ਆਪਣੇ ਤੁਸੀਂ ਸਰਵਨ ਕਰ ਰਹੇ ਸੀ ਭਾਈ ਓਂਕਾਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਸ਼ਬਦ। ਆਓ ਹੁਣ ਸਰਵਨ ਕਰਦੇ ਹਾਂ ਅਨੂਪ ਚਲੂਟਾ ਅਤੇ ਸਾਥੀਆਂ ਦੀ ਆਵਾਜ਼ 'ਚ ਇੱਕ ਭਜਨ।

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤਵਾਣੀ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ 6:30 ਹੋ ਰਹੇ ਨੇ। ਹੁਣ ਤੋਂ ਕੁਝ ਪਲਾਂ ਵਿੱਚ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ। 6:40 ਤੇ ਸਰਵਣ ਕਰੋਗੇ ਮਾਨਸ ਕਾਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਖੇਤੀਬਾੜੀ

0: ਜਿਹੜੇ ਮੁੱਢਲੇ ਢੰਗ ਹੈਗੇ ਆ ਉਹਨਾਂ 'ਤੇ ਗੌਰ ਕਰਾਂਗੇ ਤਾਂ ਹੀ ਫਸਲ ਹੁੰਦੀ ਹੈਗੀ ਆ। ਨਹੀਂ ਵਾਰ ਦੇਖੋ ਕਈ ਵਾਰ ਗੁਲਾਬੀ ਸੰਡੀ ਕਿਹੜਾ ਨੁਕਸਾਨ ਕਰਦੀ ਹੈਗੀ, ਉਹਦਾ ਪ੍ਰਬੰਧ ਵੀ ਨਾਲ ਨਾਲ ਕਰਨਾ ਪੈਂਦਾ ਆ।
1: ਬਿਲਕੁਲ ਬਿਲਕੁਲ, ਪਹਿਲੋਂ ਇਹ ਉਹ ਪ੍ਰਬੰਧ ਹੈ ਜਿਹੜੇ ਸਾਨੂੰ ਮੁੱਢਲੀ ਵਿਉਂਤਬੰਦੀ ਦੇ ਵਿੱਚ ਕਰਨੇ
0: ਕਹਿੰਦੇ ਪੈਂਦੇ ਆ, ਇਲਾਜ ਨੂੰ ਪਰਹੇ ਚੰਗਾ ਬਜਾਏ ਕਿ ਆਪਾਂ ਬਾਅਦ 'ਚ ਕੰਮ ਕਰੀਏ, ਪਹਿਲਾਂ ਦੀ ਦੇਖਭਾਲ ਕਰ ਲਓ ਠੀਕ ਤਰੀਕੇ ਨਾਲ। ਅਤੇ ਕਿਸਮਾਂ ਦੀ ਗੱਲ

0: ਜਲਦੀਆਂ ਆ ਰਹੀਆਂ ਨੇ,
1: ਨਾ
0: ਪਰ ਕਿਸਮ ਜਿਹੜੀ ਆਪਾਂ ਬੀਜਣੀ ਹੈ ਉਹ ਸਿਫਾਰਿਸ਼ ਕੀਤੀ ਕਿਸਮ ਹੀ ਬੀਜਣੀ ਹੈ, ਕਿਉਂਕਿ ਸਾਡੇ ਕੋਲ ਕਿਸਮਾਂ ਵੀ ਸੰਧੂ ਸਾਹਿਬ ਐਸੀਆਂ ਹੈ ਜਿਹੜੀਆਂ ਇਹ ਸਮੇਂ-ਸਮੇਂ ਤੇ ਪੈਦਾ ਹੋਣ ਵਾਲੀਆਂ ਕੀੜੇ ਹੈ, ਬਿਮਾਰੀਆਂ ਹੈ, ਉਹਨਾਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਨੇ।
1: ਹਾਂ, ਕਈ ਵਾਰ ਇਹ ਹੁੰਦਾ ਕਿ ਬੰਦਾ ਕਿਤੇ ਗਿਆ ਹੁੰਦਾ,
0: ਹਾਂ
1: ਉੱਥੋਂ ਲੈ ਆਉਂਦਾ ਬੀਜ, ਵੀ ਆਹ ਬੀਜ ਬੜਾ ਵਧੀਆ।
0: ਹਾਂ, ਉਹ ਨਹੀਂ ਕੰਮ ਚੱਲਣਾ।
1: ਹਾਂ, ਉਹ ਨਾਲ ਕਹਿੰਦਾ ਕੀੜਾ ਮਕੌੜਾ ਵੀ ਆ ਜਾਂਦਾ।
0: ਆ ਜਾਂਦਾ ਜੀ, ਆ ਜਾਂਦਾ, ਇੱਦਾਂ
1: ਇਸ
0: ਹੀ
1: ਕਰ
0: ਆਉਂਦੇ ਨੇ ਕੀੜੇ ਮਕੌੜੇ।
1: ਹਾਂ, ਇਸ ਕਰਕੇ ਵੀ ਜੋ ਤੁਹਾਡੇ ਇਲਾਕੇ 'ਚ ਸਿਫਾਰਿਸ਼ ਕੀਤੀ ਗਈ ਫਸਲ ਹੈ ਨਾ, ਉਹੀ ਲਾਓ, ਉਹੀ ਕਿਸਮ ਲਾਈ।
0: ਬਿਲਕੁਲ ਬਿਲਕੁਲ।
1: ਹੁਣ ਨਰਮੇ ਕਪਾਹ ਵਿੱਚ ਦੇਖੋ ਤੁਸੀਂ ਗੱਲ ਕੀਤੀ ਹੈ ਬੀਟੀ ਦੀ, ਪੀਏਯੂ ਬੀਟੀ ਨੰਬਰ 3, ਬੀਟੀ ਨੰਬਰ 2, ਸੋ ਇਹ ਦੇਖੋ ਵੱਖ ਵੱਖ ਇਹਨਾਂ ਦੀ ਖਾਸੀਅਤਾਂ ਹੈਗੀਆਂ, ਇਲਾਕੇ ਦੇ ਮੁਤਾਬਕ ਆਪਾਂ ਨੂੰ ਲੈ ਸਕਦੇ ਹੈਗੇ ਹਾਂ। ਪਰ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਵੀ ਹਰ ਸਾਲ ਇਹਨਾਂ ਦਾ ਬੀਜ ਹੈ ਨਾ, ਉਹ ਨਵਾਂ ਹੀ ਲੈਣਾ ਹੈ,
0: ਇਹ ਨਹੀਂ,
1: ਇਹ ਨਹੀਂ ਵੀ
0: ਬਿਲਕੁਲ
1: ਪੁਰਾਣੀ ਫਸਲ ਵਧੀਆ ਬੀਜ ਰੱਖ ਲਓ।
0: ਨਾ ਜੀ ਨਾ,
1: ਜੇ ਆਪਾਂ ਦੇਸੀ ਕਿਸਮਾਂ ਨੇ ਉਹਨਾਂ ਤਾਂ ਰੱਖ ਸਕਦੇ ਹੈਗੇ ਹਾਂ ਕਿ ਆਪਣੇ ਵਧੀਆ ਕਿਸਮ ਚਲੋ ਅਗਲੇ ਸਾਲ ਹੀ ਵਰਤ ਲੈਂਦੇ, ਕੋਈ ਗੱਲ ਨਹੀਂ। ਪਰ ਜਿਹੜੀਆਂ ਦੋਗਲੀਆਂ ਕਿਸਮਾਂ ਨੇ ਬੀਟੀ ਨੇ, ਆਪਾਂ ਨੂੰ ਇਹਨਾਂ ਦਾ ਬੀਜ ਰਿਹਾ ਨਵਾਂ ਹੀ ਲੈਣਾ ਚਾਹੀਦਾ ਹੈਗਾ
0: ਜੀ।
1: ਅਤੇ ਰੁੜੀਆ ਰਾਮ ਜੀ, ਜਿਹੜੀ ਬੀਟੀ ਰਹਿਤ ਕਿਸਮਾਂ ਨੇ ਇਹਨਾਂ ਵਿੱਚ F22 28 ਹੈਗੀ ਆਪਣੇ ਕੋਲ ਇੱਕ ਕਿਸਮ ਜੀ, ਅਤੇ LH2108
0: ਜੀ,
1: ਇਹ ਦੋ ਹੀ ਕਿਸਮਾਂ ਨੇ ਜੀ ਨਰਮੇ ਦੇ ਵਿੱਚ
0: ਠੀਕ
1: ਜਿਹੜੀਆਂ। ਅਤੇ ਖੇਤ ਨੂੰ ਬਹੁਤ ਵਧੀਆ ਤਰੀਕੇ ਨਾਲ ਰੁੜੀਆ ਰਾਮ ਜੀ ਵਾਹ ਸਵਾਰ ਕੇ ਅਤੇ ਫਿਰ ਆਪਾਂ ਨੂੰ ਬੀਜਣਾ ਚਾਹੀਦਾ। ਅਤੇ 15 ਮਈ ਤੱਕ ਸਮਾਂ ਬਹੁਤ ਢੁਕਵਾਂ, ਬੀਜ ਲਓ। ਇਹ ਦੇਖੋ ਕਿਸਮ ਦੇ ਮੁਤਾਬਕ ਨਾ ਰੁੜੀਆ ਰਾਮ ਜੀ ਬੀਜ ਦੀ ਮਾਤਰਾ ਦਾ ਵੀ ਖਿਆਲ ਰੱਖਣਾ ਪੈਂਦਾ ਆ,
0: ਬਦਲ ਜਾਂਦੀ ਹੈ।
1: ਹਾਂ,
0: ਬਦਲ ਜਾਂਦੀ ਹੈ,
1: ਜਿਹੜਾ ਬੀਟੀ ਹੈ ਉਹਦੇ ਆਪਾਂ ਨੂੰ ਥੋੜ੍ਹਾ ਬੀਜ ਘੱਟ ਪਾਉਣਾ ਪੈਂਦਾ ਹੈ, ਅਤੇ ਦੂਜੀਆਂ ਦਾ ਥੋੜ੍ਹਾ ਬੀਜ ਆਪਾਂ ਨੂੰ ਕਈ ਵਾਰ ਜ਼ਿਆਦਾ ਪਾਉਣਾ ਪੈਂਦਾ। ਹੁਣ ਜਿੱਦਾਂ ਬੀਟੀ ਨਰਮੇ ਦੀ ਕਿਸਮ ਗੱਲ ਕਰ ਰਹੇ ਸੀ, PAU BT ਨੰਬਰ 1, 2 ਜਾਂ 3 ਆ, ਇਹਦਾ ਸਿਰਫ 4 ਕਿਲੋ ਬੀਜ ਬੀਟੀ,
0: ਅੱਛਾ,
1: ਤੇ 1 ਕਿਲੋ ਜਿਹੜਾ ਹੈਗਾ ਉਹ ਬੀਟੀ ਰਹਿਤ ਨਰਮਾ। ਇਹ ਵੀ ਬੜੇ ਮਹੱਤਵਪੂਰਨ ਹੁੰਦੇ ਰੁੜੀਆ ਰਾਮ ਜੀ ਕਿ ਜਿਹੜਾ ਬੀਟੀ ਨਰਮਾ ਜਿੱਥੇ ਬੀਜਦੇ ਆ ਉਹਦੇ ਆਲੇ ਦੁਆਲੇ ਜਿਹੜੇ ਸਿਆੜ ਆ ਨਾ, ਉਹ ਨੋਨ ਬੀਟੀ ਦੇ ਵੀ ਕੱਢਣੇ ਆ,
0: ਕੱਢਣੇ ਆ ਜੀ ਬਿਲਕੁਲ,
1: ਕਿਉਂਕਿ ਉਹਦੇ ਨਾਲ ਫਿਰ ਕਿਸਮ 'ਤੇ ਮਾੜਾ ਅਸਰ ਨਹੀਂ ਪੈਂਦਾ। ਇਹ ਬਹੁਤ ਮਹੱਤਵਪੂਰਨ ਹੈ ਤਾਂ ਕਿ ਜਿਹੜਾ ਜਿੱਦਾਂ ਕਹਿੰਦੇ ਕਿ 5 ਕਿਲੋ ਬੀਜ ਪਾਉਣਾ ਆ ਅਤੇ 4 ਕਿਲੋ ਤਾਂ ਬੀਟੀ ਅਤੇ 1 ਕਿਲੋ ਨੋਨ ਬੀਟੀ,
0: ਬਿਲਕੁਲ
1: ਇਸ ਹਿਸਾਬ ਨਾਲ ਆਪਾਂ ਨੇ ਫਸਲ ਬੀਜਣੀ ਹੈਗੀ ਆ। ਅਤੇ ਜਿਹੜੀਆਂ ਦੋਗਲੀਆਂ ਕਿਸਮਾਂ ਨੇ ਉਹਦੇ ਵਿੱਚ ਆਪਾਂ ਨੂੰ 900 ਗ੍ਰਾਮ ਜਿਹੜਾ ਹੈ ਬੀਟੀ ਅਤੇ ਤਕਰੀਬਨ 250 ਗ੍ਰਾਮ ਜਿਹੜਾ ਨੋਨ ਬੀਟੀ ਨਰਮਾ ਬੀਜਣਾ ਹੈ
0: ਜੀ ਜੀ।
1: ਅਤੇ ਜਿਹਨੀ ਬੀਟੀ ਰਹਿਤ ਕਿਸਮਾਂ ਨੇ F22 28 ਅਤੇ LH2108 ਇਹਦਾ 3.5 ਕਿਲੋ ਬੀਜ ਪਾਉਣਾ ਆ
0: ਠੀਕ ਜੀ।
1: ਅਤੇ ਤੇਜ਼ਾਬ ਦੇ ਨਾਲ ਬੀਜ ਨੂੰ ਲੂਣ ਰਹਿਤ ਵੀ ਕਰ ਲਓ,
0: ਸੋਧ ਬੜੀ ਜ਼ਰੂਰੀ ਹੈ ਜੀ, ਬਿਲਕੁਲ ਜ਼ਰੂਰੀ ਹੈ ਸੋਧ। ਇਹ ਨਹੀਂ ਸੋਚਣਾ ਚਾਹੀਦਾ ਵੀ ਜੀ ਇਹ ਬੀਟੀ ਹੈ ਤੇ ਇਹਨੂੰ ਸੁੰਡੀ ਨਹੀਂ ਪੈਣੀ, ਇਹ ਵੀ ਭੁਲੇਖੇ ਕਈ ਬੰਦੇ ਪੈ ਜਾਂਦੇ ਹੈ ਵੀ ਜੇ ਅਸੀਂ ਤਾਂ ਬੀਟੀ ਬੀਜਿਆ ਸੀ ਇਹਨੂੰ ਸੁੰਡੀ ਕਿੱਦਾਂ ਪੈ ਗਈ, ਪੈ ਬੀਟੀ ਨੂੰ ਵੀ ਜਾਂਦੀ ਹੈ।
1: ਹਾਂ, ਪੈ ਜਾਂਦੀ ਹੈਗੀ ਆ। ਅਤੇ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਦੇਖੋ ਸੋਧਣ ਦੀ ਗੱਲ ਕਿ ਇੱਕ ਤਾਂ ਤੇਜ਼ਾਬ ਨਾਲ ਲੂਣ ਰਹਿਤ ਕਰ ਲਓ, ਧਾਤ ਜਾਂ ਲੱਕੜੀ ਦੇ ਜਿਹੜੇ ਹੈਗੇ ਹੈਗੇ ਨਾ ਬਰਤਨ ਉਹ ਆਪਾਂ ਨੇ ਨਹੀਂ ਇਸਤੇਮਾਲ ਕਰਨੇ ਜਦੋਂ ਇਹ ਕੰਮ ਕਰਨਾ
0: ਜੀ ਜੀ,
1: ਦਸਤਾਨੇ ਵਗੈਰਾ ਪਾ ਲਓ ਹੱਥ,
0: ਥੋੜ੍ਹਾ ਜਿਹਾ ਧਿਆਨ
1: ਸਾਵਧਾਨੀਆਂ ਰੱਖਣੀਆਂ
0: ਕਿਉਂਕਿ ਜ਼ਹਿਰ ਹੈ ਜੀ।
1: ਹਾਂ ਬਿਲਕੁਲ ਬਿਲਕੁਲ। ਅਤੇ ਤੇਜ਼ਾਬ ਜਾਂ ਖਾਰੇ ਪਾਣੀ ਉਹਨੂੰ ਨਾ ਕਿਸੇ ਖਾਲੀ ਥਾਂ 'ਤੇ ਆਪਾਂ ਡੋਲਣਾ ਹੈਗਾ ਅਤੇ ਚੰਗੇ ਤਰੀਕੇ ਨਾਲ ਧੋ ਲਈਏ ਸੋਚ ਕੇ ਤਾਂ ਕਿ ਜਿਹੜਾ ਅਸਰ ਆ ਨਾ ਤੇਜ਼ਾਬ ਦਾ ਉਹ ਜਾਂਦਾ ਰਹੇ
0: ਜਾਂਦਾ ਰਹੇ,
1: ਨਹੀਂ ਤਾਂ ਉਗਣ ਸ਼ਕਤੀ ਦਾ ਅਸਰ ਪੈਂਦਾ ਹੈ
0: ਜੀ।
1: ਅਤੇ ਤੁਸੀਂ ਗੱਲ ਕਰ ਰਹੇ ਸੀ ਸੋਧਣ ਦੀ, ਇੱਕ ਜਿਹੜਾ ਆਪਾਂ ਦਵਾਈਆਂ ਨੇ ਵੱਖ ਵੱਖ, ਅਤੇ 2 ਤੋਂ ਲੈ ਕੇ 4 ਘੰਟੇ ਨਾ ਆਪਾਂ ਨੂੰ ਇਹਨੂੰ ਤਾਂ ਰੁੜੀਆ ਰਾਮ ਜੀ ਚੰਗੇ ਤਰੀਕੇ ਨਾਲ ਪਾਣੀ 'ਚ ਭਿਉਂ ਲਈਏ। ਸਕਸੀਨਿਕ ਐਸਿਡ ਹੁੰਦਾ ਜੀ ਇਹਨੂੰ,
0: ਅੱਛਾ,
1: ਇਹ 6 ਤੋਂ ਲੈ ਕੇ 8 ਘੰਟੇ ਲਈ 1/2 ਗ੍ਰਾਮ ਲੈਣਾ ਜੀ, 5 ਲੀਟਰ ਪਾਣੀ ਡੁਬੋ ਦਿਓ ਜੀ 6 ਤੋਂ ਲੈ ਕੇ 8 ਘੰਟੇ।
0: ਸਕਸੀਨਿਕ ਐਸਿਡ,
1: ਹਾਂ, ਅਤੇ ਸੁੱਕਾ ਬੀਜ ਨਾਲ ਬੂਟੇ ਜਿਹੜੇ ਨਾ ਘੱਟ ਪੁੰਗਰਦੇ ਹੈਗੇ, ਇਸ ਤਰੀਕੇ ਨਾਲ ਆਪਾਂ ਸੋਧ ਸਕਦੇ ਹੈਗੇ ਹਾਂ। ਬਿਮਾਰੀਆਂ ਵੀ ਪੈਂਦੀਆਂ, ਕੀੜੇ ਮਕੌੜੇ ਵੀ ਪੈਂਦੇ ਹੈਗੇ ਆ, ਜੋ ਆਪਾਂ ਨੂੰ ਸਿਫਾਰਿਸ਼ ਕੀਤੀ ਹੈ ਜਿੱਦਾਂ ਹੁਣ ਆਪਣਾ ਤੇਲ ਆਇਆ, ਇਹ ਤੋਂ ਬਚਾਅ ਵਾਸਤੇ ਜਿਹੜੇ ਵੜੇਵੇਂ ਆ ਉਹਨੂੰ ਵੀ ਸੋਧ ਸਕਦੇ ਹਾਂ ਜੀ, ਪਹਿਲਾਂ ਪ੍ਰਬੰਧ ਹੋ ਜਾਂਦਾ ਬਜਾਏ ਕਿ ਬਾਅਦ 'ਚ ਵੜੇ, ਪਹਿਲਾਂ ਹੀ ਉਹਦਾ ਤਾਂ
0: ਉਹ ਬਹੁਤ ਜ਼ਿਆਦਾ ਪੈਂਦਾ।
1: ਹਾਂ, 5 ਗ੍ਰਾਮ ਗਾਚੋ ਹੈ ਜੀ, ਇਹ ਲੈ ਕੇ ਇਮੀਟਾਕਲੋਰੋਪੇਟ ਕਹਿੰਦੇ ਆ ਇਹਨੂੰ, ਜਾਂ 7 ਗ੍ਰਾਮ ਆਪਣੇ ਕੋਲ ਕਰੂਜਰ ਹੈਗੀ ਆ, 20 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਈਏ ਅਤੇ ਆਪਾਂ ਜਿਹਦੇ ਨਰਮੇ ਤੇਲੇ ਆ ਨਾ ਪਹਿਲਾਂ ਬਚਾਅ ਹੋ ਜਾਂਦਾ ਜੀ।

0: ਰੱਖੋ ਤੇ ਜਿਹਨੂੰ ਬਿਜਾਈ ਕਰਨੀ ਹੈ 67.5 ਸੈਂਟੀਮੀਟਰ ਰੱਖੋ ਜੀ ਫਾਸਲਾ ਕਤਾਰ ਤੋਂ ਕਤਾਰ ਦਾ,
1: ਕਤਾਰ ਤੋਂ ਕਤਾਰ ਦਾ।
0: ਹਾਂ, ਤੇ ਬੂਟੇ ਤੋਂ ਬੂਟੇ ਦਾ ਫਾਸਲਾ ਰੱਖਣਾ ਜੀ 60 ਸੈਂਟੀਮੀਟਰ। ਤੇ ਜਿਹੜੀਆਂ ਆਪਣੇ ਭਰਵੇਂ ਪਾਣੀ ਦੇ ਕੇ ਚੰਗਾ ਤਰੀਕੇ ਨਾਲ ਖੇਤ ਆਪਣਾ ਬੱਤਰ ਹੋਵੇ ਨਾ, ਫਿਰ ਬਿਜਾਈ ਕਰੋ।
1: ਆਹੋ ਜੀ, ਬੱਤਰ ਤਾਂ ਦੇਖੋ ਹੋਣੀ ਬੜੀ ਜ਼ਰੂਰੀ ਹੈ, ਕਿਉਂਕਿ ਖੁਸ਼ਕੀ ਦੇ ਵਿੱਚ ਤਾਂ ਫਿਰ ਖੁਸ਼ਕੀ ਹੋਣੀ ਹੈ ਨਾ।
0: ਅਤੇ ਜਿਹੜੀਆਂ ਆਪਣਾ BT ਦੇ ਦੁਆਲੇ ਆਪਣੇ ਨੌਨ BT ਨਰਮਾ ਜ਼ਰੂਰ ਆਪਾਂ ਨੇ
1: ਬੀਜੀਏ,
0: ਇਹ ਜ਼ਰੂਰ ਧਿਆਨ ਰੱਖੀਏ। ਨਹੀਂ ਤਾਂ ਜਿਹੜੀ ਕਿਸਮ ਦੇ ਜਿੱਦਾਂ ਗੱਲ ਕਰ ਰਹੇ ਸੀ ਨਾ ਕਿ ਵੀ ਆਪਾਂ ਕਹਿੰਦੇ ਵਧੀਆ ਨਤੀਜੇ ਨਹੀਂ ਮਿਲੇ, ਇਹ ਅਸਰ ਪੈਂਦਾ ਹੈਗਾ।
1: ਅਸਰ ਪੈਂਦਾ ਜੀ, ਦੇਖੋ ਇਹੀ ਹੈ ਨਾ ਵੀ ਮਹਾਰਾਂ ਨੇ ਖੋਜਾਂ ਕਰਕੇ ਜੋ ਤਕਨੀਕਾਂ ਸਾਨੂੰ ਵਿਧੀਆਂ ਦਿੱਤੀਆਂ ਹੈ, ਅਤੇ ਜੇ ਇਨ ਬਿਨ ਹੂ ਬਾ ਹੂ ਆਪਾਂ ਉਹਦਾ ਇਸਤੇਮਾਲ ਕਰਾਂਗੇ ਤਾਂ ਸਾਨੂੰ ਸਿੱਟਾ ਵੀ ਜਿਹੜਾ ਹੈ, ਕਈ ਵਾਰੀ ਅਸੀਂ ਵਿੱਚ ਥੋੜ੍ਹੀ ਜਿਹੀ ਆਪਣੀ ਸਾਇੰਸ ਵੀ ਲਾ ਦਿੰਦੇ ਹਾਂ ਵੀ ਚੱਲ ਯਾਰ ਕੋਈ ਗੱਲ ਨਹੀਂ, ਮਹਾਰਾਂ ਦਾ ਕੀ ਤਾਂ ਕਹਿੰਦੇ ਹੁੰਦੇ ਆ ਵੀ ਥੋੜ੍ਹਾ ਜਿਹਾ ਇੱਦਾਂ ਕਰਕੇ ਆਪਾਂ ਆਹ ਕਰ ਲਈਏ, ਉਹ ਇੱਦਾਂ ਕਰਕੇ ਆਹ ਕਰ ਲਈਏ ਵਾਲਾ ਕਿਤੇ ਨਾ ਚੱਕਰ ਜਿਹੜਾ ਹੈ ਉਹ ਫਿਰ ਸਾਨੂੰ ਚੱਕਰ 'ਚ ਪਾ ਦਿੰਦਾ। ਇਸ ਕਰਕੇ ਇਸ ਚੀਜ਼ ਤੋਂ ਆਪਾਂ ਨੇ ਸੁਚੇਤ ਰਹਿਣਾ ਹੈ, ਜਿੱਦਾਂ ਤੁਸੀਂ ਦੱਸਿਆ ਹੀ ਹੈ ਵੀ ਇੱਕ ਤਾਂ ਪ੍ਰਮਾਣਿਤ ਕਿਸਮ ਆਪਾਂ ਨੇ ਬੀਜਣੀ ਹੈ, ਬੀਜ ਦੀ ਸੋਧ ਵੀ ਕਰਨੀ ਬੜੀ ਜ਼ਰੂਰੀ ਹੈ, ਹੈ ਨਾ, ਦਵਾਈਆਂ ਵੱਖ ਵੱਖ ਹੈ, ਅਤੇ ਇਸ ਕਰਕੇ ਸਾਰੇ ਉਪਰਾਲਿਆਂ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਅਤੇ ਫਿਰ ਕਾਫ਼ੀ ਜਿਹੜਾ ਹੈ ਅਸੀਂ ਕਹਿੰਦੇ ਵੀ
0: ਨਤੀਜੇ ਵਧੀਆ ਆਉਂਦੇ ਆ,
1: ਵਧੀਆ ਆਉਂਦੇ ਆ।
0: ਮਿੱਟੀ ਪਰਖ ਵੀ ਕਰਾ ਲਓ ਨਾਲ, ਪਤਾ ਲੱਗ ਜਾਂਦਾ ਵੀ ਕੀ ਤੱਤ ਦੀ ਘਾਟ ਆ, ਬਜਾਏ ਕਿ ਐਵੇਂ ਆਪਾਂ ਖਾਦਾਂ ਪਾਈਏ।
1: ਪਾਣੀ ਦਾ ਵੀ ਜੀ, ਨਰਮੇ ਕਪਾਹ ਦੀ ਫਸਲ ਨੂੰ ਪਾਣੀ ਵੀ ਜਿਹੜਾ ਹੈ ਉਸ ਚੱਜਾ
0: ਹੋਣਾ ਚਾਹੀਦਾ ਹੈ,
1: ਕਿਉਂਕਿ ਖਾਰੇ ਪਾਣੀ ਵਾਲੀਆਂ ਜ਼ਮੀਨਾਂ 'ਚ ਨਹੀਂ ਚੱਲਦੀਆਂ ਫਸਲਾਂ ਇਹ,
0: ਨਹੀਂ ਚੱਲਦੀਆਂ
1: ਨਹੀਂ। ਧਿਆਨ ਰੱਖਣਾ ਚਾਹੀਦਾ। ਚੱਲੀਏ ਆਪਾਂ।
0: ਜੈ ਹਿੰਦ ਜੀ।
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ।

0: ਤੁਸੀਂ ਸਰਵਣ ਕਰ ਰਹੇ ਸੀ ਮਾਨਸ ਕਾਨ।
1: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਕਾਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਸਰੋਤਿਆਂ ਅੱਜ ਦਾ ਨਵੀਂ ਸਵੀਟ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ। ਸਾਰੇ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀ ਅੱਜ ਦੇ ਵਿਚਾਰ ਨਾਲ। ਸਰੋਤਿਓ, ਅੱਜ ਕੱਲ੍ਹ ਦੀ ਸਾਡੀ ਜ਼ਿੰਦਗੀ ਨੇ ਬਹੁਤ ਰਫ਼ਤਾਰ ਫੜੀ ਹੋਈ ਹੈ। ਅਸੀਂ ਹਰ ਸਮੇਂ ਆਪਣੇ ਕੰਮਾਂ ਕਾਰਾਂ ਨੂੰ ਪੂਰਾ ਕਰਨ ਲਈ ਭੱਜ ਦੌੜ ਰਹੇ ਹਾਂ। ਹਰ ਸਮੇਂ ਸਾਡੇ ਕੋਲ ਆਪਣੇ ਪਰਿਵਾਰ 'ਚ ਬੈਠਣ ਲਈ, ਆਪਣੇ ਆਪ ਲਈ ਕੋਈ ਸਮਾਂ ਹੀ ਨਹੀਂ ਬਚਿਆ। ਅਸੀਂ ਇਹੀ ਸੋਚ ਰਹੇ ਹਾਂ ਕਿ ਹੁਣ ਕਿਹੜਾ ਕੰਮ ਅਸੀਂ ਕਰਨਾ ਹੈ ਅਤੇ ਉਹ ਕੰਮ ਵੱਲ ਅਸੀਂ ਅੱਗੇ ਵੱਧਦੇ ਹਾਂ। ਪਰ ਬਹੁਤ ਸਾਰੀ ਜ਼ਿੰਦਗੀ 'ਚ ਚੀਜ਼ਾਂ ਹਾਸਲ ਕਰਨ ਲਈ ਸਾਨੂੰ ਭੱਜਣ ਦੀ ਲੋੜ ਨਹੀਂ, ਸਾਨੂੰ ਲੋੜ ਹੈ ਤਾਂ ਠਹਿਰਾਵ ਦੀ। ਜਿਵੇਂ ਸੁੱਖ, ਸ਼ਾਂਤੀ, ਸਕੂਨ, ਇਹ ਸਾਰੀਆਂ ਚੀਜ਼ਾਂ ਨੂੰ ਪਾਉਣ ਲਈ ਸਾਨੂੰ ਠਹਿਰਾਵ ਦੀ ਲੋੜ ਹੈ। ਸ਼੍ਰੋਤਿਓ, ਅੱਜ ਦੀ ਤਾਰੀਖ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਜੀ। ਅੱਜ ਮੰਗਲਵਾਰ ਦਾ ਦਿਨ ਹੈ। ਸਿੱਖ ਸੰਮਤ 1948 ਦੇ ਜੇਠ ਮਹੀਨੇ ਦੀ ਅੱਜ 11 ਤਾਰੀਖ ਹੈ ਅਤੇ ਇਸ ਵਿੱਚ ਸੰਨ 2026 ਦੇ ਜੂਨ ਮਹੀਨੇ ਦੀ ਅੱਜ 2 ਤਾਰੀਖ ਹੈ। ਅਤੇ ਆਓ ਹੁਣ ਉਸ ਪ੍ਰਭੂ ਪਿਤਾ ਪਰਮਾਤਮਾ ਦੇ ਚਰਨਾਂ 'ਚ ਹਾਜ਼ਰੀ ਲਵਾਈਏ ਅਤੇ ਸਰਵਣ ਕਰੀਏ ਭਾਈ ਦਲਬੀਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਸ਼ਬਦ।
1: ਸੰਸਾਰ ਸਮੁੰਦਰ

0: एफ एम बैंड 100.2 MHz से लाइव स्ट्रीमिंग जरिए न्यूज ऑन AIR ऐप ते है जी तोड़ा अपना रेडियो आकाशवाणी पटियाला समा मिलाओ जी इस वेले सवेर के 7:05 हो रहे ने। हुण वेला आउंदा है जी प्रोग्राम खेती नुक्ते दा। अज दे इस प्रोग्राम विच तुहानूं जानकारी तुसीं हासिल करोगे पंजाब दे जहरीले पौद्यां दी। इस विषय ते जानकारी देणगे रणबीर सिंह। आओ सुणदे हां खेती नुक्ते।
1: किसान भैणों ते किसान वीरों, रणबीर सिंह राणा हाजिर है अज दा प्रोग्राम खेती नुक्ते लैके। किसान वीरों, असी सारिआं ने ही अपने घरां दे विच पशु रखे हुए ने और कई बार साडे पशु अचानक ही हरा चारा खाणा बंद कर दिंदे ने जां रोज़ाना खुराक जिहड़ी असी उहनां नूं दे रहे हां उस नूं खाणा बंद कर दिंदे ने। उस दा कारण सानूं लगदा कि साडा पशु बीमार हो चुक्किआ और असी तुरंत डाक्टर नूं बुला लैंदे हां, पर कई बार जाणे अणजाणे दे विच साडे कोलों पशुआं नूं हरा चारा पाउण लग्गिआं जां हरे चारे दी कटाई करन लग्गिआं जहरीले पौधे ਜਿਹੜੇ ਪਸ਼ੂਆਂ ਲਈ ਬਹੁਤ ਵੱਡਾ ਖਤਰਾ ਨੇ ਉਹ ਸਾਡੇ ਤੋਂ ਖੇਤ ਦੇ ਵਿੱਚ ਹੀ ਕੱਟੇ ਜਾਂਦੇ ਨੇ ਸਾਡੇ ਹਰੇ ਚਾਰੇ ਦੇ ਵਿੱਚ, ਔਰ ਜਦੋਂ ਬਾਅਦ ਦੇ ਵਿੱਚ ਅਸੀਂ ਕੁਦਰਾ ਕਰਕੇ ਆਪਣੇ ਪਸ਼ੂਆਂ ਨੂੰ ਪਾਉਂਦੇ ਹਾਂ ਤਾਂ ਸਾਡੇ ਪਸ਼ੂ ਚਾਰਾ ਉਹ ਨਹੀਂ ਖਾਂਦੇ, ਔਰ ਜੇਕਰ ਖਾ ਵੀ ਲੈਣ ਤਾਂ ਸਾਡੇ ਪਸ਼ੂ ਬਿਮਾਰ ਹੋ ਸਕਦੇ ਨੇ। ਉਹ ਕਿਹੜੇ ਕਿਹੜੇ ਪੌਦੇ ਨੇ ਜਿਹੜੇ ਬਹੁਤ ਜ਼ਹਿਰੀਲੇ ਨੇ ਪਸ਼ੂਆਂ ਦੇ ਲਈ, ਉਹਨਾਂ ਦੇ ਬਾਰੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਹੈ ਧਤੂਰਾ। ਇਹ ਪੰਜਾਬ ਦੇ ਖੇਤਾਂ ਅਤੇ ਖਾਲੀ ਜ਼ਮੀਨਾਂ ਵਿੱਚ ਆਮ ਮਿਲਣ ਵਾਲਾ ਜੰਗਲੀ ਪੌਦਾ ਜਿਹੜਾ ਪਸ਼ੂ ਦੇ ਨਰਵ ਤੰਤਰ 'ਤੇ ਬਹੁਤ ਬੁਰਾ ਅਸਰ ਪਾਉਂਦਾ ਹੈ। ਧਤੂਰੇ ਦੇ ਬੀਜ ਅਤੇ ਪੱਤੇ ਸਭ ਤੋਂ ਵੱਧ ਜ਼ਹਿਰੀਲੇ ਹੁੰਦੇ ਨੇ। ਇਸ ਨੂੰ ਖਾਣ ਨਾਲ ਪਸ਼ੂ ਵਿੱਚ ਬੇਚੈਨੀ, ਤਾਲਮੇਲ ਦੀ ਘਾਟ, ਅੱਖਾਂ ਦੀ ਪੁਤਲੀ ਦਾ ਵਧਣਾ, ਪਾਚਣ ਦੀ ਗਤੀ ਰੁਕਣਾ, ਲਕਵਾ,

0: ਅਤੇ ਕਈ ਵਾਰ ਗੰਭੀਰ ਹਾਲਤ ਵਿੱਚ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ। ਦੂਸਰਾ ਪੌਦਾ ਹੈ ਅੱਕ ਦਾ ਪੌਦਾ। ਇਹ ਪੌਦਾ ਸੜਕਾਂ ਦੇ ਕੰਢਿਆਂ 'ਤੇ, ਰਸਤਿਆਂ ਦੇ ਕੰਢਿਆਂ 'ਤੇ ਔਰ ਖਾਲੀ ਜ਼ਮੀਨਾਂ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ। ਅੱਕ ਦੇ ਰਸ, ਪੱਤੇ ਅਤੇ ਜੜ੍ਹਾਂ ਪਸ਼ੂਆਂ ਲਈ ਬਹੁਤ ਖਤਰਨਾਕ ਨੇ। ਇਸ ਨੂੰ ਖਾਣ ਨਾਲ ਪਸ਼ੂਆਂ ਵਿੱਚ ਵੱਧ ਲਾਰ ਆਉਣਾ, ਦਸਤ, ਕਮਜ਼ੋਰੀ, ਦੁੱਧ ਦੀ ਪੈਦਾਵਾਰ ਘਟਣਾ ਅਤੇ ਕਈ ਵਾਰ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਉਸ ਤੋਂ ਅਗਲਾ ਬੂਟਾ ਹੈ ਕਨੇਰ। ਇਹ ਸੋਹਣਾ ਪਰ ਬਹੁਤ ਹੀ ਜ਼ਹਿਰੀਲਾ ਸਜਾਵਟੀ ਪੌਦਾ ਹੈ ਜਿਹੜਾ ਅਕਸਰ ਖੇਤਾਂ ਅਤੇ ਨਾਲਿਆਂ ਦੇ ਨੇੜੇ ਲਗਾਇਆ ਜਾਂਦਾ ਹੈ। ਕਈ ਵਾਰ ਅਸੀਂ ਇਸ ਬੂਟੇ ਨੂੰ ਆਪਣੇ ਘਰਾਂ ਦੇ ਵਿੱਚ ਵੀ ਲਗਾ ਲੈਂਦੇ ਹਾਂ। ਪਤਲੇ ਪਤਲੇ ਇਸ ਦੇ ਪੱਤੇ ਹੁੰਦੇ ਨੇ ਹਰੇ ਰੰਗ ਦੇ ਔਰ ਪੀਲੇ ਰੰਗ ਦੇ ਇਸ ਦੇ ਉੱਤੇ ਫੁੱਲ ਲੱਗਦੇ ਨੇ ਔਰ ਇਸ ਬੂਟੇ ਦਾ ਇੰਨਾ ਜ਼ਹਿਰ ਹੁੰਦਾ ਕਿ ਕਈ ਵਾਰ ਪਸ਼ੂਆਂ ਦੇ ਅੰਦਰ ਜੇਕਰ ਇਹ ਚਲਾ ਜਾਵੇ ਤਾਂ ਇਸ ਦੇ ਖਾਣ ਨਾਲ ਪਸ਼ੂਆਂ ਵਿੱਚ ਦਿਲ ਦੀ ਧੜਕਣ ਵਿੱਚ ਗੜਬੜ ਹੋ ਜਾਂਦੀ ਹੈ, ਪੇਟ ਦਰਦ ਹੁੰਦਾ ਔਰ ਕਈ ਵਾਰ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ। ਉਸ ਤੋਂ ਅਗਲਾ ਬੂਟਾ ਹੈ ਅਰੰਡੀ ਦਾ ਬੂਟਾ। ਇਹ ਪੌਦਾ ਖੇਤਾਂ ਦੇ ਨੇੜੇ ਜੰਗਲੀ ਰੂਪ ਵਿੱਚ ਉੱਗਦਾ ਹੈ। ਇਸ ਦੇ ਬੀਜਾਂ ਵਿੱਚ ਰਾਈਸਿਨ ਨਾਮਕ ਬਹੁਤ ਹੀ ਤਾਕਤਵਰ ਜ਼ਹਿਰ ਪਾਇਆ ਜਾਂਦਾ ਹੈ। ਅਰੰਡੀ ਦੇ ਬੀਜ ਅਤੇ ਬੀਜਾਂ ਦੀ ਖਲ ਪਸ਼ੂਆਂ ਲਈ, ਖਾਸ ਕਰਕੇ ਬੱਕਰੀਆਂ ਅਤੇ ਭੇਡਾਂ ਵਿੱਚ ਬਹੁਤ ਖਤਰਨਾਕ ਹੁੰਦੀ ਹੈ। ਇਸ ਦੇ ਸੇਵਨ ਨਾਲ ਖੂਨੀ ਦਸਤ, ਪਾਣੀ ਦੀ ਕਮੀ, ਜਿਗਰ ਅਤੇ ਗੁਰਦਿਆਂ ਦੀ ਨਾਕਾਮੀ ਹੋ ਸਕਦੀ ਹੈ। ਇਸ ਦੇ ਪੱਤੇ ਬਹੁਤ ਚੌੜੇ ਹੁੰਦੇ ਨੇ। ਹਰੇ ਰੰਗ ਦਾ ਬੂਟਾ, ਚੌੜੇ ਪੱਤਿਆਂ ਵਾਲਾ ਔਰ ਕਈ ਵਾਰ ਇਸ ਤੋਂ ਸਾਬਣ ਵਗੈਰਾ ਵੀ ਬਣਾਏ ਜਾਂਦੇ ਨੇ। ਇਹ ਬੂਟਾ ਪਸ਼ੂਆਂ ਦੇ ਲਈ ਬਹੁਤ ਹੀ ਖਤਰਨਾਕ ਹੈ। ਉਸ ਤੋਂ ਬਾਅਦ ਹੈ ਕਾਂਗਰਸ ਘਾਹ। ਇਹ ਆਮ ਜੰਗਲੀ ਘਾਹ ਹੈ ਜਿਹੜਾ ਅਕਸਰ ਚਾਰੇ ਵਾਲੀਆਂ ਫਸਲਾਂ ਵਿੱਚ ਮਿਲ ਜਾਂਦਾ ਔਰ ਇਹ ਬੂਟਾ ਅਸੀਂ ਜਦੋਂ ਚਾਰੇ ਦੇ ਵਿੱਚ ਕੱਟ ਕੇ ਪਸ਼ੂਆਂ ਨੂੰ ਪਾ ਦਿੰਦੇ ਹਾਂ, ਕਈ ਵਾਰੀ ਭੁਲੇਖੇ ਦੇ ਨਾਲ, ਤਾਂ ਇਸ ਦੇ ਪੱਤੇ ਅਤੇ ਪੋਲਣ ਪਸ਼ੂਆਂ ਲਈ ਬਹੁਤ ਵੱਡਾ ਖਤਰਾ ਬਣ ਜਾਂਦੇ ਨੇ। ਕਾਂਗਰਸ ਘਾਹ ਨਾਲ ਪਸ਼ੂਆਂ ਦੇ ਮੂੰਹ ਵਿੱਚ ਛਾਲੇ, ਚਮੜੀ ਦੀ ਬਿਮਾਰੀ ਅਤੇ ਦੁੱਧ ਦੀ ਪੈਦਾਵਾਰ ਵਿੱਚ ਕਮੀ ਆ ਸਕਦੀ ਹੈ। ਉਸ ਤੋਂ ਅਗਲਾ ਬੂਟਾ ਹੈ ਕੈਸੀਆ ਜਾਂ ਕੌਫੀ ਸੈਨਾ। ਕਈ ਵਾਰੀ ਖਾਲੀ ਥਾਵਾਂ ਦੇ ਉੱਤੇ, ਖਾਲੀ ਖਾਲਾਂ ਦੇ ਉੱਤੇ, ਫਸਲਾਂ ਦੇ ਵਿੱਚ ਜਾਂ ਵੱਟਾਂ ਦੇ ਉੱਤੇ ਇਹ ਬੂਟਾ ਜ਼ਿਆਦਾ ਪਾਇਆ ਜਾਂਦਾ ਹੈ। ਇਸ ਦੇ ਬੀਜਾਂ ਅਤੇ ਪੱਤਿਆਂ ਵਿੱਚ ਬਹੁਤ ਜ਼ਹਿਰੀਲੇ ਤੱਤ ਹੁੰਦੇ ਨੇ ਜਿਹੜੇ ਕਿ ਮਾਸਪੇਸ਼ੀਆਂ ਅਤੇ ਜਿਗਰ ਨੂੰ ਨੁਕਸਾਨ ਪਹੁੰਚਾਉਂਦੇ ਨੇ। ਇਸ ਦੇ ਸੇਵਨ ਨਾਲ ਪਸ਼ੂਆਂ ਵਿੱਚ ਕਮਜ਼ੋਰੀ, ਦਸਤ ਅਤੇ ਕਈ ਵਾਰ ਪਸ਼ੂ ਦੀ ਅਚਾਨਕ ਮੌਤ ਵੀ ਹੋ ਸਕਦੀ ਹੈ। ਉਸ ਤੋਂ ਅਗਲਾ ਬੂਟਾ ਹੈ ਬਰਗਮੈਂਸੀਆ ਜਾਂ ਤਤੂਰਾ। ਇਹ ਸਜਾਵਟੀ ਪੌਦਾ ਹੈ। ਇਸ ਦੇ ਫੁੱਲ ਅਤੇ ਬੀਜ ਪਸ਼ੂਆਂ ਲਈ ਬਹੁਤ ਖਤਰਨਾਕ ਹੁੰਦੇ ਨੇ। ਇਸ ਨੂੰ ਖਾਣ ਨਾਲ ਪਸ਼ੂਆਂ ਵਿੱਚ ਕੰਬਣ, ਡਿੱਗ ਜਾਣਾ ਅਤੇ ਸਾਹ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਕਿਸਾਨ ਵੀਰੋ, ਪਸ਼ੂਆਂ ਦੀ ਸਿਹਤ ਲਈ ਔਰ ਚੰਗੀ ਆਮਦਨ ਦੇ ਲਈ ਕਿ ਅਸੀਂ ਚੰਗਾ ਦੁੱਧ ਪੈਦਾ ਕਰ ਸਕੀਏ, ਸਾਨੂੰ ਇਸ ਤਰ੍ਹਾਂ ਦੇ ਬੂਟਿਆਂ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ। ਦੋ ਚਾਰ ਬੂਟਿਆਂ ਨੂੰ ਤਾਂ ਸਾਰੇ ਹੀ ਕਿਸਾਨ ਜਾਣਦੇ ਨੇ ਜਿਨ੍ਹਾਂ ਦੇ ਵਿੱਚ ਅੱਕ ਹੈ, ਕਾਂਗਰਸ ਘਾਹ ਹੈ, ਕਨੇਰ ਹੈ। ਇਸ ਤੋਂ ਇਲਾਵਾ ਬਾਕੀ ਜਿਹੜੇ ਬੂਟਿਆਂ ਦੀ ਅਸੀਂ ਗੱਲ ਕੀਤੀ ਹੈ, ਜਿਸ ਦੇ ਵਿੱਚ ਬਰਗਮੈਂਸੀਆਂ ਦਾ ਬੂਟਾ ਹੈ ਜਾਂ ਕੈਸੀਆ ਜਾਂ ਕੌਫੀ ਸੈਨਾ ਦਾ ਬੂਟਾ ਹੈ, ਇਸ ਤਰ੍ਹਾਂ ਦੇ ਬੂਟੇ ਤੁਸੀਂ ਇੰਟਰਨੈੱਟ ਦੇ ਉੱਤੇ ਸਰਚ ਕਰ ਸਕਦੇ ਹੋ, ਉਹਨਾਂ ਦੀ ਤਸਵੀਰ ਦੇਖ ਸਕਦੇ ਹੋ, ਜਾਂ ਫਿਰ ਵਿਗਿਆਨਿਕ ਪਸ਼ੂ ਪਾਲਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਮਾਸਿਕ ਰਸਾਲਾ ਹੈ, ਉਸ ਦੇ ਵਿੱਚ ਇਸ ਸੰਬੰਧੀ ਪ੍ਰੋਪਰ ਜਾਣਕਾਰੀ ਦਿੱਤੀ ਗਈ ਹੈ। ਉੱਥੋਂ ਤੁਸੀਂ ਇਹਨਾਂ ਦੀ ਪਹਿਚਾਣ ਕਰ ਸਕਦੇ ਹੋ ਔਰ ਇਸ ਤਰ੍ਹਾਂ ਦੇ ਖਤਰਨਾਕ ਬੂਟਿਆਂ ਨੂੰ ਆਪਣੇ ਖੇਤਾਂ ਦੇ, ਖਾਸ ਕਰਕੇ ਚਾਰੇ ਵਾਲੇ ਖੇਤਾਂ ਦੇ ਨੇੜੇ ਬਿਲਕੁਲ ਹੀ ਨਾ ਉਗਣ ਦਿਓ। ਔਰ ਇਸ ਤਰ੍ਹਾਂ ਦੇ ਬੂਟੇ ਕਈ ਵਾਰੀ ਗਲਤੀ ਦੇ ਨਾਲ ਜਾਣੇ ਅਣਜਾਣੇ ਦੇ ਵਿੱਚ ਸਾਡੇ ਤੋਂ ਕੱਟੇ ਜਾਂਦੇ ਨੇ ਪਸ਼ੂਆਂ ਦੇ ਚਾਰੇ ਦੇ ਵਿੱਚ, ਔਰ ਜਦੋਂ ਅਸੀਂ ਆਪਣੇ ਪਸ਼ੂਆਂ ਨੂੰ ਪਾ ਦਿੰਦੇ ਹਾਂ ਫਿਰ ਸਾਨੂੰ ਬਹੁਤ ਵੱਡੀ ਸਮੱਸਿਆ ਸਾਡੇ ਸਾਹਮਣੇ ਖੜ੍ਹੀ ਹੋ ਜਾਂਦੀ ਹੈ ਔਰ ਪਸ਼ੂਆਂ ਦੀ ਸਿਹਤ 'ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਇਸ ਤਰ੍ਹਾਂ ਦੇ ਬੂਟਿਆਂ ਦੀ ਪਹਿਚਾਣ ਕਰੋ ਤਾਂ ਕਿ ਆਉਣ ਵਾਲੇ ਖਤਰੇ ਤੋਂ ਬਚਿਆ ਜਾ ਸਕੇ। ਕਿਸਾਨ ਵੀਰੋ, ਅੱਜ ਦੇ ਲਈ ਇੰਨਾ ਹੀ, ਭਲਕੇ ਫਿਰ ਮਿਲਾਂਗੇ। ਜੈ ਹਿੰਦ।
1: ਹੁਣੇ ਤੁਸੀਂ ਸੁਣ ਰਹੇ ਸੀ ਖੇਤੀ ਨੁਕਤੇ। ਅੱਜ ਦੇ ਖੇਤੀ ਨੁਕਤੇ ਦਾ ਵਿਸ਼ਾ ਸੀ ਪੰਜਾਬ ਦੇ ਜ਼ਹਿਰੀਲੇ ਪੌਦੇ। ਜਾਣਕਾਰੀ ਦੇ ਰਹੇ ਸਨ ਰਣਵੀਰ ਸਿੰਘ ਰਾਣਾ। FM ਬੈਂਡ 100.2 ਮੈਗਾਹਰਟਜ਼ ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਜੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ 7:10 ਹੋ ਰਹੇ ਨੇ ਅਤੇ ਹੁਣ ਵੇਲਾ ਹੁੰਦਾ ਹੈ ਮੋਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮੋਰਨਿੰਗ ਮਾਲਵਾ ਦਾ।

ਸਰੋਤਿਆਂ ਅੱਜ ਦਾ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ। ਸਾਰੇ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਕਰਦੇ ਹਾਂ। ਇਸ ਪ੍ਰੋਗਰਾਮ ਤਹਿਤ ਤੁਸੀਂ ਜਾਣਕਾਰੀ ਹਾਸਿਲ ਕਰਦੇ ਹੋ ਦੇਸ਼ ਵਿਦੇਸ਼ ਦੀ ਖਬਰਾਂ ਦੀ, ਅੱਜ ਦੇ ਦਿਨ ਦੇ ਇਤਿਹਾਸ ਦੀ, ਅਤੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਅੱਜ ਦੇ ਦਿਨ ਵਿੱਚ ਕੀ ਹੋਇਆ ਸੀ, ਇਤਿਹਾਸ 'ਚ ਕਿਉਂ ਹੈ ਅੱਜ ਦਾ ਦਿਨ ਖਾਸ, ਅਤੇ ਨਾਲੋਂ ਨਾਲ ਗੀਤ ਸੰਗੀਤ ਨਾਲ ਵੀ ਤੁਹਾਡਾ ਮਨੋਰੰਜਨ ਕਰਦੇ ਹਾਂ। ਸ਼ੁਰੂ ਤੋਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀ ਇੱਕ ਸੋਹਣੇ ਜਿਹੇ ਵਿਚਾਰ ਨਾਲ। ਕਹਿੰਦੇ ਜਦੋਂ ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਦਾ ਦਿਨ ਆਉਂਦਾ ਹੈ ਤਾਂ ਅਸੀਂ ਪੂਰੀ ਐਨਰਜੀ ਨਾਲ ਉੱਠਦੇ ਹਾਂ, ਆਪਣੇ ਅਸੀਂ ਮਿੱਥੇ ਹੋਏ ਕੰਮ ਜਿਹੜੇ ਹੈ ਉਹਨਾਂ ਲਈ ਪੂਰੀ ਐਨਰਜੀ ਲਗਾ ਦਿੰਦੇ ਹਾਂ। ਫਿਰ ਸੋਮਵਾਰ ਦੀ ਥਕਾਨ ਤੋਂ ਬਾਅਦ ਮੰਗਲਵਾਰ ਸਾਡੀ ਉਹ ਐਨਰਜੀ ਕਿਤੇ ਨਾ ਕਿਤੇ ਘੱਟ ਜਾਂਦੀ ਹੈ, ਕਿਤੇ ਨਾ ਕਿਤੇ ਡੋਲਣ ਲੱਗ ਜਾਂਦੀ ਹੈ ਸਾਡੀ ਐਨਰਜੀ। ਪਰ ਕਹਿੰਦੇ ਨੇ, ਕਿਸੇ ਨੇ ਬਹੁਤ ਖੂਬ ਕਿਹਾ ਹੈ ਕਿ ਜਦੋਂ ਤੁਸੀਂ ਆਪਣੇ ਸੁਪਨਿਆਂ ਵੱਲ ਸੋਚੋਗੇ ਨਾ ਤਾਂ ਫਿਰ ਰਸਤੇ ਵਿੱਚ ਆਉਂਦੀਆਂ ਰੁਕਾਵਟਾਂ ਮਾਇਨੇ ਨਹੀਂ ਰੱਖਦੀਆਂ। ਦੇਖੋ, ਹਰ ਪੈਂਡਾ ਔਖਾ ਹੁੰਦਾ ਹੈ, ਹਰ ਰਸਤੇ 'ਚ ਰੁਕਾਵਟਾਂ ਆਉਂਦੀਆਂ, ਹਰ ਮੰਜ਼ਿਲ ਪਾਉਣੀ ਔਖੀ ਹੈ। ਫਰਕ ਇੰਨਾ ਹੈ ਕਿ ਕਈ ਆਪਣੀ ਮੰਜ਼ਿਲ ਦੀ ਔਂਕੜਾਂ ਨੂੰ ਇੱਕ ਐਸੀ ਸੋਚ ਲੈ ਲੈਂਦੇ ਹੈ ਕਿ ਮੈਂ ਆਪਣੀ ਕਾਮਯਾਬੀ ਵੱਲ ਵਧਣਾ, ਫਿਰ ਚਾਹੇ ਰਸਤੇ 'ਚ ਕੁਛ ਵੀ ਹੋਏ, ਫਿਰ ਚਾਹੇ ਜਿੰਨੀ ਮਰਜ਼ੀ ਔਂਕੜਾਂ ਆਉਣ, ਜਿੰਨੀ ਮਰਜ਼ੀ ਰੁਕਾਵਟਾਂ ਪੈਦਾ ਹੋਣ, ਮੈਂ ਆਪਣੀ ਮੰਜ਼ਿਲ ਵੱਲ ਪਹੁੰਚਣਾ ਹੈ, ਉਹਦੇ ਵੱਲ ਵਧਣਾ। ਅਤੇ ਕਹਿੰਦੇ ਕਿ ਕਿਸੇ ਨੇ ਇਹ ਵੀ ਕਿਹਾ ਹੈ ਕਿ ਮਿਹਨਤ ਕਰਨ ਦਾ ਕੀ ਮਤਲਬ ਹੈ, ਕਿਸਮਤ ਤਾਂ ਲਿਖੀ ਜਾ ਚੁੱਕੀ ਹੈ, ਜੇ ਕਿਸਮਤ 'ਚ ਹੋਇਆ ਤਾਂ ਸਾਨੂੰ ਆਪਣੇ ਆਪ ਮਿਲ ਜਾਏਗਾ। ਕਹਿੰਦੇ ਕੀ ਪਤਾ ਕਿ ਕਿਸਮਤ ਜਿਹੜੀ ਲਿਖੀ ਜਾ ਚੁੱਕੀ ਹੈ ਉਸ 'ਚ ਇਹ ਲਿਖਿਆ ਹੋਵੇ ਕਿ ਕੋਸ਼ਿਸ਼ ਕਰਨ ਨਾਲ ਹੀ ਮਿਲੇਗਾ, ਅਤੇ ਜਦ ਤੱਕ ਅਸੀਂ ਕੋਸ਼ਿਸ਼ ਹੀ ਨਹੀਂ ਕਰਾਂਗੇ ਫਿਰ ਅਸੀਂ ਆਪਣੀ ਕਿਸਮਤ ਕਿਵੇਂ ਬਦਲਾਂਗੇ। ਸੋਤਿਆਂ, ਆਓ ਤੁਹਾਡੇ ਨਾਲ ਸਾਂਝਾ ਕਰੀਏ ਅੱਜ ਦੇ ਸਾਡੇ ਪਟਿਆਲਾ ਕੇਂਦਰ ਤੋਂ ਕਿਹੜੇ ਕਿਹੜੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣਗੇ ਅਤੇ ਕੀ ਹੋਵੇਗਾ ਉਹਨਾਂ ਦਾ ਸਮਾਂ। ਸ਼ੁਰੂ ਇਸ ਵੇਲੇ ਤੁਸੀਂ ਆਨੰਦ ਮੰਡ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ। ਇਹ ਪ੍ਰੋਗਰਾਮ ਚੱਲੇਗਾ ਜੀ ਸਵੇਰ 8 ਵਜੇ ਤੱਕ। ਸਵੇਰੇ 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ ਖਬਰਾਂ, 8:15 ਵਜੇ ਹੋਣਗੀਆਂ ਜੀ ਮੋਰਨਿੰਗ ਨਿਊਜ਼ ਤਹਿਤ ਅੰਗਰੇਜ਼ੀ 'ਚ ਖਬਰਾਂ ਸਾਡੀ ਦਿੱਲੀ ਕੇਂਦਰ ਤੋਂ, ਅਤੇ 8:30 ਵਜੇ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸਵੇਰ 8:40 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਫਿਲਮੀ ਜੰਕਸ਼ਨ। ਸਵੇਰੇ 9 ਵਜੇ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਸਾਡੇ ਮੁੰਬਈ ਕੇਂਦਰ ਤੋਂ। ਸਵੇਰੇ 10:02 'ਤੇ ਸਮਾਂ ਹੋਵੇਗਾ ਜੀ ਐਨ ਸੀ ਆਰ ਟੀ ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ ਦਾ, ਅੱਜ ਤੁਸੀਂ ਸੁਣੋਗੇ ਇਸ ਦੀ ਕੜੀ ਨੰਬਰ 1297। ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹੋਵਾਂਗੇ ਠੀਕ ਸਵੇਰੇ 10:32 'ਤੇ। ਪ੍ਰੋਗਰਾਮ ਹਿੰਦੀ ਜ਼ਾਇਕਾ ਦਾ ਵੇਲਾ ਹੋਏਗਾ ਜੀ ਠੀਕ ਸਵੇਰੇ 11:02 'ਤੇ। ਗੱਲਾਂ ਅਤੇ ਗੀਤਾਂ ਨਾਲ ਸਜਿਆ ਪਰਿਵਾਰਕ ਪ੍ਰੋਗਰਾਮ ਫੁਲਕਾਰੀ ਪੇਸ਼ ਕਰਾਂਗੇ ਠੀਕ ਸਵੇਰੇ 11:30 ਵਜੇ। ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ, ਇਸਦਾ ਸਮਾਂ ਹੋਏਗਾ ਠੀਕ ਦੁਪਹਿਰ 12:05 'ਤੇ। ਹਿੰਦੀ ਫਿਲਮੀ ਨਗਮਿਆਂ ਨਾਲ ਸਜਿਆ ਪ੍ਰੋਗਰਾਮ ਨਗਮੇ ਪੇਸ਼ ਕਰਾਂਗੇ ਠੀਕ ਦੁਪਹਿਰ 1:02 'ਤੇ। ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਸਰਫਰੋਸ਼ ਲੈ ਕੇ ਹਾਜ਼ਰ ਹੋਵਾਂਗੇ ਠੀਕ ਦੁਪਹਿਰ 2 ਵਜੇ। ਜਦੋਂ ਤੁਹਾਡੇ ਸਾਰਿਆਂ ਦਾ ਮਨਪਸੰਦ ਪ੍ਰੋਗਰਾਮ ਲਾਈਵ ਫੋਨ ਇਨ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ ਪੇਸ਼ ਕਰਾਂਗੇ ਠੀਕ ਦੁਪਹਿਰ 2:30 ਵਜੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਬਾਤ ਦਾ ਵਿਸ਼ਾ ਹੋਵੇਗਾ ਪਾਣੀ ਦੀ ਅਹਿਮੀਅਤ। ਪਾਣੀ ਦੀ ਅਹਿਮੀਅਤ ਵਿਸ਼ੇ 'ਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮ 5:02 'ਤੇ ਸਮਾਂ ਹੋਵੇਗਾ ਜੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਸ
ਸਰੋਤੇ ਅੱਜ ਸ਼ਾਮ 5:30 ਵਜੇ ਕਿਸਾਨ ਵੀਰਾਂ ਅਤੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਵਿਸ਼ਾ ਹੋਵੇਗਾ ਜੀ ਗਰਮੀਆਂ ਵਿੱਚ ਸਬਜ਼ੀਆਂ ਦੀ ਦੇਖਭਾਲ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਹਰਪ੍ਰੀਤ ਕੌਰ। ਨੌਜਵਾਨ ਭੈਣਾਂ ਅਤੇ ਵੀਰਾਂ ਦਾ ਰੋਜ਼ਾਨਾ ਪ੍ਰੋਗਰਾਮ ਵਿਬ ਕਿਓਰ ਲੈ ਕੇ ਹਾਜ਼ਰ ਹੋਵਾਂਗੇ ਠੀਕ ਸ਼ਾਮ 6:30 ਵਜੇ। ਜਦੋਂ ਸ਼ਾਮ 7 ਵਜੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 7:10 'ਤੇ ਸਮਾਂ ਹੋਵੇਗਾ ਜੀ ਇੱਕ ਖਾਸ ਪ੍ਰੋਗਰਾਮ ਦਾ। ਇਹ ਪ੍ਰੋਗਰਾਮ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਦੇ ਪੂਰੇ ਹੋਣ 'ਤੇ। ਇਸ ਪ੍ਰੋਗਰਾਮ ਦੀ ਲੜੀ ਤੁਸੀਂ ਸੁਣੋਗੇ ਠੀਕ ਸ਼ਾਮ 7:10 ਤੋਂ ਲੈ ਕੇ 7:45 ਤੱਕ। ਰਾਤ 7:45 ਸਮਾਂ ਹੋਵੇਗਾ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਰਾਤ 8:15 ਤੁਸੀਂ ਸੁਣੋਗੇ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਸੁਣਵਾਵਾਂਗੇ ਸੁਤੰਤਰ ਸਿੰਘ ਜੋ ਕਿ ਇੱਕ ਸਵਿਮਿੰਗ ਕੋਚ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨਗੇ ਆਨੰਦਿਤਾ। ਰਾਤ 9:00 ਸਮਾਂ ਹੋਵੇਗਾ ਜੀ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਅਤੇ ਠੀਕ ਰਾਤ 10:02 'ਤੇ ਹਾਜ਼ਰ ਹੋਵਾਂਗੇ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ। ਪੁਰਾਣੇ ਹਿੰਦੀ ਫਿਲਮੀ ਨਗਮਿਆਂ ਦੇ ਸ਼ੌਕੀਨ ਸਮਾਂ ਨੋਟ ਕਰਨ ਰਾਤ 10:30 ਪੇਸ਼ ਕਰਾਂਗੇ ਜੀ ਪੁਰਾਣੇ ਹਿੰਦੀ ਫਿਲਮੀ ਨਗਮੇ ਪ੍ਰੋਗਰਾਮ ਰਜਨੀਗੰਧਾ ਤਹਿਤ। ਅਤੇ ਅੱਜ ਦੀ ਸਭਾ ਦੀ ਅਖੀਰ 'ਚ ਰਾਤ 11:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ। 11:05 'ਤੇ ਰਹਿਣਗੇ ਜੀ ਅੰਗਰੇਜ਼ੀ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਅਤੇ ਰਾਤ 11:10 'ਤੇ ਅੱਜ ਦੇ ਸਾਡੇ ਪ੍ਰੋਗਰਾਮਾਂ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਸੀ ਸਾਡੇ ਅੱਜ ਦੇ ਪਟਿਆਲਾ ਦੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਸਾਫ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ। ਸਾਡਾ ਸਭ ਦਾ ਫਰਜ਼ ਬਣਦਾ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।

तो सी ट्यून इन की तरह एफ एम बैंड 100.2 MHz से लाइव स्ट्रीमिंग जरिए न्यूज ऑन ए आई आर ऐप थी आकाशवाणी दा पटियाला केंद्र समा मिलाओ जी इस वेले सवेरे 7:24 हो रहे ने तुसी आनंद माण रहे प्रोग्राम गुड मॉर्निंग मालवा दा जो दिया हुण तुहाडे नाल सांझे करदे आ इस वेले दियां मुख सुरखियां ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਨੇ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ ਹੈ ਦੋਵਾਂ ਨੇਤਾਵਾਂ ਨੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਉਨ੍ਹਾਂ ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ ਸੁਪਰੀਮ ਕੋਰਟ ਨੇ ਨੀਟ ਯੂਜੀ 2026 ਦੀ ਮੁੜ ਪ੍ਰੀਖਿਆ ਨੂੰ ਮੌਜੂਦਾ ਪੈਨ ਤੇ ਪੇਪਰ ਫਾਰਮੈਟ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰੀਖਿਆ ਵਜੋਂ ਕਰਵਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਢੁਕਵਾਂ ਭੰਡਾਰ ਉਪਲਬਧ ਏ ਮਈ ਮਹੀਨੇ 'ਚ ਵਸਤੂ ਅਤੇ ਸੇਵਾ ਟੈਕਸ ਭਾਵ ਜੀ ਐੱਸ ਟੀ ਦਾ ਕੁੱਲ ਸੰਗ੍ਰਹਿ 3.2% ਵੱਧ ਕੇ 1,94,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ ਹੈ ਪੰਜਾਬ ਪੁਲਿਸ ਮੁਖੀ ਕੌਰਵ ਯਾਦਵ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼ ਪੰਜਾਬ ਵਿਧਾਨ ਸਭਾ ਜਿਸ ਨੂੰ 1 ਮਈ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਉਸ ਨੂੰ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ ਤੇ ਉਠਾ ਦਿੱਤਾ ਗਿਆ ਹੈ ਤੇ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰੀਟੈਂਡੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰ ਦੀ ਕਮਾਂਡ ਸੰਭਾਲਣਗੇ ਇਸ ਵੇਲੇ ਦੀਆਂ ਮੁੱਖ ਸੁਰਖੀਆਂ

0: ਤੇ ਚਲਾ ਮੋਟਰਸਾਈਕਲ, ਸਾਹਮਣੇ ਫਾਟਕ ਲੱਗਣ ਵਾਲਾ।
1: ਓ ਹਾਂ, ਲੈ ਆਪਾਂ ਹੁਣੇ ਪਾਰ ਕਰ ਲੈਨੇ ਆ ਫਾਟਕ, ਤੂੰ ਫੜ ਕੇ ਬਸ ਬੈਠ ਕੇ ਰਹਿ।
0: ਓ ਬਾਈ ਫਾਟਕ ਤਾਂ ਲੱਗ ਗਿਆ, ਹੁਣ ਆਪਾਂ ਕਾਲਜ ਤੋਂ ਲੇਟ ਨਹੀਂ ਹੋ ਜਾਵਾਂਗੇ?
1: ਓ ਲੇਟ ਕਾਹਨੂੰ ਹੋਣਾ, ਆਪਾਂ ਆਪਾਂ ਮੋਟਰਸਾਈਕਲ ਨੂੰ ਫਾਟਕ ਦੇ ਹੇਠਾਂ ਤੋਂ ਕੱਢ ਲੈਨੇ ਆ। ਤੂੰ ਆ ਬੈਗ ਫੜ, ਮੈਂ ਹੇਠਾਂ ਤੋਂ ਕੱਢਦਾ। ਰੁਕੋ, ਤੁਸੀਂ ਇਹ ਕੀ ਕਰ ਰਹੇ ਹੋ? ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹੋ। ਤੁਹਾਨੂੰ ਫਾਟਕਣ ਦੇ ਪਿੱਛੇ ਖੜਨਾ ਚਾਹੀਦਾ ਏ ਤੇ ਗੱਡੀ ਆਉਣ ਦੀ ਉਡੀਕ ਕਰਨੀ ਚਾਹੀਦੀ ਏ। ਜਦੋਂ ਗੱਡੀ ਲੰਘ ਜਾਵੇ ਫਿਰ ਫਾਟਕ ਖੁੱਲ੍ਹਣ 'ਤੇ ਹੀ ਫਾਟਕ ਪਾਰ ਕਰਨਾ ਚਾਹੀਦਾ ਏ। ਇਸ ਤਰ੍ਹਾਂ ਫਾਟਕ ਪਾਰ ਕਰਦੇ ਸਮੇਂ ਜੇਕਰ ਗੱਡੀ ਆ ਜਾਵੇ ਤਾਂ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਅਤੇ ਅਨੇਕਾਂ ਐਕਸੀਡੈਂਟ ਇਸ ਤਰ੍ਹਾਂ ਹੀ ਹੁੰਦੇ ਨੇ। ਸੋ ਆਓ ਆਪਾਂ ਵੀ ਸਾਰੇ ਇਸ ਗੱਲ ਨੂੰ ਸਮਝੀਏ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਬਣੀਏ। ਹੱਸਦੇ ਹੱਸਦੇ ਘਰ ਤੋਂ ਜਾਈਏ, ਹੱਸਦੇ ਹੱਸਦੇ ਘਰ ਨੂੰ ਆਈਏ।

0: ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਐਫ ਐਮ ਬੈਂਡ 100.2 ਮੈਗਾਹਰਟਜ਼ ਸੀ, ਅਸੀਂ ਆਕਾਸ਼ਵਾਣੀ ਅਤੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰੇ 7:34 ਹੋ ਰਹੇ ਨੇ, ਤੁਸੀਂ ਆਨੰਦ ਮਾਣ ਰਹੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ, ਆਪਣੀ ਰੇਡੀਓ ਦੋਸਤ ਬਬਲੀਨ ਕੌਰ ਦੇ ਨਾਲ। ਸ਼੍ਰੋਤਿਓ, ਹਰ ਦਿਨ ਹੁੰਦਾ ਹੈ ਖਾਸ, ਹਰ ਦਿਨ ਦਾ ਹੁੰਦਾ ਹੈ ਕੋਈ ਨਾ ਕੋਈ ਇਤਿਹਾਸ। ਅੱਜ 2 June ਦੀ ਤਾਰੀਖ ਹੈ ਅਤੇ ਅੱਜ ਦੀ ਤਾਰੀਖ ਨੇ ਇਤਿਹਾਸ 'ਚ ਕਿਹੜੀ ਕਿਹੜੀ ਛਾਪ ਛੱਡੀ ਹੈ, ਕਿਹੜੀ ਕਿਹੜੀ ਹਸਤੀਆਂ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ, ਆਓ ਦੇਖਦੇ ਹਾਂ। ਸ਼੍ਰੋਤਿਓ, ਅੱਜ ਅਸੀਂ ਯਾਦ ਕਰ ਰਹੇ ਹਾਂ ਮਣੀ ਰਤਨਮ ਜੀ ਨੂੰ, ਜਿਨ੍ਹਾਂ ਦਾ ਜਨਮ ਅੱਜ ਦੇ ਦਿਨ ਯਾਨੀ 2 June 1956 ਨੂੰ ਹੋਇਆ ਸੀ। ਇੱਕ ਭਾਰਤੀ ਫਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਨਿਰਮਾਤਾ ਸਨ, ਜੋ ਮੁੱਖ ਤੌਰ 'ਤੇ ਤਾਮਿਲ ਸਿਨੇਮਾ ਵਿੱਚ ਕੰਮ ਕਰਦੇ ਸਨ। ਇਹਨਾਂ ਨੇ 1983 ਦੀ ਕੰਨੜ ਫਿਲਮ ਪਲਵੀ ਅਨੁਪਲਵੀ ਰਾਹੀਂ ਫਿਲਮ ਉਦਯੋਗ ਵਿੱਚ ਪ੍ਰਵੇਸ਼ ਕੀਤਾ ਸੀ। ਦੱਸ ਦਈਏ ਮਣੀ ਰਤਨਮ ਜੀ ਨੇ 6 ਰਾਸ਼ਟਰੀ ਫਿਲਮ ਪੁਰਸਕਾਰ, 4 ਫਿਲਮਫੇਅਰ ਪੁਰਸਕਾਰ, 6 ਫਿਲਮਫੇਅਰ ਪੁਰਸਕਾਰ ਦੱਖਣ ਅਤੇ ਦੁਨੀਆ ਭਰ ਦੇ ਵੱਖ ਵੱਖ ਫਿਲਮ ਫੈਸਟੀਵਲਾਂ ਵਿੱਚ ਕਈ ਪੁਰਸਕਾਰ ਜਿੱਤੇ। ਉਹਨਾਂ ਨੂੰ ਫਿਲਮ ਵਿੱਚ ਉਹਨਾਂ ਦੇ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਸ਼ਰੂਤਿਓ, ਅੱਜ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਵੀ ਜਨਮ ਦਿਨ ਹੈ। ਸੋਨਾਕਸ਼ੀ ਸਿਨਹਾ, ਜਿਨ੍ਹਾਂ ਨੇ ਹਿੰਦੀ ਸਿਨੇਮਾ ਦੀ ਇੱਕ ਮਸ਼ਹੂਰ, ਜਿਨ੍ਹਾਂ ਨੂੰ ਅਦਾਕਾਰਾ ਅਤੇ ਸ਼ਤਰੂਘਨ ਸਿਨਹਾ ਦੀ ਪੁੱਤਰੀ ਵਜੋਂ ਜਾਣਿਆ ਜਾਂਦਾ ਹੈ। ਇਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 ਵਿੱਚ ਦਬੰਗ ਫਿਲਮ ਨਾਲ ਕੀਤੀ ਸੀ, ਜਿਸ ਨੇ ਉਹਨਾਂ ਨੂੰ ਸਰਵੋਤਮ ਮਹਿਲਾ ਡੈਬਿਊ ਲਈ ਫਿਲਮਫੇਅਰ ਪੁਰਸਕਾਰ ਦਿੱਤਾ। ਫਿਰ ਨਾਲ ਦੀ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਆਈਆਂ, ਦਬੰਗ 3, ਰਾਉਡੀ ਰਾਠੌਰ, ਆਰ ਰਾਜਕੁਮਾਰ, ਅਕੀਰਾ, ਲੁਟੇਰਾ ਅਤੇ ਹੋਰ ਵੀ ਬਹੁਤ ਸਾਰੀ ਫਿਲਮਾਂ ਜਿਨ੍ਹਾਂ ਨੇ ਅਭਿਨੈ ਕੀਤਾ। ਦੱਸ ਦਈ, ਅੱਜ ਦੇ ਦਿਨ ਯਾਨੀ 2 ਜੂਨ 1987 ਨੂੰ ਇਹਨਾਂ ਦਾ ਪਟਨਾ ਯਾਨੀ ਬਿਹਾਰ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਸ਼ੁਰੂ ਤੋਂ ਇਹਨਾਂ ਦੀ ਇੱਕ ਫਿਲਮ 'ਚੋਂ ਸੁਣਦੇ ਹਾਂ ਇੱਕ ਗੀਤ। ਇਹ ਗੀਤ ਲਿਆ ਗਿਆ ਫਿਲਮ ਅਕੀਰਾ 'ਚੋਂ। ਇਸ ਗੀਤ ਨੂੰ ਸੰਗੀਤ ਦਿੱਤਾ ਵਿਸ਼ਾਲ ਐਂਡ ਸ਼ੇਖਰ ਨੇ।

ਹਾਈਵੇ ਜਾਂ ਐਕਸਪ੍ਰੈਸਵੇ ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਨੇ ਜਾਂ ਸਹੀ ਲੇਨ ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹਾਈਵੇ ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਨੇ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ। ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਹੌਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ। ਯਾਦ ਰੱਖੋ, ਘਰ ਵਿੱਚ ਤੁਹਾਡੇ ਆਪਣੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।

0: ਭੈਣੇ ਠੀਕ ਹੈ ਗੁੱਡੀ ਹੁਣ?
1: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨੀ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
0: ਨੀ ਕਿਸੇ ਦੀ ਨਜ਼ਰ ਨੀ ਲੱਗੀ, ਕੁੜੀ ਨੂੰ ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ ਚ ਚਲੀ ਗਈ।
1: ਨਹੀਂ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ?
0: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।
2: ਸ਼੍ਰੋਤਿਓ, ਤੁਸੀਂ ਟਿਊਨ ਕੀਤਾ ਹੋਇਆ ਜੀ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ 7:46 ਹੋ ਰਹੇ ਨੇ। ਤੁਸੀਂ ਨਾਲ ਮਾਣ ਰਹੇ ਹੋ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਸ਼੍ਰੋਤਿਓ, ਅੱਜ ਅਸੀਂ ਯਾਦ ਕਰ ਰਹੇ ਹਾਂ ਇੱਕ ਬਾਲੀਵੁੱਡ ਦੁਨੀਆ ਦੀ ਐਸੀ ਹਸਤੀ ਨੂੰ ਜੋ ਸਭ ਸਾਡੇ ਸਾਰਿਆਂ ਦੇ ਦਿਲਾਂ 'ਚ ਰਹਿੰਦੇ ਨੇ, ਜਿਨ੍ਹਾਂ ਨੂੰ ਅਸੀਂ ਇੱਕ ਅਦਾਕਾਰ, ਜਿਨ੍ਹਾਂ ਦਾ ਕੰਮ ਅਸੀਂ ਫਿਲਮ ਨਿਰਦੇਸ਼ਕ ਵਜੋਂ ਵੀ ਦੇਖਿਆ ਅਤੇ ਇੱਕ ਨਿਰਮਾਤਾ ਵਜੋਂ ਵੀ ਦੇਖਿਆ, ਅਤੇ ਉਹਨਾਂ ਨੇ ਬਹੁਤ ਸਾਰੀ ਫਿਲਮਾਂ 'ਚ ਅਦਾਕਾਰੀ ਵੀ ਬਹੁਤ ਖੂਬ ਨਿਭਾਈ ਹੈ। ਦੱਸ ਦਈਏ ਇਹਨਾਂ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਅਦਾਕਾਰਾਂ ਅਤੇ ਫਿਲਮ ਨਿਰਮਾਤਾ ਵਜੋਂ ਇੱਕ ਮੰਨਿਆ ਜਾਂਦਾ ਹੈ। ਤੇ ਇਹਨਾਂ ਨੂੰ ਭਾਰਤੀ ਸਿਨੇਮਾ ਦਾ ਸਭ ਤੋਂ ਮਹਾਨ ਸ਼ੋਮੈਨ ਤੇ ਭਾਰਤੀ ਸਿਨੇਮਾ ਦਾ ਚਾਰਲੀ ਚੈਪਲਿਨ ਵੀ ਕਿਹਾ ਜਾਂਦਾ ਹੈ। ਸ਼੍ਰੋਤਿਆਂ ਨੂੰ ਸਮਝ ਆ ਗਈ ਹੋਏਗੀ ਕਿ ਅਸੀਂ ਹੁਣ ਕਿਹੜੇ ਬਾਲੀਵੁੱਡ ਅਦਾਕਾਰਾਂ ਦੀ ਗੱਲ ਕਰ ਰਹੇ ਹਾਂ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਜੀ ਰਾਜ ਕਪੂਰ ਦੀ। ਇਹਨਾਂ ਦਾ ਜਨਮ 14 ਦਸੰਬਰ 1924 ਨੂੰ ਹੋਇਆ ਸੀ, ਪਰ ਅੱਜ ਦੇ ਦਿਨ ਯਾਨੀ 2 ਜੂਨ 1988 ਨੂੰ ਇਹ ਸਾਨੂੰ ਇਸ ਦੇਸ਼ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਸ਼੍ਰੋਤਿਓ, ਰਾਜ ਕਪੂਰ ਜੀ ਦਾ ਕੰਮ ਇਹੋ ਜਿਹਾ ਹੈ ਕਿ ਅਸੀਂ ਕਦੇ ਵੀ ਇਹਨਾਂ ਨੂੰ ਭੁੱਲ ਨਹੀਂ ਸਕਦੇ, ਸਾਡੇ ਦਿਲਾਂ ਵਿੱਚ ਇਹ ਹਮੇਸ਼ਾ ਰਹਿਣਗੇ। ਇਹਨਾਂ ਦੀ ਫਿਲਮਾਂ 'ਚ ਅਦਾਕਾਰੀ, ਇਹਨਾਂ ਦੇ ਗੀਤ, ਇਹਨਾਂ ਨਾਲ ਹੀ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦੇ ਰਹਿਣਗੇ। ਦੱਸ ਦਈਏ ਕਪੂਰ ਪਰਿਵਾਰ ਦੇ ਪ੍ਰਿਥਵੀ ਰਾਜ ਕਪੂਰ ਦੇ ਸਭ ਤੋਂ ਵੱਡੇ ਪੁੱਤਰ ਵਜੋਂ ਪੇਸ਼ਾਵਰ ਵਿੱਚ ਇਹਨਾਂ ਦਾ ਜਨਮ ਹੋਇਆ। ਰਾਜ ਕਪੂਰ ਨੇ ਕਈ ਫਿਲਮਾਂ ਵਿੱਚ ਅਭਿਨੈ ਕੀਤਾ ਅਤੇ ਨਿਰਮਾਣ ਕੀਤਾ, ਜਿਸ ਲਈ ਉਹਨਾਂ ਨੂੰ ਕਈ ਪ੍ਰਸ਼ੰਸਾਵਾਂ ਵੀ ਪ੍ਰਾਪਤ ਹੋਈਆਂ, ਜਿਸ ਵਿੱਚ 3 ਰਾਸ਼ਟਰੀ ਫਿਲਮ ਪੁਰਸਕਾਰ ਅਤੇ ਭਾਰਤ ਵਿੱਚ 11 ਫਿਲਮਫੇਅਰ ਪੁਰਸਕਾਰ ਸ਼ਾਮਲ ਹਨ। ਇਹਨਾਂ ਨੂੰ ਚਾਰਲੀ ਚੈਪਲਿਨ ਤੋਂ ਪ੍ਰੇਰਿਤ ਹੋ ਕੇ ਇਹਨਾਂ ਨੇ ਅਵਾਰਾ 1951 ਵਿੱਚ ਜਿਹੜੀ ਫਿਲਮ ਆਈ ਸੀ, ਅਤੇ ਸ਼੍ਰੀ 420 ਜੋ ਕਿ 1955 ਵਿੱਚ ਆਈ ਸੀ, ਅਤੇ ਮੇਰਾ ਨਾਮ ਜੋਕਰ, ਜਿਸ ਫਿਲਮ ਨੂੰ ਕਦੇ ਵੀ ਕੋਈ ਨਹੀਂ ਭੁਲਾ ਸਕਦਾ, 1970 ਵਿੱਚ ਜਿਹੜੀ ਫਿਲਮ ਆਈ ਸੀ। ਇਹ ਫਿਲਮਾਂ 'ਚ ਇਹਨਾਂ ਨੇ ਬਹੁਤ ਸੋਹਣਾ ਅਭਿਨੈ ਕੀਤਾ ਸੀ।

0: ਭਾਰਤ ਸਰਕਾਰ ਨੇ ਕਲਾ ਵਿੱਚ ਯੋਗਦਾਨ ਲਈ 1971 ਵਿੱਚ ਇਹਨਾਂ ਨੂੰ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਸੀ। ਤੇ ਭਾਰਤ ਦਾ ਸਿਨੇਮਾ ਵਿੱਚ ਸਭ ਤੋਂ ਉੱਚਾ ਪੁਰਸਕਾਰ ਦਾਦਾ ਸਾਹਿਬ ਫਾਲਕੇ ਪੁਰਸਕਾਰ 1988 ਵਿੱਚ ਭਾਰਤ ਸਰਕਾਰ ਦੁਆਰਾ ਇਹਨਾਂ ਨੂੰ ਪ੍ਰਦਾਨ ਕੀਤਾ ਗਿਆ ਸੀ। ਸ਼ੁਰੂ ਆਓ ਫਿਰ ਕਰਦੇ ਹਾਂ ਯਾਦਾਂ ਤਾਜ਼ੀਆਂ, ਚੱਲਦੇ ਹਾਂ ਫਿਲਮੀ ਜਗਤ ਵੱਲ ਤੇ ਇਹਨਾਂ ਦੀ ਫਿਲਮ ਸ਼੍ਰੀ 420 ਚੋਂ ਸੁਣਦੇ ਹਾਂ ਮੇਰਾ ਜੁੱਤਾ ਹੈ ਜਪਾਨੀ।
1: मुकेश भैया बड़े गंभीर थे पर सदा मुस्कुराते रहते थे। हाजिर जवाब ऐसे कि फट से मजेदार जवाब देते थे। किसी ने आवाज दी, गुजराती गाना सुनाइए।
2: पची तमें कैसो, मैंने एक इंग्लिश भी जोई है।

0: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
1: ਹਾਂਜੀ।
0: ਇਹ ਕੇਵਾਈਸੀ ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ ਹੈ?
1: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ ਕੇਵਾਈਸੀ ਅਪਡੇਟ ਕਰਵਾਉਣਾ ਚਾਹੀਦਾ ਹੈ।
0: ਪਰ ਇਹ ਹੋਵੇਗਾ ਕਿਵੇਂ?
1: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ਏਟੀਐਮ ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ ਬੀਸੀ ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਡੈਕਲੇਰੇਸ਼ਨ ਦਿਓ।
0: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ?
1: ਤਾਂ ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ ਕੇਵਾਈਸੀ ਅਪਡੇਟ ਕਰਵਾ ਸਕਦੇ ਹੋ।
0: ਬਸ
1: ਬਸ
0: ਸਮਝ ਗਿਆ।
1: ਆਪਣਾ ਕੇਵਾਈਸੀ ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: ਸਟੂਡੀਓ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚੱਗੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜੀ ਖੇਡ ਸਮਾਚਾਰ।

ਰਾਇਲ ਚੈਲੰਜਰਸ ਬੰਗਲੁਰੂ ਵੱਲੋਂ ਲਗਾਤਾਰ ਦੂਜੀ ਵਾਰ IPL ਖਿਤਾਬ ਜਿੱਤਣ ਮਗਰੋਂ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਉਹ ਪਲ ਹੈ ਜਿਸ ਦਾ ਉਹ ਅਕਸਰ ਸੁਪਨਾ ਦੇਖਦੇ ਸੀ। ਫਾਈਨਲ ਵਿੱਚ ਗੁਜਰਾਤ ਟਾਈਟਨਸ ਖਿਲਾਫ ਨਾਬਾਦ 75 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਣ ਵਾਲੇ ਕੋਹਲੀ ਨੇ ਦੱਸਿਆ ਕਿ ਉਸਨੇ ਕਈ ਵਾਰ ਖੁਦ ਜੇਤੂ ਦੌੜ ਬਣਾਉਣ ਦਾ ਸੁਪਨਾ ਦੇਖਿਆ ਸੀ ਜੋ ਹੁਣ ਹਕੀਕਤ ਵਿੱਚ ਬਦਲ ਗਿਆ। ਉਸ ਮੁਤਾਬਕ ਟੀਮ ਦੇ ਨੌਜਵਾਨ ਖਿਡਾਰੀਆਂ ਨੇ ਉਸਨੂੰ ਆਪਣੀ ਖੇਡ ਮਾਨਸਿਕਤਾ ਬਦਲਣ ਅਤੇ ਹਮਲਾਵਰ ਰੁੱਖ ਅਪਣਾਉਣ ਲਈ ਪ੍ਰੇਰਿਤ ਕੀਤਾ। ਪਾਟੀਦਾਰ ਨੇ ਲਗਾਤਾਰ ਦੂਜੇ ਖਿਤਾਬ ਦਾ ਸਿਹਰਾ ਮੁੱਖ ਕੋਚ ਐਂਡੀ ਫਲਾਵਰ ਸਿਰ ਬੰਦਿਆਂ ਕਿਹਾ ਕਿ ਉਸਨੇ ਤਜਰਬੇਕਾਰ ਭੁਵਨੇਸ਼ਵਰ ਕੁਮਾਰ ਅਤੇ ਨੌਜਵਾਨ ਗੇਂਦਬਾਜ਼ ਰਸਿਕ ਦਾਰ ਵਰਗੇ ਖਿਡਾਰੀਆਂ ਨੂੰ ਬਰਾਬਰ ਮੌਕੇ ਦੇ ਕੇ ਟੀਮ ਦਾ ਮਾਹੌਲ ਬਦਲਿਆ। ਜਦੋਂ ਇੱਕ ਖਬਰ ਤੁਹਾਡੇ ਨਾਲ ਇਹ ਸਾਂਝੀ ਕਰ ਰਿਹਾ ਜੀ, ICC ਵੱਲੋਂ ਕੈਨੇਡਾ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਗਈ ਹੈ। ਕੌਮਾਂਤਰੀ ਕ੍ਰਿਕਟ ਕੌਂਸਲ ਨੇ ਮੈਂਬਰਸ਼ਿਪ ਦੀਆਂ ਸ਼ਰਤਾਂ ਅਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕ੍ਰਿਕਟ ਕੈਨੇਡਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ICC ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਵੱਲੋਂ ਕੈਨੇਡੀਅਨ ਕ੍ਰਿਕਟ ਬੋਰਡ ਖਿਲਾਫ਼ ਸ਼ੁਰੂ ਕੀਤੀ ਗਈ ਜਾਂਚ ਤੋਂ ਕੁਝ ਹਫ਼ਤਿਆਂ ਬਾਅਦ ਹੋਈ ਹੈ। ਅਹਿਮਦਾਬਾਦ ਵਿੱਚ ਹੋਈ ਮੀਟਿੰਗ ਤੋਂ ਬਾਅਦ ICC ਨੇ ਬਿਆਨ ਜਾਰੀ ਕਰਕੇ ਫੈਸਲੇ ਦੀ ਪੁਸ਼ਟੀ ਕੀਤੀ। ਮੁਅਤਲੀ ਦੇ ਬਾਵਜੂਦ ਕੈਨੇਡਾ ਦੀ ਰਾਸ਼ਟਰੀ ਟੀਮ ICC ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਸਕੇਗੀ। ਟੀਮਾਂ ਦਾ ਪ੍ਰਬੰਧਨ ਅਤੇ ਖੇਡ ਗਤੀਵਿਧੀਆਂ ਜਾਰੀ ਰੱਖਣ ਲਈ ਵਿਸ਼ੇਸ਼ ਪ੍ਰਣਾਲੀ ਰਾਹੀਂ ਫੰਡ ਮੁਹੱਈਆ ਕਰਵਾਇਆ ਜਾਵੇਗਾ।

ਸ਼੍ਰੋਤੇ ਤੁਹਾਡੇ ਨਾਲ ਤਾਪਮਾਨ ਸਾਂਝਾ ਕਰ ਰਹੇ ਹਾਂ ਜੀ। ਕੱਲ੍ਹ ਦਿਨ ਦਾ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਅਤੇ ਰਾਤ ਦਾ ਘੱਟ ਤੋਂ ਘੱਟ ਤਾਪਮਾਨ 23.5 ਡਿਗਰੀ ਨਾਪਿਆ ਗਿਆ ਅਤੇ ਅਨੁਮਾਨ ਲਗਾਇਆ ਗਿਆ ਹੈ ਕਿ ਅੱਜ ਧੁੱਪ ਨਿਕਲੇਗੀ

ਸੋ ਪ੍ਰੋਗਰਾਮ ਦੇ ਅਖੀਰ 'ਚ ਇੱਕ ਸੋਹਣੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਕਹਿੰਦੇ ਹੈ ਕਿ ਹਰ ਵੱਡੀ ਕਾਮਯਾਬੀ ਇੱਕ ਸੁਪਨੇ ਤੋਂ ਸ਼ੁਰੂ ਹੁੰਦੀ ਹੈ। ਜਦੋਂ ਅਸੀਂ ਸੁਪਨੇ ਦੇਖਦੇ ਹਾਂ ਨਾ, ਤਾਂ ਉਸ ਵਿੱਚ ਬਹੁਤ ਸਾਰੇ ਚੀਜ਼ਾਂ ਸਾਡੇ ਦਿਮਾਗ 'ਚ ਆਉਂਦੀਆਂ, ਬਹੁਤ ਸਾਰੀਆਂ ਖੁਆਇਸ਼ਾਂ ਸਾਡੀਆਂ ਜਾਗਦੀਆਂ ਨੇ। ਅਤੇ ਜੇ ਉਹ ਸੁਪਨਿਆਂ ਨੂੰ, ਖੁਆਇਸ਼ਾਂ ਨੂੰ ਪੂਰੀਆਂ ਕਰਨ ਲਈ ਸਾਨੂੰ ਜੇ ਉਹਨਾਂ ਨੂੰ ਹਕੀਕਤ ਬਣਾਉਣਾ, ਤਾਂ ਉਸ ਲਈ ਫਿਰ ਸਾਨੂੰ ਮਿਹਨਤ ਵੀ ਜੀ ਤੋੜ ਕਰਨੀ ਪੇਗੀ, ਪੂਰੀ ਲਗਨ ਨਾਲ ਅਤੇ ਦ੍ਰਿੜ ਇਰਾਦੇ ਨਾਲ ਅੱਗੇ ਵਧਣਾ ਪੇਗਾ। ਅਤੇ ਜੇਕਰ ਇਰਾਦਾ ਪੱਕਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਕਹਿੰਦੇ ਸੁਪਨੇ ਸਿਰਫ ਦੇਖਣ ਨਾਲ ਨਹੀਂ ਮਿਲਦੇ, ਉਹਨਾਂ ਲਈ ਮਿਹਨਤ ਕਰਨੀ ਪੈਂਦੀ ਹੈ। ਅਤੇ ਜੇ ਮਿਹਨਤ ਕਰਾਂਗੇ ਫਿਰ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਾਂਗੇ। ਸ਼ੁਤੇ ਇਹਨਾਂ ਸ਼ਬਦਾਂ ਅਤੇ ਜਾਣਕਾਰੀਆਂ ਨਾਲ ਮੈਨੂੰ ਬਬਲੀਨ ਕੌਰ ਨੂੰ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।

0: 13 ने 3 फरवरी ਨੂੰ ਸਮਝੌਤੇ ਦੇ ਪਹਿਲੇ ਪੜਾ ਦੀ ਰੂਪ ਰੇਖਾ ਦਾ ਐਲਾਨ ਕੀਤਾ। ਸਮਝੌਤਾ ਹੋਣ ਤੋਂ ਬਾਅਦ 7 ਫਰਵਰੀ ਨੂੰ ਇੱਕ ਸਾਂਝਾ ਐਲਾਨ ਜਾਰੀ ਕੀਤਾ ਗਿਆ ਸੀ। ਹੁਣ ਸਮਝੌਤੇ ਦੇ ਕਾਨੂੰਨੀ ਪਹਿਲੂਆਂ ਨੂੰ ਅੰਤਮ ਰੂਪ ਦਿੱਤਾ ਜਾਣਾ ਹੈ। ਅਮਰੀਕਾ ਪਿਛਲੇ ਮਾਲੀ ਸਾਲ ਵਿੱਚ ਭਾਰਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ। ਸੁਪਰੀਮ ਕੋਰਟ ਦੇ ਨਵੇਂ ਨਿਯੁਕਤ ਹੋਏ 5 ਜੱਜ ਅੱਜ ਸਹੁੰ ਚੁੱਕਣਗੇ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਰਤ ਦੇ ਚੀਫ ਜਸਟਿਸ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਦੀ ਨਿਯੁਕਤ ਕੀਤੀ ਗਈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਅਤੇ ਕਾਰਜਕਰਤਾਵਾਂ ਨਾਲ ਇੱਕ ਮੀਟਿੰਗ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੰਸਦ ਮੈਂਬਰ ਅਤੇ ਬੁਲਾਰੇ ਡਾ. ਸੰਬਿਤ ਪਾਤਰਾ ਨੇ ਨਰੇਂਦਰ ਮੋਦੀ ਸਰਕਾਰ ਦੇ 12 ਸਾਲਾਂ ਦੇ ਸੇਵਾ ਕਾਰਜ, ਸੰਗਠਨਾਤਮਕ ਪਸਾਰ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਵਿੱਚ ਪਾਰਟੀ ਦੀ ਪਹੁੰਚ ਨੂੰ ਵਧਾਉਣ ਦੇ ਉਦੇਸ਼ ਨਾਲ ਭਵਿੱਖ ਦੀਆਂ ਪਹਿਲਕਦਮੀਆਂ ਅਤੇ ਚਰਚਾ ਨੂੰ ਉਜਾਗਰ ਕਰਦੇ ਹੋਏ ਮੁੱਖ ਵੇਰਵੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਕਾਰਜਕਾਲ ਦੇ 12 ਸਾਲ ਪੂਰੇ ਕਰ ਰਹੀ ਹੈ ਅਤੇ ਸਾਰਿਆਂ ਨੇ ਦੇਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਕਿਵੇਂ ਤਰੱਕੀ ਕਰ ਰਿਹਾ ਅਤੇ ਹਰ ਖੇਤਰ ਵਿੱਚ ਅੱਗੇ ਵਧ ਰਿਹਾ ਹੈ। ਸ੍ਰੀ ਪਾਤਰਾ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਅਤੇ NDA ਨੂੰ 22 ਰਾਜਾਂ ਵਿੱਚ ਸਰਕਾਰ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਸਪਸ਼ਟ ਕੀਤਾ ਹੈ ਕਿ ਪੁਡੂਚੇਰੀ ਵਿੱਚ ਪੈਟਰੋਲ, ਡੀਜ਼ਲ ਜਾਂ ਰਸੋਈ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਪਲਾਈ ਆਮ ਵਾਂਗ ਹੈ। ਤਮਿਲਨਾਡੂ ਅਤੇ ਪੁਡੂਚੇਰੀ ਵਿੱਚ ਤੇਲ ਸਨਅਤ ਦੇ ਰਾਜ ਪੱਧਰੀ ਕੋਆਰਡੀਨੇਟਰ ਨੇ ਕਿਹਾ ਕਿ ਪੈਟਰੋਲੀਅਮ ਉਤਪਾਦਾਂ ਦਾ ਢੁੱਕਵਾਂ ਸਟਾਕ ਹੈ ਅਤੇ ਨਿਰਵਿਘਨ ਸਪਲਾਈ ਜਾਰੀ ਹੈ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਦੇ ਸਾਰੇ ਪਰਚੂਨ ਆਊਟਲੈਟ ਆਮ ਵਾਂਗ ਕੰਮ ਕਰ ਰਹੇ ਨੇ ਅਤੇ ਰਸੋਈ ਗੈਸ ਦੀ ਸਪਲਾਈ ਵੀ ਆਮ ਵਾਂਗ ਹੈ। ਤੇਲ ਕੰਪਨੀਆਂ ਨੇ ਖਪਤਕਾਰਾਂ ਨੂੰ ਕਿਸੇ ਵੀ ਅਫਵਾਹ ਜਾਂ ਬਿਨਾਂ ਪੁਸ਼ਟੀ ਵਾਲੀਆਂ ਖਬਰਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੇ ਉਪਬੰਧਾਂ ਤਹਿਤ ਪੰਜਾਬ ਦੇ ਰਾਮਨਗਰ ਵਿਖੇ ਸਥਿਤ ਗਿਆਨ ਸਾਗਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨਾਲ ਸੰਬੰਧਿਤ 14 ਅਚਲ ਜਾਇਦਾਦਾਂ ਨੂੰ ਅਸਥਾਈ ਤੌਰ ਤੇ ਜ਼ਬਤ ਕਰ ਲਿਆ ਹੈ। ਏਜੰਸੀ ਨੇ ਕਿਹਾ ਹੈ ਕਿ ਇਸ ਨੇ ਕੰਪਨੀਆਂ ਅਤੇ ਸੰਬੰਧਿਤ ਸੰਸਥਾਵਾਂ ਵੱਲੋਂ ਚਲਾਈ ਜਾ ਰਹੀ ਇੱਕ ਸਮੂਹਕ ਨਿਵੇਸ਼ ਯੋਜਨਾ ਨਾਲ ਸੰਬੰਧਿਤ ਵੱਡੇ ਪੱਧਰ ਤੇ ਨਿਵੇਸ਼ ਧੋਖਾਧੜੀ ਦੀ ਚੱਲ ਰਹੀ ਜਾਂਚ ਦੇ ਸੰਬੰਧ ਵਿੱਚ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਜ਼ਬਤ ਕੀਤੀਆਂ ਗਈਆਂ 14 ਜਾਇਦਾਦਾਂ ਦੀ ਪਛਾਣ ਨਿਵੇਸ਼ਕ ਫੰਡਾਂ ਤੋਂ ਪ੍ਰਾਪਤ ਕੀਤੀ ਗਈ ਵਜੋਂ ਕੀਤੀ ਗਈ ਹੈ, ਜੋ ਕਿ ਅਪਰਾਧ ਦੀ ਕਮਾਈ ਹੈ। ਇਸ ਜ਼ਬਤੀ ਦੇ ਨਾਲ ਏਜੰਸੀ ਨੇ ਹੁਣ ਤੱਕ 28,626 ਕਰੋੜ ਰੁਪਏ ਦੀ ਚੱਲ ਅਤੇ ਅਚਲ ਸੰਪਤੀਆਂ ਨੂੰ ਜ਼ਬਤ ਕਰ ਲਿਆ, ਜਿਸ ਵਿੱਚ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਜਾਇਦਾਦਾਂ ਸ਼ਾਮਿਲ ਨੇ। ED ਨੇ ਕੇਂਦਰੀ ਜਾਂਚ ਬਿਊਰੋ ਵੱਲੋਂ ਦਰਜ FIR ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ ਸੀ। ਕੇਂਦਰੀ ਜਾਂਚ ਬਿਊਰੋ ਨੇ ਰਿਲਾਇੰਸ ਕਮਿਊਨੀਕੇਸ਼ਨ ਗਰੁੱਪ ਦੇ ਚੋਟੀ ਦੇ ਕਾਰਜਕਾਰੀ ਅਮਿਤਾਭ ਝੁੰਝੁਨਵਾਲਾ ਨੂੰ ਇੱਕ ਬੈਂਕ ਧੋਖਾਧੜੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਏਜੰਸੀ ਨੇ ਕਿਹਾ ਕਿ ਉਹ ਰਿਲਾਇੰਸ ਕਮਿਊਨੀਕੇਸ਼ਨ ਗਰੁੱਪ ਦੇ ਗਰੁੱਪ ਮੈਨੇਜਿੰਗ ਡਾਇਰੈਕਟਰ ਸਨ ਅਤੇ ਕਾਰਪੋਰੇਟ ਮਾਲੀ, ਬੈਂਕਿੰਗ ਅਤੇ ਫੰਡਾਂ ਦੀ ਵਰਤੋਂ ਵਰਗੇ ਮਹੱਤਵਪੂਰਨ ਕਾਰਜਾਂ ਦੇ ਮਾਮਲਿਆਂ ਨੂੰ ਕੰਟਰੋਲ ਕਰ ਰਹੇ ਸਨ। ਇਲਜ਼ਾਮ ਹੈ ਕਿ ਕਰਜ਼ੇ ਦੇ ਫੰਡਾਂ ਦੀ ਦੁਰਵਰਤੋਂ ਕਾਰਨ ਬੈਂਕਾਂ ਨੂੰ ਗਲਤ ਨੁਕਸਾਨ ਹੋਇਆ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਹਮੀਰਪੁਰ ਜ਼ਿਲ੍ਹੇ ਵਿੱਚ ਬੇਤਵਾ ਨਦੀ ਉੱਤੇ ਨਿਰਮਾਣ ਅਧੀਨ ਪੁਲ ਤੇ ਸੈਗਮੈਂਟ ਸਪੈਨ ਦੇ ਢਹਿ ਜਾਣ ਦੀ ਜਾਂਚ ਲਈ 2 ਵੱਖ ਵੱਖ ਉੱਚ ਪੱਧਰੀ ਜਾਂਚ ਕਮੇਟੀਆਂ ਦਾ ਗਠਨ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਬ੍ਰਿਜ ਕਾਰਪੋਰੇਸ਼ਨ ਅਧੀਨ ਕਮੇਟੀਆਂ ਨੇ 6 ਜਾਨਾਂ ਲੈਣ ਵਾਲੀ ਘਟਨਾ ਦੀ ਵਿਆਪਕ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤੀ ਥਾਂ ਫੁੱਲਾਂ ਦੀ ਵਾਦੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਹੈ। ਜੰਗਲਾਤ ਵਿਭਾਗ ਨੇ ਸੈਲਾਨੀਆਂ ਨੂੰ ਵਾਦੀ ਦੀ ਅਮੀਰ ਜੈਵ ਭਿੰਨਤਾ ਅਤੇ ਬੂਟਿਆਂ ਦੀਆਂ ਦੁਰਲੱਭ ਪ੍ਰਜਾਤੀਆਂ ਦੀ ਸਾਂਭ ਸੰਭਾਲ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਮੌਜੂਦਾ ਸਮੇਂ ਵਾਦੀ ਵਿੱਚ ਫੁੱਲਾਂ ਅਤੇ ਦੁਰਲੱਭ ਬੂਟਿਆਂ ਦੀਆਂ 300 ਤੋਂ ਵੱਧ ਕਿਸਮਾਂ ਮੌਜੂਦ ਨੇ। ਜੰਗਲਾਤ ਰੇਂਜ ਅਧਿਕਾਰੀ ਚੇਤਨਾ ਕੰਦਪਾਲ ਨੇ ਕਿਹਾ ਕਿ ਵਾਦੀ 31 ਅਕਤੂਬਰ ਤੱਕ ਸੈਲਾਨੀਆਂ ਲਈ ਖੁੱਲ੍ਹੀ ਰਹੇਗੀ।
1: वैली 1 जून से 31 अक्टूबर तक ओपन रहती है। पहले बार इसकी डिस्कवरी फ्रैंक स्माइथ ने की थी 1931 में, जब वो कॉमेट के एक एक्सपीडिशन से लौट रहे थे। उसके बाद वो वैली दोबारा आई 1937 में, और 1938 में उन्होंने एक बुक पब्लिश की जिसका नाम था वैली ऑफ फ्लावर्स। 2005 में यूनेस्को द्वारा वैली ऑफ फ्लावर्स को वर्ल्ड

ਹੁਣ ਵੇਲਾ ਆਉਂਦਾ ਹੈ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਅੱਜ ਦਾ ਫਿਲਮੀ ਜੰਕਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ 'ਚ ਸਵਾਗਤ ਕਰਦੀ ਹਾਂ। ਚਲੋ ਜੀ, ਫਿਰ ਦੇਰ ਕਿਸ ਗੱਲ ਦੀ ਹੈ, ਚੱਲਦੇ ਹਾਂ ਫਿਲਮੀ ਦੁਨੀਆ ਵੱਲ, ਪੰਜਾਬੀ ਫਿਲਮੀ ਜਗਤ ਵੱਲ ਵੱਧਦੇ ਹਾਂ ਅਤੇ ਸੁਣਦੇ ਹਾਂ ਅੱਜ ਇਸ ਪ੍ਰੋਗਰਾਮ ਦਾ ਪਹਿਲਾ ਗੀਤ। ਇਹ ਗੀਤ ਹੈ ਜੀ ਫਿਲਮ ਤੂੰ ਮੇਰਾ ਬਾਈ ਮੈਂ ਤੇਰਾ ਬਾਈ 'ਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਅਮਰਿੰਦਰ ਗਿੱਲ ਅਤੇ ਸਾਥੀਆਂ ਨੇ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਸ਼੍ਰੋਤਿਓ, ਪ੍ਰੋਗਰਾਮ ਫਿਲਮੀ ਜੰਕਸ਼ਨ 'ਚ ਵੱਧ ਰਿਹਾ ਅਗਲੇ ਗੀਤ ਵੱਲ। ਇਹ ਗੀਤ ਲਿਆ ਜੀ ਫਿਲਮ ਧਰਤੀ 'ਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਰਵੀ ਸ਼ੇਰਗਿੱਲ ਨੇ, ਸੰਗੀਤ ਜੈਦੇਵ ਕੁਮਾਰ ਦਾ ਅਤੇ ਬੋਲ ਜੱਗੀ ਸਿੰਘ ਦੇ।

ਤੁਸੀਂ ਟਿਊਨਨ ਕੀਤਾ ਹੋਇਆ ਜੀ ਐਫ ਐਮ ਬੈਂਡ 100.2 ਮੈਗਾਹਰਟਜ਼ ਸੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਅਤੇ ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋ ਨਾਲ ਸੁਣ ਸਕਦੇ ਹੋ ਜੀ। ਸ਼੍ਰੋਤਿਓ ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 8:51 ਹੋ ਰਹੇ ਨੇ। ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ, ਆਪਣੀ ਰੇਡੀਓ ਦੋਸਤ ਬਬਲੀਨ ਕੌਰ ਦੇ ਨਾਲ। ਅਤੇ ਆਓ ਫਿਰ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ, ਸੁਣਦੇ ਹਾਂ ਕਿਸਮਤ ਫਿਲਮ ਦਾ ਇੱਕ ਪਿਆਰਾ ਜਿਹਾ ਸੌਂਗ ਜਿਸ ਨੂੰ ਆਵਾਜ਼ ਦਿੱਤੀ ਹੈ ਐਮੀ ਵਿਰਕ ਨੇ।

ਸ਼੍ਰੋਤਿਆਂ ਗੁਰਨਾਮ ਭੁੱਲਰ ਦੇ ਗਾਏ ਸੀ ਗੀਤ ਨਾਲ ਮੈਨੂੰ ਬਬਲੀਨ ਕੌਰ ਨੂੰ ਪ੍ਰੋਗਰਾਮ ਫਿਲਮੀ ਜੰਕਸ਼ਨ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 100 ਸ਼ਰੇ ਤੋਂ ਮੈਗਾ ਹਰਟਸ ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ ਇਸ ਵੇਲੇ ਸਵੇਰ ਦੇ ਠੀਕ 9 ਵੱਜ ਰਹੇ ਨੇ। ਹੁਣ ਤੋਂ ਲੈ ਕੇ ਸਵੇਰ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵੇਕ ਭਾਰਤੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ। FM ਬੈਂਡ 100.2 MHz ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ ਇਸ ਵੇਲੇ ਸਵੇਰ ਦੇ ਠੀਕ 10 ਵਜੇ ਨੇ। ਆ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਵੇਲੇ ਦੀਆਂ ਮੁੱਖ ਸੁਰਖੀਆਂ।

ਸਰੋਤਿਓ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਇਸ ਦੇ ਵਿੱਚ ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਭੇਜ ਸਕਦੇ ਹੋ। ਸਾਡਾ ਨੰਬਰ ਹੈ 2280-494-0175। ਇਸ ਦੇ ਨਾਲ ਹੀ ਸਾਡਾ ਇੱਕ ਹੋਰ ਵੀ ਨੰਬਰ ਹੈ 2282-394-0175, ਸਾਡੇ ਪਟਿਆਲੇ ਦਾ ਏਰੀਆ ਕੋਡ ਹੈ।

0: ਸਾਡੇ ਨਾਲ ਪ੍ਰੋਗਰਾਮ ਦੇ ਪਹਿਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਕਹਿਣੇ ਤੋਂ ਬੋਲਦਾ ਨਿਰਭੈ ਸਿੰਘ।
0: ਹਾਂਜੀ, ਕੀ ਹਾਲ ਚਾਲ ਨੇ ਨਿਰਭੈ ਸਿੰਘ ਜੀ?
1: ਠੀਕ ਹੈ ਭੈਣ ਜੀ, ਬਸ ਗਰਮੀ ਤੋਂ ਰਾਹਤ ਮਿਲ ਗਈ।
0: ਜੀ ਬਿਲਕੁਲ ਜੀ, ਗਰਮੀ ਤੋਂ ਰਾਹਤ ਮਿਲੀ ਹੈ, ਅਤੇ ਤੁਹਾਡੀ ਫਰਮਾਇਸ਼ ਦੱਸ ਦਿਓ।
1: ਮਾਨਕ ਦਾ ਜੀ ਉੜਦੀ ਵਿੱਚ ਹਵਾ ਦੇ ਘੋੜੀ ਜਾਣੇ ਮੋੜ ਲਈ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।
1: ਧੰਨਵਾਦ।
2: असली ओजी कौन है? बॉस, रेट्रो इज द न्यू कूल और इंडिया का सबसे पहला ट्रेंड सेटर है अपना आकाशवाणी। वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो, क्योंकि लेजेंड्स कभी आउटडेटेड नहीं होते। आकाशवाणी, 90 इयर्स से इंडिया की ओरिजिनल आवाज।

0: ਬਿੰਦਰ ਚਾਚੇ ਨੇ ਦਿੱਤੇ ਆ।
1: ਕਿਹੜਾ ਬਿੰਦਰ ਪੁੱਤ?
0: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਮੰਮੀ ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
1: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ।
0: ਹਾਂਜੀ ਮੰਮੀ, ਕੀ ਕਹਿੰਦੇ ਹੋ?
1: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
0: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ ਮੈਂ।
1: ਹਾਂ ਹਾਂ ਹੁਣ ਤਾਂ ਤੂੰ ਖਾ ਲੈ। ਗੁੱਡੀ ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਦੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
0: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
1: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂਜੀ ਮੈਡਮ ਨਮਸਕਾਰ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਹਾਂਜੀ ਮੈਂ ਰਿਸ਼ਪਾਲ ਸਿੰਘ ਬੋਲਾ, ਪਿੰਡ ਖਤਰਾ, ਜ਼ਿਲ੍ਹਾ ਕੈਥਲ
0: ਜੀ। ਅਤੇ ਫਰਮਾਇਸ਼ ਦੱਸ ਦਿਓ ਜੀ ਆਪਣੀ।
1: ਫਰਮਾਇਸ਼ ਹੈ ਜੀ ਮੇਰੀ, ਸਤੂਰ ਸੰਦਰ ਅਤੇ ਅਮਰ ਨੂੰ ਜੀਤ ਹੈ।
0: ਠੀਕ ਹੈ ਜੀ,
1: ਫੋਨ ਕਰਦੇ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ।
0: ਨਾਮ ਦੱਸ ਦਿਓ ਆਪਣਾ
1: ਜਤਿੰਦਰ ਸਿੰਘ ਜੀ,
0: ਅਤੇ ਫਰਮਾਇਸ਼ ਦੱਸੋ ਜੀ, ਕਿਹੜਾ ਗੀਤ ਸੁਣਨਾ ਚਾਹੋਗੇ?
1: ਚਿਰਾਏ ਕੁੱਟ ਜੀ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

0: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
1: ਹਾਂਜੀ।
0: ਇਹ ਕੇਵਾਈਸੀ ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ ਹੈ?
1: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ ਕੇਵਾਈਸੀ ਅਪਡੇਟ ਕਰਵਾਉਣਾ ਚਾਹੀਦਾ ਹੈ।
0: ਪਰ ਇਹ ਹੋਵੇਗਾ ਕਿਵੇਂ?
1: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ਏਟੀਐਮ ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ ਬੀਸੀ ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਡੈਕਲੇਰੇਸ਼ਨ ਦਿਓ।
0: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ?
1: ਤਾਂ ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ ਕੇਵਾਈਸੀ ਅਪਡੇਟ ਕਰਵਾ ਸਕਦੇ ਹੋ।
0: ਬਸ
1: ਬਸ
0: ਸਮਝ ਗਿਆ।
1: ਆਪਣਾ ਕੇਵਾਈਸੀ ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: FM 102.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੀ ਹਾਂ ਅਤੇ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਪਸੰਦੀਦਾ ਪੰਜਾਬੀ ਗੀਤ ਤੁਹਾਡੀ ਫਰਮਾਇਸ਼ਾਂ ਦੇ ਆਧਾਰ 'ਤੇ ਸੁਣਵਾ ਰਹੇ ਹਾਂ। ਜਿਹੜੇ ਲੋਕ ਰਹਿੰਦੇ ਨੇ ਉਹ ਵੀ ਆਪਣੀ ਫਰਮਾਇਸ਼ ਸਾਨੂੰ ਦੱਸ ਸਕਦੇ ਨੇ। ਸਾਡਾ ਨੰਬਰ ਹੈ 2284495 ਅਤੇ 0175 ਸਾਡੇ ਪਟਿਆਲੇ ਦਾ ਏਰੀਆ ਕੋਡ ਹੈ। ਤੁਸੀਂ ਇਸ ਨੰਬਰ 'ਤੇ ਕਾਲ ਕਰੋ ਅਤੇ ਆਪਣੀ ਫਰਮਾਇਸ਼ ਸਾਨੂੰ ਜ਼ਰੂਰ ਦੱਸੋ ਤਾਂ ਜੋ ਤੁਸੀਂ ਵੀ ਆਪਣੇ ਪਸੰਦੀਦਾ ਗੀਤ ਸਾਡੇ ਰੇਡੀਓ ਰਾਹੀਂ ਸੁਣ ਸਕੋ।

ਇਸ ਦੇ ਨਾਲ ਹੀ ਪ੍ਰੋਗਰਾਮ ਹੈਲੋ ਫਰਮਾਇਸ਼ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਆਗਿਆ, ਅਤੇ ਜਿਹੜੇ ਕਾਲਰਸ ਦੀ ਅੱਜ ਕਾਲ ਨਹੀਂ ਲੱਗੀ ਉਹ ਵੀ ਸਾਨੂੰ ਕਾਲ ਕਰ ਸਕਦੇ ਨੇ ਕੱਲ੍ਹ ਨੂੰ ਇਸੇ ਟਾਈਮ 10:30 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ, ਅਤੇ ਆਪਣੇ ਪੰਜਾਬੀ ਗੀਤ, ਪਸੰਦੀਦਾ ਪੰਜਾਬੀ ਗੀਤ ਸੁਣ ਸਕਦੇ ਨੇ। ਤੁਸੀਂ ਮਾਣੋ ਉਹਨਾਂ ਦੇ ਇਸ ਗੀਤ ਦਾ ਅਤੇ ਮੈਨੂੰ ਦਿਓ ਆਗਿਆ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ FM ਬੈਂਡ 100.2 ਮੈਗਾਹਰਟਜ਼ ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ ਇਸ ਵੇਲੇ ਸਵੇਰ ਦੇ 6:11 ਵਜ ਰਹੇ ਨੇ। ਆਹ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ।

ਸ਼੍ਰੋਤੇ, ਤੁਸੀਂ ਟਿਊਨਿੰਗ ਕੀਤਾ ਹੋਇਆ ਜੀ ਐਫ ਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਜੀ ਇਸ ਵੇਲੇ ਸਵੇਰ ਦੇ 11:03 ਹੋ ਰਹੇ ਨੇ। ਹੁਣ ਵੇਲਾ ਆਉਂਦਾ ਹੈ ਤੁਹਾਡੇ ਸਾਰਿਆਂ ਦਾ ਪਸੰਦੀਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਅੱਜ ਦਾ ਹਿੰਦੀ ਜ਼ਾਇਕਾ ਪ੍ਰੋਗਰਾਮ ਲੈ ਕੇ ਹਾਜ਼ਰ ਆ ਜੀ ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਕਰਦੇ ਹਾਂ। ਸੋ ਤੋ ਇਸ ਪ੍ਰੋਗਰਾਮ ਤਹਿਤ ਅਸੀਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਹਾਂ ਜੀ। ਹਿੰਦੀ ਫਿਲਮੀ ਗੀਤ ਤੁਹਾਨੂੰ ਸੁਣਵਾਉਂਦੇ ਹਾਂ ਤੁਹਾਡੇ ਆਪਣੇ ਰੇਡੀਓ ਸੈੱਟ 'ਤੇ। ਫਰਮਾਇਸ਼ ਭੇਜਣ ਲਈ ਤੁਸੀਂ ਸਾਨੂੰ ਕਰਨਾ ਹੋਏਗਾ ਵਟਸਐਪ ਮੈਸੇਜ ਸਾਡੇ ਨੰਬਰ 'ਤੇ 9465026268 9465002668। ਇਸ ਨੰਬਰ 'ਤੇ ਤੁਸੀਂ ਆਪਣਾ ਨਾਂ, ਆਪਣੇ ਪਿੰਡ ਜਾਂ ਸ਼ਹਿਰ ਦਾ ਨਾਂ ਅਤੇ ਆਪਣੇ ਪਸੰਦੀਦਾ ਗੀਤ ਦੇ ਬੋਲ ਦਾ ਨਾਂ ਲਿਖ ਕੇ ਭੇਜਣਾ ਜੀ।

0: ਜਿਸ ਥਾਂ ਤੇ ਸਫਾਈ ਵਸੇ ਹਰ ਬਿਮਾਰੀ ਦੂਰ ਉਥੋਂ ਨਸੇ।
1: ਆਪਣੇ ਪਿੰਡ ਕਸਬੇ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਹਰ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ।
0: ਕੂੜਾ ਕਰਕਟ ਗਲੀਆਂ ਜਾਂ ਸੜਕਾਂ ਉੱਤੇ ਨਾ ਸੁੱਟੋ।
1: ਕੂੜਾ ਕਰਕਟ ਸਿਰਫ ਕੂੜੇ ਵਾਲੇ ਡਰਮ ਵਿੱਚ ਹੀ ਪਾਓ।

ਪ੍ਰੋਗਰਾਮ 'ਚ ਅੱਗੇ ਵਧਦੇ ਹਾਂ ਜੀ। ਅਗਲੇ ਸੁਨੇਹੇ ਵੱਲ ਅਗਲਾ ਸੁਨੇਹਾ ਸਾਨੂੰ ਭੇਜ ਰਹੇ ਨੇ। ਬਾਹੂ ਯਾਦਵ, ਸ਼੍ਰੀਮਤੀ ਮਨਸ਼ਾ ਯਾਦਵ, ਦੁਰਗੇਸ਼ ਯਾਦਵ, ਸੀਮਾ, ਅਨੂ ਅਤੇ ਅਰੁਣੇਸ਼ ਯਾਦਵ ਮੈਸੇਜ ਕਰ ਰਹੇ ਨੇ ਜੀ, ਬਿਹਾਰ ਕਲੋਨੀ ਸਾਰਨਾਥ ਵਾਰਾਣਸੀ ਤੋਂ। ਸੁਸ਼ੀਲਾ ਦੇਵੀ, ਸਦਾਨੰਦ ਕੁਮਾਰ ਗੌਰਵ ਦਾ ਮੈਸੇਜ ਸ਼ਾਮਿਲ ਕਰ ਰਹੇ ਹਾਂ, ਡਾਬਕੀ ਰੋਡ ਅਕੋਲਾ ਤੋਂ। ਅਫਜ਼ਾਲ ਤਾਜ, ਸ਼ਾਹੀਨ, ਸੋਨੂ, ਕਮਲ ਕੁਮਾਰ, ਕੋਲ ਸਿਟੀ ਬਰਕਾ ਕਾਨਾ ਤੋਂ। ਅਰੋੜਾ ਮਹੱਲਾ ਪਟਿਆਲਾ ਤੋਂ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ ਪਵਨ, ਚੰਚਲ ਅਰੋੜਾ, ਮਨਸ਼ਾ ਅਤੇ ਸਮਿਤੀ ਅਰੋੜਾ। ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ, ਜੈਵੀਰ ਸਿੰਘ, ਡਾਕਟਰ ਅਮਨਦੀਪ ਕਾਲਕਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਖਾਲਸਾ ਕਲੋਨੀ ਸਨੌਰ ਤੋਂ ਅਵਤਾਰ ਸਿੰਘ ਰਾਜੂ, ਸਰਬਜੀਤ ਕੌਰ ਲਾਡੀ, ਅਨਮੋਲ ਸਿੰਘ, ਨਵਨੀਤ ਸਿੰਘ। ਚੌਟਾਲਾ ਹਰਿਆਣਾ ਤੋਂ ਮੈਸੇਜ ਸ਼ਾਮਿਲ ਕਰ ਰਿਹਾ ਜੀ, ਪ੍ਰਿਯੰਕਾ ਸ਼ਰਮਾ, ਸੰਜੇ ਸ਼ਰਮਾ ਅਤੇ ਦਾਰਾ ਪੰਡਿਤ ਹੋਰਾਂ ਦਾ। ਪਿੰਡ ਕੁਮਾਰਹੇੜਾ, ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ, ਅਕਸਾ, ਨਾਜ਼ੀਆ ਅਤੇ ਇਬਰਾਹਿਮ ਸਾਨੂੰ ਮੈਸੇਜ ਕਰ ਰਹੇ ਨੇ। ਫਾਜ਼ਿਲਕਾ ਪੰਜਾਬ ਤੋਂ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ ਪੁਸ਼ਮ ਖੇੜਾ, ਵਿਸ਼ੂ ਖੇੜਾ, ਵਿਸ਼ਾਲ, ਲਾਡੀ, ਸ਼ਾਲਨੀ, ਦਿਵਾਂਸ਼ੀ ਅਤੇ ਇਹਨਾਂ ਦਾ ਪੂਰਾ ਪਰਿਵਾਰ। ਪਟੇਲ ਨਗਰ ਮਲੌਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜ਼ੂ ਅਤੇ ਗੁੱਡੂ ਇਸ ਪ੍ਰੋਗਰਾਮ 'ਚ ਸ਼ਾਮਿਲ ਕਰ ਰਹੇ ਹਾਂ ਜੀ ਤੁਹਾਡਾ ਸੁਨੇਹਾ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਇਸ ਪ੍ਰੋਗਰਾਮ 'ਚ ਮੈਸੇਜ ਭੇਜ ਰਹੇ ਨੇ। ਬੱਟੀ ਕੈਦ ਸਵੰਤ ਸਿੰਘ ਪਿੰਡ ਬੁਰਸ ਤੋਂ ਮੈਸੇਜ ਭੇਜ ਰਹੇ ਨੇ। ਸਤਨਾਮ ਸਿੰਘ ਵਰਮਾ ਪਿੰਡ ਸੋਹਲੀ ਨਾਭੇ ਤੋਂ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ। ਭੁਪਿੰਦਰ ਸਿੰਘ ਜਲਵੇੜੇ ਤੋਂ ਮੈਸੇਜ ਸ਼ਾਮਿਲ ਕਰ ਰਹੇ ਹਾਂ ਜੀ ਤੁਹਾਡਾ। ਡਕਾਲੇ ਤੋਂ ਬਿੰਦਰ ਸਿੰਘ, ਚਮਕੌਰ ਸਿੰਘ, ਜੁਮਾ ਮੀਰ ਅਤੇ ਭੋਲਾ ਖਾਨ ਕਿਸੇ ਵੀ ਗਾਣੇ ਨੂੰ ਚਲਾਉਣ ਦੀ ਫਰਮਾਇਸ਼ ਕਰ ਰਹੇ ਨੇ। ਨਰਿੰਦਰ ਚਾਵਲਾ ਪਿੰਡ ਮੁਕਰਾਮਪੁਰ, ਤਹਿਸੀਲ ਬੱਸੀ ਪਠਾਣੇ ਤੋਂ ਮੈਸੇਜ ਕਰ ਰਹੇ ਨੇ ਅਤੇ ਇਹਨਾਂ ਦੇ ਨਾਲ ਹਰੀਸ਼, ਪ੍ਰਿੰਸ ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ ਵੀ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ। ਕਨੇਰਾ ਮੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਮੈਸੇਜ ਕਰ ਰਹੇ ਨੇ ਜੀ। ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ ਪਿੰਡ ਸਿਉਣਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ। ਰਾਜਪੁਰਾ ਟਾਊਨ ਤੋਂ ਜਸਦੇਵ ਸਿੰਘ, ਜੱਸੀ, ਸੁਖਵਿੰਦਰ

0: ਭੈਣ ਜੀ, ਆਪਣੀ ਗੁੱਡੀ ਦੇ ਜਨਮ ਦਿਨ ਮਨਾਉਣ ਦੀ ਸਾਰੀ ਤਿਆਰੀ ਹੋ ਗਈ। ਆ ਲੋ ਆ ਮਿਠਾਈ, ਆ ਸਮੋਸੇ ਤੇ ਆ ਵੇਖੋ, ਮੈਂ ਤਾਂ ਪਲੇਟਾਂ ਵੀ ਪਲਾਸਟਿਕ ਦੀਆਂ ਲੈ ਆਈ, ਨਾਲੇ ਆਪਣਾ ਕੰਮ ਸੌਖਾ ਹੋ ਜੂ।
1: ਕੁੜੇ ਮਨਦੀਪ, ਹਾਂ ਪਲੇਟਾਂ ਤੂੰ ਕਿੱਥੋਂ ਖਰੀਦ ਕੇ ਲਿਆਈ ਹੈ?
0: ਕਿਉਂ, ਕੀ ਹੋ ਗਿਆ ਭੈਣ ਜੀ? ਉਹੀ ਆਪਣੀ ਮੋੜ ਵਾਲੀ ਹੱਟੀ ਤੋਂ ਲਿਆਈ ਆ।
1: ਲੈ, ਤੈਨੂੰ ਨੀ ਪਤਾ, 1 ਜੁਲਾਈ 2022 ਤੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਮਨਾਹੀ ਹੈ। ਇੱਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
0: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨਹੀਂ ਪਤਾ ਸੀ।
1: ਕੁੜੇ ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ। 1 ਜੁਲਾਈ 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕਟ, ਚਮਚੇ, ਚਾਕੂ, ਕਾਂਟੇ, ਸਟਰਾ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ ਤੇ ਵੀ ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
0: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
1: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਣ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
2: ਵਾਤਾਵਰਣ ਬਚਾਓ, ਧਰਤੀ ਬਚਾਓ।

FM ਬੈਂਡ 100.2 ਮੈਗਾਹਰਟਜ਼ ਸੀ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਰਹੇ ਹੋ। ਸਮਾਂ ਮਿਲਾਓ ਜੀ, ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਿਕ 11:21 ਤੇ 15 ਸੈਕਿੰਡ ਹੋ ਰਹੇ ਨੇ। ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਆਪਣਾ ਪਸੰਦੀਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਆਪਣੀ ਰੇਡੀਓ ਦੋਸਤ ਬਬਲੀਨ ਕੌਰ ਦੇ ਨਾਲ।

ਜੋ ਪ੍ਰੋਗਰਾਮ 'ਚ ਸ਼ਾਮਿਲ ਕਰ ਲੈਂਦੇ ਹਾਂ ਕੁਛ ਹੋਰ ਮੈਸੇਜਸ। ਅਗਲਾ ਮੈਸੇਜ ਸ਼ਾਮਿਲ ਕਰ ਰਹੇ ਹਾਂ ਜੀ ਦਾਦਰੀ ਗੇਟ ਭਵਾਨੀ ਤੋਂ, ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਮਹਿਰਾ ਅਤੇ ਕੁਨਾਲ ਮਹਿਰਾ। ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲੀਆ, ਆਯਾਨ ਬਾਬੂ ਸਾਨੂੰ ਮੈਸੇਜ ਕਰੇ ਨੇ ਧਨੌਰੀ ਤੇਲੀਵਾਲਾ ਤੋਂ। ਸਾਦੁਲ ਸ਼ਹਿਰ ਰਾਜਸਥਾਨ ਤੋਂ, ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ। ਵੜਿੰਗ ਖੇੜਾ ਪੰਜਾਬ ਤੋਂ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਇਸ ਪ੍ਰੋਗਰਾਮ 'ਚ ਮੈਸੇਜ ਸ਼ਾਮਿਲ ਕਰ ਰਿਹਾ ਜੀ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ, ਗੁਰਕਿਰਤ ਅਤੇ ਗੁਰਸ਼ਬਦ ਸਿੰਘ ਰਾਹੁਲ ਹੋਰਾਂ ਦਾ। ਸੁਨੀਲ ਪਾਠਕ, ਕਮਲ, ਦੀਪਿਕਾ, ਗਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਹੋਰਾਂ ਦਾ ਮੈਸੇਜ ਸ਼ਾਮਿਲ ਕਰ ਰਿਹਾ ਨਾਲਕਲੀ ਬਾਜ਼ਾਰ ਜਗਰਾਓ ਤੋਂ। ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ, ਨਰਗਿਸ ਖਾਤੂਨ ਹੋਰਾਂ ਦਾ ਮੈਸੇਜ ਸ਼ਾਮਿਲ ਕਰ ਰਿਹਾ ਜੀ ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ। ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ ਮੈਸੇਜ ਸ਼ਾਮਿਲ ਕਰ ਰਿਹਾ ਇਹਨਾਂ ਦਾ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ। ਪਿੰਡ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਮੈਸੇਜ ਕਰ ਰਹੇ ਨੇ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਲਕਸ਼ਮਣ ਰਾਵ ਲੋਖੰਡੇ, ਕਲਪਨਾ ਤਾਈ ਲੋਖੰਡੇ, ਸ਼ੈਲੇਸ਼, ਪ੍ਰਤੀਕਸ਼ਾ, ਸਫਲ, ਰਕਸ਼ਤਾ ਸਾਨੂੰ ਮੈਸੇਜ ਕਰ ਰਹੇ ਨੇ ਜੀ ਗਾਡਕੇ ਨਗਰ, ਯਵਤਮਾਲ, ਮਹਾਰਾਸ਼ਟਰ ਤੋਂ। ਸੁਰਿੰਦਰ ਸਿੰਘ ਸਲੇਮਪੁਰ ਜੱਟਾਂ ਤੋਂ ਮੈਸੇਜ ਕਰ ਰਹੇ ਨੇ ਜੀ ਇਹਨਾਂ ਦੇ ਨਾਲ ਇਹਨਾਂ ਦਾ ਪੂਰਾ ਪਰਿਵਾਰ। ਚੌਧਰੀ ਜ਼ੁਲਫ਼ਿਕਾਰ ਅਲੀ, ਚਕਲਾਲੇਕਾ, ਬਹਾਵਲ ਨਗਰ ਤੋਂ ਮੈਸੇਜ ਸ਼ਾਮਿਲ ਕਰ ਰਹੇ ਇਹਨਾਂ ਦਾ। ਸੁਰੇਸ਼ ਰਾਠੌੜ, ਮੰਜੁਲਾ, ਵਿਸ਼ਾਲ ਅਤੇ ਨਿਸ਼ਾ, ਗਾਂਧੀ ਨਗਰ, ਗੁਜਰਾਤ ਤੋਂ। ਲੋਹਾ ਬਾਜ਼ਾਰ, ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਪੁਸ਼ਪਾ ਰਾਣੀ ਅਤੇ ਆਸ਼ੂ ਤੁਸ਼ਾਰ ਹੋਰਾਂ ਦਾ ਮੈਸੇਜ ਸ਼ਾਮਿਲ ਕਰ ਰਹੇ ਹਾਂ।

ਇੰਦਰਾ ਸ਼ਰਮਾ ਸਾਰਥਕ ਤੇ ਯਸ਼ ਵਸ਼ਿਸ਼ਠ ਦਾ ਮੈਸੇਜ ਸ਼ਾਮਲ ਕਰ ਰਿਹਾ ਜੀ ਸਿਰਸਾ ਹਰਿਆਣਾ ਤੋਂ। ਜੌਨ ਡਿਕੈਸਟਰੋ, ਰੋਜ਼ੀ ਪਰਲ ਵਿਲਿਸ, ਚਨਕਪੁਰੀ, ਸਹਾਰਨਪੁਰ ਤੋਂ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ। ਸੋ ਤੋ ਇਸ ਪ੍ਰੋਗਰਾਮ 'ਚ ਕੁਛ ਹੋਰ ਮੈਸੇਜਸ ਸ਼ਾਮਲ ਕਰ ਲਈਏ। ਬਲਕਰਨ ਵਰਮਾ, ਅੰਜਨੀ, ਜੋਤੀ ਵਰਮਾ, ਨਿਧੀ, ਨਿਖਿਲ ਵਰਮਾ, ਪ੍ਰਹਿਲਾਦ ਅਤੇ ਉਮੇਸ਼ ਵਰਮਾ ਮੈਸੇਜ ਕਰ ਰਹੇ ਨੇ ਜੀ ਛੱਤੀਸਗੜ੍ਹ ਤੋਂ। ਪਿੰਡ ਸੁਲਰ, ਜ਼ਿਲ੍ਹਾ ਪਟਿਆਲਾ ਤੋਂ ਸਨੀ ਕੰਬੋਜ, ਮਰਿੰਦਰ ਕੰਬੋਜ, ਤਰਸੇਮ ਸਿੰਘ, ਜਸਵਿੰਦਰ ਕੌਰ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ। ਗਮਰੀਆ, ਜਮਸ਼ੇਦਪੁਰ ਤੋਂ ਰੋਹਨ ਜੈਸਵਾਲ ਅਤੇ ਆਰਿਆ ਜੈਸਵਾਲ। ਗੋਪਾਲਗੜ੍ਹ, ਰਾਜਸਥਾਨ ਤੋਂ ਧਰਮਿੰਦਰ ਛੀਂਪਾ, ਕਪਿਲ, ਈਸ਼ਾਨ ਅਤੇ ਇਹਨਾਂ ਦਾ ਪੂਰਾ ਪਰਿਵਾਰ। ਸ਼ਰੋਤਿਆਂ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦਿਆਂ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਇਹ ਗੀਤ ਲਿਆ ਜੀ ਫਿਲਮ ਘਰ ਤੋਂ, ਆਵਾਜ਼ ਲਤਾ ਮੰਗੇਸ਼ਕਰ ਦੀ, ਬੋਲ ਗੁਲਜ਼ਾਰ ਦੀ ਅਤੇ ਸੰਗੀਤ ਆਰ ਡੀ ਬਰਮਨ ਦਾ।

ਲਤਾ ਮੰਗੇਸ਼ਕਰ ਦੇ ਗਾਏ ਸੀ ਗੀਤ ਨਾਲ ਮੈਨੂੰ ਬਬਲੀਨ ਕੌਰ ਨੂੰ ਪ੍ਰੋਗਰਾਮ ਹਿੰਦੀ ਜ਼ਾਇਕਾ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਜਿਨ੍ਹਾਂ ਵੀ ਸਰੋਤਿਆਂ ਨੇ ਇਸ ਪ੍ਰੋਗਰਾਮ 'ਚ ਸ਼ਮੂਲੀਅਤ ਕੀਤੀ ਆਪਣੀ ਪਸੰਦੀਦਾ ਗੀਤ

0: ਨਿਬੂ ਨੀ ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ। ਨਿਜਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ, ਨਾ ਲੱਗੇ ਚੰਗਾ। ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ, ਇੰਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ। ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਪਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ। ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਹੋ, ਇਸ ਵੇਲੇ 11:30 ਹੋ ਰਹੇ ਨੇ ਅਤੇ ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਫੁਲਕਾਰੀ ਦਾ। ਅੱਜ ਦਾ ਪ੍ਰੋਗਰਾਮ ਫੁਲਕਾਰੀ ਲੈ ਕੇ ਅਸੀਂ ਦੋਵੇਂ ਹਾਜ਼ਰ ਹਾਂ, ਮੈਂ ਕਮਲਪ੍ਰੀਤ ਕੌਰ ਅਤੇ ਮੇਰੇ ਨਾਲ ਨੇ
3: ਬਬਲੀਨ ਕੌਰ
2: ਜੀ। ਕੀ ਹਾਲ ਚਾਲ ਨੇ ਮੈਮ?
3: ਬਹੁਤ ਵਧੀਆ। ਕਮਲ, ਤੁਸੀਂ ਕਿਵੇਂ ਹੋ?
2: ਮੈਂ ਵੀ ਵਧੀਆ। ਔਰ ਮੌਸਮ ਕੀ ਕਹਿੰਦਾ?
3: ਮੌਸਮ ਤਾਂ ਬੜਾ ਖੁਸ਼ਮਿਜ਼ਾਜ਼ ਹੋਇਆ ਪਿਆ। ਇਹ ਕਹਿੰਦਾ ਕਿ ਹੁਣ ਇਹ ਦਿਨ ਹੈ ਕਿ ਤੁਸੀਂ ਜਿਹੜੇ ਆਪਣੇ ਬਾਹਰ ਦੇ ਕੰਮ ਕਰਨੇ ਆ ਤੇ ਕਰ ਲਓ, ਫਿਰ ਅੱਗੋਂ ਗਰਮੀਆਂ ਵੱਧ ਜਾਣੀਆਂ, ਫਿਰ ਤੁਹਾਨੂੰ ਘਰ ਬਿਠਾ ਦੇਣਾ ਇਹਨਾਂ ਨੇ।
2: ਬਿਲਕੁਲ, ਹੁਣ ਥੋੜਾ ਜਿਹਾ ਗਰਮੀ ਤੋਂ ਥੋੜੀ ਜਿਹੀ ਰਾਹਤ ਜ਼ਰੂਰ ਮਿਲੀ ਹੈ ਮੀਂਹ ਕਾਰਨ
3: ਜੀ।
2: ਖੁਸ਼ਨੁਮਾ ਠੰਡਾ ਠੰਡਾ ਮੌਸਮ ਵੀ ਹੋ ਗਿਆ
3: ਜੀ। ਬਿਲਕੁਲ, ਬਾਰਿਸ਼ ਹੋਈ ਇਕਦਮ, ਸਾਨੂੰ ਉਹ ਠੰਡੀਆਂ ਹਵਾਵਾਂ ਮਹਿਸੂਸ ਹੋਈਆਂ, ਹੈ ਨਾ। ਬਾਰਿਸ਼ ਮੌਨਸੂਨ ਦੇ ਜਿਵੇਂ ਅਸੀਂ ਅਹਿਸਾਸ ਲੈਂਦੇ ਹਾਂ, ਉਹ ਚੀਜ਼ਾਂ ਸਾਨੂੰ ਉਸ ਦਿਨ ਸ਼ਨੀਵਾਰ ਦੇ ਦਿਨ ਹੈ, ਮੈਨੂੰ ਯਾਦ ਹੈ, ਇੰਨੀ ਸੋਹਣੀ ਬਾਰਿਸ਼ ਪੈ ਰਹੀ ਸੀ। ਮੈਂ ਇੱਥੇ ਡਿਊਟੀ 'ਤੇ ਮੌਜੂਦ ਸੀ ਅਤੇ ਸਰੋਤਿਆਂ ਨਾਲ ਗੱਲਬਾਤ ਵੀ ਇਸੀ ਵਿਸ਼ੇ 'ਤੇ ਹੋ ਰਹੀ ਸੀ, ਬਾਰਿਸ਼ਾਂ ਦੀ। ਔਰ ਤੁਸੀਂ ਮੰਨੋਗੇ, ਉਸ ਦਿਨ ਜਿਹੜੇ ਪ੍ਰੋਗਰਾਮ ਸੀਗੇ ਨਾ, ਉਸ 'ਚ ਗੀਤ ਵੀ ਇਹੀ ਚੱਲ ਰਹੇ ਸੀ ਬਾਰਿਸ਼ਾਂ ਦੇ, ਔਰ ਬੜਾ ਮਜ਼ਾ ਆਨੰਦ ਜਿਹਾ ਆ ਰਿਹਾ ਸੀ, ਇੱਕ ਨਵਾਂ ਹੀ ਰੰਗ ਬਣਿਆ ਹੋਇਆ ਸੀਗਾ।
2: ਅਤੇ ਨਾ ਜਿਵੇਂ ਬਾਰਿਸ਼ ਦੀ ਤੁਸੀਂ ਗੱਲ ਕਰ ਰਹੇ ਹੋ, ਜਦੋਂ ਆਪਾਂ ਛੋਟੇ ਹੁੰਦੇ ਸੀ ਨਾ, ਤਾਂ ਜਦੋਂ ਆਪਾਂ ਆਪਣੇ ਨਾਨਕੇ ਜਾਂ ਦਾਦਕੇ ਜਾਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਹੈ ਨਾ, ਤਾਂ ਉੱਥੇ ਬੱਚੇ ਵੀ ਬਾਰਿਸ਼ 'ਚ ਬਹੁਤ ਨਹਾਇਆ ਕਰਦੇ ਸੀ, ਪਿੰਡ ਦੀਆਂ ਗਲੀਆਂ ਦੇ ਵਿੱਚ ਬੈਠਿਆ ਕਰਦੇ ਸੀ, ਜਾਂ ਉਹ ਮਤਲਬ ਆਪਣਾ ਜਿਹੜਾ ਟਾਈਮ ਉਹ ਇਕੱਠੇ ਸਪੈਂਡ ਕਰਦੇ ਹੁੰਦੇ ਸੀ।
3: ਬਿਲਕੁਲ, ਦੇਖੋ ਉਹ ਸਮਾਂ ਇਹੋ ਜਿਹਾ ਸੀਗਾ ਕਿ ਮਾਵਾਂ ਨੂੰ ਪਰਵਾਹ ਹੀ ਨਹੀਂ ਹੁੰਦੀ ਸੀ ਕਿ ਬੱਚੇ ਚਾਚੇ ਦੇ ਘਰ ਹੈ, ਬੂਆ ਦੇ ਘਰ ਹੈ ਕਿ ਮਾਸੀ ਦੇ ਘਰ ਹੈ, ਉਦੋਂ ਪਤਾ ਹੀ ਨਹੀਂ ਹੁੰਦਾ ਸੀ। ਤੇ ਹੁਣ ਸਾਡਾ ਇਹ ਹਾਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਨਜ਼ਰਾਂ ਤੋਂ ਓਹਲੇ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਕਿ ਸਾਡਾ ਬੱਚਾ ਜੇ ਸਾਡੇ ਕੋਲ ਹੈ ਤੇ ਸੇਫ ਹੈ, ਜੇ ਕਿਤੇ ਬਾਹਰ ਨਿਕਲ ਗਿਆ ਘਰ ਤੋਂ ਤੇ ਉਹਦੇ ਪਰਿਵਾਰ ਸਾਨੂੰ ਉਹਦਾ ਸਾਨੂੰ ਪਤਾ ਨਹੀਂ ਉਹ ਸੇਫ ਹੋਊਗਾ ਕਿ ਨਹੀਂ ਹੋਊਗਾ।
2: ਬਿਲਕੁਲ, ਤੇ ਕਈ ਵਾਰ ਐਵੇਂ ਵੀ ਹੁੰਦਾ ਹੁੰਦਾ ਨਾ ਵੀ ਜਦੋਂ ਅਸੀਂ ਕਿਤੇ ਘੁੰਮਣ ਘੁੰਮਣ ਜਾਂਦੇ ਹੁੰਦੇ ਹਾਂ ਤੇ ਆਪਾਂ ਆਪਣੇ ਸਮੇਂ ਨੂੰ ਮਤਲਬ ਹਮੇਸ਼ਾ ਯਾਦ ਕਰਦੇ ਹਾਂ, ਜਿਵੇਂ ਛੁੱਟੀਆਂ ਆ ਗਈਆਂ ਗਰਮੀ ਦੀਆਂ, ਆਪਾਂ ਮੋਸਟਲੀ ਯਾਦ ਕਰਦੇ ਹਾਂ, ਅਸੀਂ ਵੀ ਨਾਨਕੇ ਜਾਂਦੇ ਹੁੰਦੇ ਸੀ ਤੇ ਹੁਣ ਉਹ ਚੀਜ਼ਾਂ ਨਹੀਂ ਰਹੀਆਂ
3: ਜੀ।
2: ਹੁਣ ਵੀ ਨਾਨਕੇ ਜਾਂਦੇ
3: ਨੇ, ਨਾਨਕੇ ਜਾਂਦੇ ਆ ਪਰ ਪਹਿਲਾਂ ਨਾਲੋਂ ਕਰੇਜ਼ ਘੱਟ ਗਿਆ। ਪਹਿਲਾਂ ਨਾਲੋਂ ਕਰੇਜ਼ ਘੱਟ ਗਿਆ। ਪਹਿਲੇ ਕੀ ਹੁੰਦਾ ਸੀਗਾ ਕਿ ਜਿਹੜੀਆਂ ਭੈਣਾਂ ਆਪਣੇ ਪੇਕਿਆਂ ਤੋਂ ਦੂਰ ਹੁੰਦੀਆਂ ਸੀ ਨਾ, ਛੁੱਟੀਆਂ ਦਾ ਇੰਤਜ਼ਾਰ ਕਰਦੀਆਂ ਸੀਗੀਆਂ ਤੇ ਫਿਰ ਪੂਰੀਆਂ ਛੁੱਟੀਆਂ ਉਹਨਾਂ ਨੇ ਕੱਟ ਕੇ ਆਣੀਆਂ, ਉੱਥੇ ਬੱਚਿਆਂ ਨੇ ਆਪਣੇ ਹੋਮਵਰਕ, ਕਾਪੀਆਂ, ਕਿਤਾਬਾਂ ਸਭ ਨਾਲ ਲੈ ਕੇ ਜਾਣੀਆਂ ਤੇ ਫਿਰ ਪੂਰਾ ਚਾਅ ਹੁੰਦਾ ਸੀ ਕਿ ਭੂਆ ਵੀ ਆ ਰਹੀ ਹੈ, ਮਾਮੀਆਂ ਦੇ ਬੱਚੇ ਵੀ ਉੱਥੇ ਨਾਲ ਨੇ, ਹੈ ਨਾ, ਫਿਰ ਦੀਦੀਆਂ ਵੀ ਹੋਣਗੀਆਂ, ਜਿਹੜੀਆਂ ਭੈਣਾਂ ਵੀ ਆਈਆਂ ਹੋਈਆਂ ਉਹ ਵੀ ਹੁੰਦੀਆਂ ਨੇ, ਤੇ ਮਤਲਬ ਪੂਰਾ ਪਰਿਵਾਰ ਇਕੱਠਾ ਹੁੰਦਾ ਸੀ।
2: ਬਿਲਕੁਲ, ਉਹ ਕਹਿੰਦੇ ਹੁੰਦੇ ਨੇ ਨਾ ਕਿ ਕੁੜੀਆਂ ਦੀਆਂ ਸਹੇਲੀਆਂ ਵਿਆਹ ਤੋਂ ਬਾਅਦ ਨਹੀਂ ਰਹਿੰਦੀਆਂ, ਵੀ ਵਿਆਹ ਤੋਂ ਪਹਿਲਾਂ ਹੀ ਕੁੜੀਆਂ ਦੀਆਂ ਜਿਹੜੀਆਂ ਸਹੇਲੀਆਂ ਹੁੰਦੀਆਂ ਨੇ, ਕਿਉਂਕਿ ਹਰ ਕੁੜੀ ਪਹਿਲਾਂ ਬਚਪਨ ਤੋਂ ਆਪਣੇ ਸਕੂਲ 'ਚ ਪੜ੍ਹਦੀ ਹੈ ਜਾਂ ਜਿੱਥੇ ਪਿੰਡ 'ਚ ਆਪਾਂ ਰਹਿੰਦੇ ਹਾਂ, ਹੌਲੀ ਹੌਲੀ ਜਿਵੇਂ ਸਮਾਂ ਬੀਤਦਾ ਹੁੰਦਾ ਵਿਆਹ ਹੋ ਜਾਂਦੇ ਨੇ ਤਾਂ ਦੂਰ ਦੁਰਾਡੇ ਜਾਣ ਨਾਲ ਉਹਨਾਂ ਦੇ ਸੰਬੰਧ ਟੁੱਟਦੇ ਨਹੀਂ, ਮਤਲਬ ਉਹਨਾਂ ਨੂੰ ਗੱਲਬਾਤ ਦਾ ਜ਼ਰੀਆ ਨਹੀਂ ਰਹਿੰਦਾ
3: ਜਾਂਦੀ ਉਹਨਾਂ 'ਚ
2: ਜੀ, ਸੋ ਉਹ ਦਿੱਕਤਾਂ ਆਉਂਦੀਆਂ ਨੇ। ਸੋ ਇਸੇ ਤਰ੍ਹਾਂ ਦੀਆਂ ਗੱਲਾਂ ਫੁਲਕਾਰੀ ਪ੍ਰੋਗਰਾਮ 'ਚ ਕਰਾਂਗੇ, ਸੁਣਵਾਉਂਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਨੂੰ
3: ਜੀ।

0: ਸੜਕ ਤੇ ਵਾਹਨ ਚਲਾਉਂਦਿਆਂ ਜਾਂ ਪੈਦਲ ਚੱਲਣ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ
1: ਅਤੇ ਦੇਸ਼ ਦੇ ਚੰਗੇ ਨਾਗਰਿਕ ਬਣੋ।
0: ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ।
2: ਸੜਕ ਸੁਰੱਖਿਆ ਸਭ ਦੀ ਸੁਰੱਖਿਆ, ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ। ਹੱਸਦੇ ਹੱਸਦੇ ਘਰ ਤੋਂ ਜਾਓ, ਹੱਸਦੇ ਹੱਸਦੇ ਘਰ ਨੂੰ ਆਓ।
3: ਜੀ, ਪ੍ਰੋਗਰਾਮ ਚੱਲ ਰਿਹਾ ਹੈ ਫੁਲਕਾਰੀ, ਅਤੇ ਗੱਲਾਂ ਆਪਾਂ ਕਰ ਰਹੇ ਸੀ ਬੱਚਿਆਂ ਦੀਆਂ, ਅਤੇ ਇੱਕ ਨਾ ਹੋਰ ਮਤਲਬ ਪੰਜਾਬ ਦੇ ਵਿੱਚ ਸੋਹਣਾ ਰਿਵਾਜ਼ ਕਹਿ ਸਕਦੇ ਹਾਂ ਉਹਨੂੰ ਆਪਾਂ, ਜਿਹੜਾ ਪ੍ਰਚਲਿਤ ਸੀਗਾ, ਮਤਲਬ ਹੁਣ ਵੀ ਹੈ ਪਰ ਥੋੜ੍ਹਾ ਘੱਟ ਚੁੱਕਿਆ ਜਿਹਨੂੰ ਕਹਿ ਸਕਦੇ ਹਾਂ ਆਪਾਂ, ਕਿ ਲੋਕ ਨਾ ਇੱਕ ਦੂਜੇ ਨਾਲ ਜੁੜ ਕੇ ਬਹਿੰਦੇ ਹੁੰਦੇ ਸੀ ਪਿੰਡਾਂ ਦੀਆਂ ਸੱਥਾਂ ਦੇ ਵਿੱਚ।
4: ਬਿਲਕੁਲ, ਦੇਖੋ ਸੱਥਾਂ ਅੱਜ ਵੀ ਉੱਥੇ ਹੀ ਨੇ, ਪਰ ਸੱਥਾਂ ਖਾਲੀ ਹੁੰਦੀਆਂ ਜਾ ਰਹੀਆਂ ਨੇ।
3: ਬਿਲਕੁਲ,
4: ਉਹ ਸਮਾਂ ਸੀ ਭਾਵੇਂ ਗਰਮੀ ਹੋਵੇ, ਭਾਵੇਂ ਠੰਡ, ਭਾਵੇਂ ਬਰਸਾਤ, ਕੋਈ ਵੀ ਮੌਸਮ ਹੋਵੇ, ਹੈ ਨਾ, ਸੱਥਾਂ 'ਤੇ ਹਮੇਸ਼ਾ ਕਹਿ ਲਓ ਕਿ ਯਾਰ ਦੋਸਤ ਉੱਥੇ ਬੈਠੇ ਦਿਖ ਜਾਂਦੇ ਸੀ, ਆਪਣੇ ਦੁੱਖ ਸੁੱਖ ਸਾਂਝੇ ਕਰਦੇ ਸੀ, ਇੱਕ ਦੂਸਰੇ ਨਾਲ ਆਪਣੀਆਂ ਰਮਜ਼ਾਂ ਹੋਰ ਪੱਕੀਆਂ ਕਰਦੇ ਸੀ, ਹੈ ਨਾ। ਅਤੇ ਅੱਜ ਦੇ ਸਮੇਂ ਹਰ ਕੋਈ ਆਪਣੀ ਲਾਈਫ 'ਚ ਇੰਨਾ ਬਿਜ਼ੀ ਹੋ ਗਿਆ ਆਪਣੇ ਘਰ ਪਰਿਵਾਰ 'ਚ ਕਿ ਕਿਸੇ ਕੋਲ ਸਮਾਂ ਹੀ ਨਹੀਂ ਆਪਣੇ ਦੋਸਤ ਯਾਰ ਕੋਲ ਬਹਿਣ ਦਾ।
3: ਬਿਲਕੁਲ, ਮਤਲਬ ਹੈ ਨਾ, ਜਦੋਂ ਮਤਲਬ ਭਾਵੇਂ ਕੋਈ ਨੌਕਰੀ ਪੇਸ਼ਾ ਬੰਦਾ ਸੀ ਜਾਂ ਕੋਈ ਘਰ ਕੋਈ ਵੀ ਰੁਜ਼ਗਾਰ ਕੰਮ ਕਰ ਰਹੇ ਸੀ, ਹੈ ਨਾ, ਮਤਲਬ ਬਚਪਨ ਦੇ ਵਿੱਚ ਸਕੂਲ ਤੋਂ ਲੈ ਕੇ ਬੁਢਾਪੇ ਤੱਕ ਉਹਨਾਂ ਨੂੰ ਇੱਕ ਜ਼ਰੀਆ ਮਿਲਿਆ ਹੋਇਆ ਸੀ ਗੱਲਬਾਤ ਕਰਨ ਦਾ, ਸੱਥ।
4: ਜੀ ਬਿਲਕੁਲ, ਉਹ ਸਮਾਂ ਇਹੋ ਜਿਹਾ ਸੀ, ਕਹਿ ਲਓ ਮੈਂ ਕਹਾਂਗੀ ਕਿ ਬੜਾ ਪਿਓਰ ਜਿਹਾ, ਬੜਾ ਪਵਿੱਤਰ ਜਿਹਾ ਸਮਾਂ ਸੀਗਾ, ਹੈ ਨਾ, ਕਿਸੇ ਦੇ ਦਿਲਾਂ 'ਚ ਕੁਛ ਨਹੀਂ ਸੀਗਾ, ਸਭ ਦੇ ਦਿਲ ਪਿਓਰ ਸੀਗੇ, ਇੱਕ ਦੂਸਰੇ ਨਾਲ ਆਪਣੀ ਗੱਲ ਕਰਦੇ ਸੀ, ਇੱਕ ਦੂਸਰੇ ਦਾ ਸਾਥ ਵੀ ਦਿੰਦੇ ਸੀ, ਕਿਸੇ ਨੂੰ ਲੋੜ ਪੈਣ 'ਤੇ, ਹੈ ਨਾ, ਮਦਦ ਕਰਦੇ ਸੀ। ਅਤੇ ਅੱਜ ਦੇ ਸਮੇਂ 'ਚ ਇਹ ਹੈ ਕਿ ਜੇ ਕੋਈ ਕਿਸੇ ਦਾ ਸਾਥ ਦੇ ਰਿਹਾ, ਨਾ ਹੋ ਸਕਦਾ ਉਹਦੇ ਪਿੱਛੇ ਕੋਈ ਨਾ ਕੋਈ ਮਤਲਬ ਹੋਵੇ, ਇਹ ਗੱਲ ਪਹਿਲਾਂ ਦਿਮਾਗ 'ਚ ਆਉਂਦੀ ਹੈ ਕਿ ਮੇਰਾ ਸਾਥ ਦੇ ਰਿਹਾ, ਕਿੱਥੇ ਕੋਈ ਮਤਲਬ ਤਾਂ ਨਹੀਂ ਹੈ। ਹੁਣ ਦੇਖ ਲਓ ਕਿ ਅੱਜ ਕੱਲ੍ਹ ਕਿਸੇ ਕੋਲ ਪੈਸਾ ਹੈ, ਉਹਦੇ ਤਾਂ ਬਥੇਰੇ ਦੋਸਤ ਹੈ, ਅਤੇ ਜੇ ਕਿਸੇ ਕੋਲ ਪੈਸਾ ਨਹੀਂ ਹੈ ਜਾਂ ਕਹਿ ਲਓ ਕਿ ਘੱਟ ਹੈ, ਉਹਦੇ ਫਿਰ ਦੋਸਤ ਕਿਤੇ ਕਿਤੇ ਹੈ। ਪਰ ਮੈਂ ਇਹ ਵੀ ਕਹਾਂਗੀ ਕਿ ਜਿਹਦੇ ਦੋਸਤ ਵਾਧੂ ਹੈ ਨਾ, ਕਿ ਜੇ ਪੈਸੇ ਪਿੱਛੇ ਹੈ ਤਾਂ ਉਹ ਸਭ ਮਤਲਬ ਹੀ ਹੈ, ਅਤੇ ਜੇ ਕਿਸੇ ਦੇ ਭਾਵੇਂ ਘੱਟ ਹੋਣ ਪਰ ਪੱਕੇ ਹੋਣਗੇ ਉਹ ਦੋਸਤ, ਤੇ ਉਹ ਪੱਕੇ ਦੋਸਤ ਸੀਗੇ ਪਹਿਲਾਂ, ਉਹ ਪੂਰਾ ਪਿੰਡ ਕਹਿ ਲਓ ਇੱਕ ਦੋਸਤੀ ਯਾਰੀ ਨਾਲ ਬਣਿਆ ਹੋਇਆ ਸੀ, ਹੈ ਨਾ, ਕਿ ਹਰ ਕੋਈ ਆਪਣਾ ਸਮਾਂ ਬਿਤਾਉਣ ਲਈ ਕਹਿੰਦਾ ਸੀਗਾ ਕਿ ਚਲੋ ਵੀ ਹੁਣ ਆਪਾਂ ਰੋਟੀ ਪਾਣੀ ਖਾ ਲਈ, ਸਵੇਰ ਦਾ ਸਭ ਵਿਹਲੇ ਹੋ ਗਏ ਘਰ ਤੋਂ, ਤੇ ਆਪਣਾ ਕੰਮ ਕਾਰ ਜਿਹੜਾ ਸੀਗਾ ਉਹਨਾਂ ਦਾ ਉਹ ਕਰ ਲਿਆ ਉਹਨਾਂ ਨੇ, ਤੇ ਉਹ ਫਟਾਫਟ ਉਹਨਾਂ ਨੂੰ ਹੁੰਦਾ ਸੀ ਕਿ ਅੰਦਰੋਂ ਖਿੱਚ ਪੈਂਦੀ ਸੀ ਕਿ ਮੈਂ ਸੱਥ ਤੇ ਜਾ ਕੇ ਉੱਥੇ ਬਹਿਣਾ ਆਪਣੇ ਦੋਸਤਾਂ ਨਾਲ, ਭਾਵੇਂ ਉੱਥੇ ਗੱਪਾਂ ਮਾਰਦੇ ਸੀ, ਭਾਵੇਂ ਉੱਥੇ ਇੱਕ ਦੂਸਰੇ ਦਾ ਹਾਲ ਚਾਲ ਪੁੱਛਦੇ ਸੀ, ਭਾਵੇਂ ਕੋਈ ਵੀ ਗੱਲ ਕਰਦੇ ਸੀ, ਕੋਈ ਨਹੀਂ ਵੀ ਉਹਨਾਂ ਕੋਲ ਵਿਸ਼ਾ ਹੁੰਦਾ ਸੀ ਤਾਂ ਵੀ ਉਹਨਾਂ ਦਾ ਸਮਾਂ ਇੰਨਾ ਸੋਹਣਾ ਬਤੀਤ ਹੁੰਦਾ ਸੀ।
3: ਇੱਕ ਖੂਬਸੂਰਤੀ ਹੁੰਦੀ ਸੀ ਕਿ ਉਹ ਨਾ ਦੋਸਤ ਨਹੀਂ ਕਹਿੰਦੇ ਸੀ, ਉਹ ਕਹਿੰਦੇ ਸੀ ਮੇਰਾ ਭਰਾ ਹੈ।
4: ਬਿਲਕੁਲ, ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਇਹੀ ਕਿਹਾ ਸੀਗਾ ਕਿ ਕਹਿੰਦੇ ਹੁੰਦੇ ਸੀ ਕਿ ਇਹ ਤੁਹਾਡੇ ਚਾਚਾ ਜੀ ਜਾਂ ਤਾਇਆ ਜੀ ਹੈ, ਨਾ ਕਦੇ ਇਹ ਨਹੀਂ ਦੱਸਿਆ ਕਿ ਚਾਚਾ ਤਾਇਆ ਸਿਰਫ ਖੂਨ ਦੇ ਰਿਸ਼ਤਿਆਂ ਨੂੰ ਕਹਿੰਦੇ ਨੇ, ਉਹ ਤਾਂ ਕਹਿੰਦੇ ਸੀਗੇ ਕਿ ਭਰਾ ਜਿਹੜੇ ਦੋਸਤ ਹੁੰਦੇ ਉਹ ਵੀ ਭਰਾਵਾਂ ਵਰਗੇ ਹੀ ਹੁੰਦੇ ਨੇ।
3: ਬਿਲਕੁਲ, ਤੇ ਨਾ ਉਹ ਮਤਲਬ ਖੂਬਸੂਰਤੀ ਹੁੰਦੀ ਸੀ, ਉੱਥੇ ਗੇਮ ਖੇਡਾਂ ਵੀ ਖੇਡੀਆਂ ਜਾਂਦੀਆਂ ਸੀ ਸੱਥਾਂ ਦੇ ਬੈਠ ਕੇ, ਮਤਲਬ ਮੈਂ

0: ਇੱਕ ਮੈਂ ਆਪਣੇ ਬਚਪਨ ਦੀ ਗੱਲ ਸੁਣਾਉਂਦੀ ਹਾਂ। ਜਦੋਂ ਮੈਂ ਛੋਟੀ ਹੁੰਦੀ ਸੀ ਨਾ ਤਾਂ ਮੈਂ ਪਿੰਡ ਦੇ ਵਿੱਚ ਇੱਕ ਸੱਥ 'ਚ ਗਈ, ਉੱਥੇ ਨਾਟਕ ਵੀ ਖੇਡੇ ਜਾਂਦੇ ਸੀ। ਉੱਥੇ ਜਿਹੜੀ ਸੱਥ ਬਣੀ ਹੁੰਦੀ ਸੀ, ਇੱਕ ਪੇੜ ਦੇ ਨੀਚੇ ਥੰਬਲਾ ਬਣਿਆ ਹੁੰਦਾ, ਉਹਨੂੰ ਆਪਾਂ ਸੱਥ ਕਹਿੰਦੇ ਹਾਂ, ਅਤੇ ਉੱਥੇ ਨਾਟਕ ਵੀ ਖੇਡੇ ਜਾਂਦੇ ਸੀ, ਜਿਹਦੇ ਨਾਲ ਕਿ ਬੱਚਿਆਂ ਨੂੰ ਜਾਂ ਜਿਹੜਾ ਉਸ ਵਕਤ ਦੀ ਪੀੜ੍ਹੀ ਸੀ ਉਹਨਾਂ ਨੂੰ ਸੇਧ ਵੀ ਮਿਲਦੀ ਸੀ
1: ਜੀ,
0: ਅਤੇ ਉਹ ਵੀ ਬਹੁਤ ਹੀ ਖੂਬਸੂਰਤ ਪੜਾਅ ਸੀ। ਅਤੇ ਇਸੇ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹਿਣਗੀਆਂ। ਸੁਣਾਉਂਦੇ ਹਾਂ ਤੁਹਾਨੂੰ ਗੁਰਦਾਸ ਮਾਨ ਦੀ ਆਵਾਜ਼।

0: Akashvani at 90.
1: ਜੀ ਪ੍ਰੋਗਰਾਮ ਚੱਲ ਰਿਹਾ ਫੁਲਕਾਰੀ, ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ, ਅਤੇ ਗੱਲਾਂ ਚੱਲ ਰਹੀਆਂ ਨੇ ਸੱਥਾਂ ਦੀਆਂ।
2: ਜੀ ਬਿਲਕੁਲ, ਅੱਜ ਮੈਨੂੰ ਲੱਗਦਾ ਹੈ ਕਿ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਆਪਣੇ ਸੱਥਾਂ ਦੀ ਯਾਦ ਜ਼ਰੂਰ ਆ ਰਹੀ ਹੋਣੀ।
1: ਬਿਲਕੁਲ,
2: ਅਤੇ ਫਿਰ ਜੇ ਸੱਥਾਂ ਦੀ ਯਾਦ ਆ ਰਹੀ ਹੈ ਨਾ, ਤਾਂ ਫਿਰ ਇਸ ਨੂੰ ਅਜਾਈਂ ਨਾ ਗਵਾਇਓ, ਹੈ ਨਾ। ਆਪਣੇ ਜਿਹੜੇ ਤੁਹਾਡੇ ਪਿਆਰੇ ਸੀਗੇ ਕਹਿ ਲਓ, ਕਿ ਜੋ ਸੱਜਣ ਮਿੱਤਰ ਜੋ ਤੁਹਾਡੇ ਨਾਲ ਸੀਗੇ, ਤੁਹਾਡੇ ਹਮ ਉਮਰ ਕਹਿ ਲਓ, ਹੈ ਨਾ, ਉਹਨਾਂ ਨੂੰ ਇੱਕ ਮੈਸੇਜ ਜਾਂ ਕਾਲ ਜ਼ਰੂਰ ਕਰਨਾ।
1: ਬਿਲਕੁਲ, ਅਤੇ ਆਪਣੇ ਵਿਚਾਰ ਜਿਹੜੇ ਤੁਸੀਂ ਸੱਥਾਂ 'ਤੇ ਸਾਂਝੇ ਕਰਦੇ ਸੀ, ਉਹ ਵੀ ਉਹਨਾਂ ਨਾਲ ਸਾਂਝੇ ਕਰਿਓ, ਕਿਉਂਕਿ ਸਮਾਂ ਜਿਹੜਾ ਹੈ ਉਹ ਚੱਕਰ ਘੁੰਮਦਾ ਰਹਿੰਦਾ। ਹਮੇਸ਼ਾ ਆਪਾਂ ਇਹ ਗੱਲ ਕਰਦੇ ਹਾਂ
2: ਜੀ,
1: ਅਤੇ ਸਮੇਂ ਦਾ ਚੱਕਰ ਕਈ ਵਾਰ ਇਸ ਤਰ੍ਹਾਂ ਘੁੰਮ ਜਾਂਦਾ ਕਿ ਅਸੀਂ ਆਪਣੇ ਰੁਝੇਵਿਆਂ 'ਚ ਇੰਨੇ ਰੁੱਝ ਜਾਂਦੇ ਹਾਂ ਕਿ ਸਾਨੂੰ ਆਪਣੀ ਸੁਰਤ ਵੀ ਨਹੀਂ ਰਹਿੰਦੀ। ਕਈ ਵਾਰ ਕੀ ਹੁੰਦਾ, ਅਸੀਂ ਅਜੇ ਕੰਮਾਂ ਦੇ ਵਿੱਚ ਇੰਨਾ ਉਲਝ ਜਾਂਦੇ, ਸਾਨੂੰ ਐਂ ਲੱਗਦਾ ਕਿ ਪਹਿਲਾਂ ਹੀ ਕੰਮ ਕਰ ਲਈਏ, ਰੋਟੀ ਫੇਰ ਖਾ ਲਾਂਗੇ, ਹੈ ਨਾ।
2: ਜੀ,
1: ਉਹ ਚੀਜ਼ਾਂ ਜਦੋਂ ਆਪਾਂ ਫੇਰ 'ਤੇ ਛੱਡ ਦਿੰਦੇ ਹਾਂ ਤਾਂ ਫੇਰ ਹੀ ਰਹਿ ਜਾਂਦੀਆਂ ਨੇ।
2: ਕਮਲ, ਕਿੰਨੀ ਅਜੀਬ ਗੱਲ ਹੈ ਨਾ, ਕਿ ਇੱਕ ਇਨਸਾਨ ਸਾਰਾ ਦਿਨ ਭੱਜ ਦੌੜ ਕਰ ਰਿਹਾ, ਸਵੇਰ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਸਿਰਫ ਰੋਟੀ ਲਈ ਭੱਜ ਰਿਹਾ।
1: ਬਿਲਕੁਲ,
2: ਹੈ ਨਾ, ਕਿ ਰੋਟੀ ਕਮਾਉਣੀ ਹੈ, ਪਰਿਵਾਰ ਨੂੰ ਖਵਾਉਣੀ ਹੈ, ਪਰਿਵਾਰ ਦਾ ਪੇਟ ਪਾਲਣਾ ਹੈ, ਪਰਵਰਿਸ਼ ਕਰਨੀ ਹੈ, ਬਹੁਤ ਸਾਰੀ ਜ਼ਿੰਮੇਵਾਰੀਆਂ ਦੇ ਸਿਰ 'ਤੇ ਹੁੰਦੀਆਂ। ਪਰ ਮੇਨ ਜਿਹੜਾ ਮੁੱਦਾ ਹੁੰਦਾ ਉਹ ਰੋਟੀ ਕਮਾਉਣ ਦਾ ਕਹਿ ਲਓ ਅਸੀਂ ਕਰਦੇ ਹਾਂ, ਹੈ ਨਾ। ਅਤੇ ਉਹ ਰੋਟੀ ਕਮਾਉਣ ਲਈ ਸਵੇਰੇ ਕਹਿ ਲਓ ਕਿ ਸਾਜਰੇ ਉੱਠ ਕੇ ਰਾਤ ਦੇਰ ਤੱਕ ਉਹ ਜਾਗ ਰਿਹਾ, ਭੱਜ ਦੌੜ ਰਿਹਾ, ਕੰਮ ਕਰ ਰਿਹਾ, ਪਰ ਉਹ ਹੈਰਾਨੀ ਦੀ ਗੱਲ ਤਾਂ ਇੱਥੇ ਇਹ ਹੈ ਕਿ ਉਸ ਕੋਲ ਖੁਦ ਕੋਲ ਰੋਟੀ ਖਾਣ ਨੂੰ ਸਮਾਂ ਨਹੀਂ ਹੈ।
1: ਬਿਲਕੁਲ,
2: ਕਈ ਵਾਰ ਤਾਂ ਤੁਰਦੇ ਫਿਰਦੇ ਆਏ, ਦੋ ਗਰਾਈਆਂ ਮੂੰਹ 'ਚ ਪਾ ਲਈਆਂ, ਚਲੋ ਜੀ ਹੋ ਗਿਆ, ਮੈਂ ਕੰਮਾਂ ਨੂੰ ਲੇਟ ਹੋ ਰਿਹਾ, ਮੈਨੂੰ ਜਾਣ ਦਿਓ
1: ਜੀ,
2: ਹੈ ਨਾ। ਘਰਦੇ ਭਾਵੇਂ ਕਹਿੰਦੇ ਰਹਿਣਗੇ ਕਿ ਆਹ ਚੀਜ਼ ਲੈ ਲਓ, ਇਹ ਖਾ ਲਓ, ਹੈ ਨਾ, ਪਰ ਨਹੀਂ, ਮੇਰੇ ਕੋਲ ਸਮਾਂ ਨਹੀਂ, ਮੈਨੂੰ ਜਾਣ ਦਿਓ। ਹੁਣ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਚੀਜ਼ ਤੁਸੀਂ ਕਮਾਉਣ ਲਈ ਸਾਰਾ ਦਿਨ ਰਾਤ ਇੱਕ ਕਰ ਰਹੇ ਹੋ, ਉਸ ਚੀਜ਼ ਨੂੰ ਖਾਣ ਲਈ ਤੁਹਾਡੇ ਕੋਲ 5 ਮਿੰਟ ਵੀ ਨਹੀਂ।
1: ਬਿਲਕੁਲ, ਅਤੇ ਇਹੀ ਚੀਜ਼, ਇਹੀ ਸਾਡੇ 'ਚ ਮੈਨੂੰ ਲੱਗਦਾ ਉਹਨਾਂ ਕਮੀ ਹੈ ਕਿ ਅਸੀਂ ਇੰਨੇ ਜ਼ਿਆਦਾ ਆਪਣੇ ਆਪ ਨੂੰ ਵਿਅਸਤ ਕਰ ਲਿਆ, ਮਸਰੂਫ ਹੋ ਚੁੱਕੇ ਹਾਂ ਕਿ ਸਾਨੂੰ ਆਪਣੀ ਸੁਰਤ ਵੀ ਨਹੀਂ ਰਹੀ
2: ਜੀ।
1: ਅਤੇ ਜੇ ਹੁਣ ਆਪਾਂ ਗੱਲ ਕਰਦੇ ਹਾਂ, ਹੈ ਨਾ, ਕਿ ਅਸੀਂ ਐਵੇਂ ਕਰਿਆ ਕਰਦੇ ਸੀ, ਮਤਲਬ ਸਾਡੇ ਦਾਦਾ ਦਾਦੀ ਲਾ ਲਓ ਜਾਂ ਬਜ਼ੁਰਗ ਲਾ ਲਓ, ਉਹ ਦੱਸਦੇ ਹੁੰਦੇ ਨੇ ਵੀ ਅਸੀਂ ਆਪਣੇ ਵਕਤ 'ਚ ਇਹ ਕਰਿਆ ਕਰਦੇ ਸੀ, ਇਹ ਕਰਿਆ ਕਰਦੇ ਸੀ। ਮੈਂ ਸਹਿਮਤ ਹਾਂ, ਉਹ ਕਰਦੇ ਸੀ, ਪਰ ਉਹੀ ਗੱਲ ਹੈ, ਉਹ ਕਰ ਰਹੇ ਸੀ, ਉਹ ਕਰ ਵੀ ਰਹੇ ਨੇ, ਅਸੀਂ ਉਹਨਾਂ ਨੂੰ ਅਪਣਾ ਨਹੀਂ ਰਹੇ। ਕਈ ਵਾਰ ਹੁੰਦਾ, ਅਸੀਂ ਬਹੁਤ ਗੱਲਾਂ ਸੁਣ ਕੇ ਅਣਦੇਖਾ ਕਰ ਦਿੰਦੇ, ਅਣਸੁਣਾ ਕਰ ਦਿੰਦੇ ਹਾਂ ਕਿ ਨਹੀਂ, ਇਹ ਚੀਜ਼ ਸਾਨੂੰ ਨਹੀਂ ਸਹੀ ਹੈਗੀ। ਪਰ ਮੈਨੂੰ ਲੱਗਦਾ ਹੁੰਦਾ ਬਜ਼ੁਰਗ ਅਤੇ ਮਾਂ ਪਿਓ ਜਿੰਨਾ ਤੁਹਾਨੂੰ ਦੱਸਦੇ ਨੇ, ਜਿੰਨਾ ਤੁਹਾਨੂੰ ਸੇਧ ਪਾ ਸਕਦੇ, ਸ਼ਾਇਦ ਕੋਈ ਨਹੀਂ ਪਾ ਸਕਦਾ।
2: ਜੀ ਬਿਲਕੁਲ, ਕਹਿੰਦੇ ਨੇ ਕਿ ਬਜ਼ੁਰਗਾਂ ਦੇ ਵਾਲ ਨਾ ਧੁੱਪ 'ਚ ਨਹੀਂ ਚਿੱਟੇ ਹੁੰਦੇ, ਉਹਨਾਂ ਕੋਲ ਬਹੁਤ ਸਾਰਾ ਐਕਸਪੀਰੀਅੰਸ ਹੁੰਦਾ।
1: ਬਿਲਕੁਲ,
2: ਅਤੇ ਅਸੀਂ ਨੌਜਵਾਨ ਪੀੜ੍ਹੀ ਕਹਿ ਲਓ ਕਿ ਇੰਨਾ ਜ਼ਿਆਦਾ ਰੁੱਝ ਗਏ ਆਪਣੇ ਕੰਮਾਂ ਕਾਰਾਂ 'ਚ, ਅਤੇ ਸਾਡੇ ਕੋਲ ਸਮਾਂ ਹੀ ਨਹੀਂ ਹੈ ਆਪਣੇ ਬਜ਼ੁਰਗਾਂ ਦੇ ਐਕਸਪੀਰੀਅੰਸ ਨੂੰ ਸੁਣਨ ਤੱਕ ਦਾ ਵੀ। ਹੁਣ ਕਹਿੰਦੇ ਆ ਕਿ ਜੇ ਤੁਸੀਂ ਗਲਤੀ ਕਰ ਰਹੇ ਹੋ ਨਾ, ਤੁਸੀਂ ਗਲਤੀ ਕਰਕੇ ਸਿੱਖ ਸਕਦੇ ਹੋ ਉਸ ਗਲਤੀ ਤੋਂ, ਪਰ ਜੇ ਤੁਹਾਨੂੰ ਉਹ ਸਿੱਖ ਜਿਹੜੀ ਹੈ ਨਾ, ਤੁਹਾਨੂੰ ਬਿਨਾਂ ਗਲਤੀ ਕੀਤਿਆਂ ਸਿੱਖਣ ਨੂੰ ਮਿਲ ਰਹੀ ਹੈ, ਤਾਂ ਫਿਰ ਤੁਸੀਂ ਕਿਉਂ ਨਹੀਂ ਅੱਗੇ ਵੱਧਦੇ?
1: ਬਿਲਕੁਲ,
2: ਅਤੇ ਬੜੀ ਵੱਡੀ ਗੱਲ ਹੈ, ਬੜੀ ਡੂੰਘੀ ਗੱਲ ਹੈ ਕਿ ਜੇ ਸਾਡੇ ਬਜ਼ੁਰਗ ਸਾਨੂੰ ਆਪਣੇ ਐਕਸਪੀਰੀਅੰਸ ਤੋਂ ਕੁਝ ਸਿਖਾ ਰਹੇ ਨੇ, ਤੇ ਪਰ ਲਾਨਤ ਸਾਡੇ ਤੇ ਕਿ ਸਾਡੇ ਕੋਲ ਉਹਨਾਂ ਕੋਲ ਬਹਿਣ ਨੂੰ ਸਮਾਂ ਨਹੀਂ, ਹੈ ਨਾ। ਸਾਨੂੰ ਆਪਣੇ ਬਜ਼ੁਰਗਾਂ ਨੂੰ ਸਮਾਂ ਜ਼ਰੂਰ ਦੇਣਾ ਚਾਹੀਦਾ। ਇਸ ਨਾਲ ਕੀ ਹੁੰਦਾ ਨਾ, ਦੇਖੋ ਅਸੀਂ ਤਾਂ ਆਪਣੇ ਕੰਮਾਂ ਕਾਰਾਂ 'ਚ ਸਾਰਾ ਦਿਨ ਬਿਜ਼ੀ ਹਾਂ
1: ਜੀ।
2: ਹੁਣ ਇਹ ਗੱਲ ਮੇਰੀ ਥੋੜ੍ਹੀ ਜਿਹੀ ਟੋਪਿਕ ਤੋਂ ਹਟ ਕੇ ਹੋ ਰਹੀ ਹੈ, ਅਸੀਂ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਹਾਂ, ਸਾਡੇ ਕੋਲ ਸਮਾਂ ਨਹੀਂ ਹੈ ਆਪਣੇ ਬਜ਼ੁਰਗਾਂ ਕੋਲ ਬਹਿਣ ਦਾ।
1: ਬਿਲਕੁਲ,
2: ਪਰ ਸਾਡੇ ਬਜ਼ੁਰਗਾਂ ਕੋਲ ਸਿਰਫ ਔਰ ਸਿਰਫ ਅਸੀਂ ਹਾਂ। ਬਹੁਤ ਡੂੰਘੀ ਗੱਲ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਕੋਲ ਜੇ ਰਾਤ ਨੂੰ 10-15 ਮਿੰਟ ਵੀ ਬੈਠ ਜਾਈਏ ਨਾ, ਉਹਨਾਂ ਦਾ ਹਾਲ ਚਾਲ ਪੁੱਛ ਲਈਏ, ਤਾਂ ਉਹ ਇਹਦੇ ਵਿੱਚ ਹੀ ਆਪਣਾ ਪੂਰਾ ਦਿਨ ਗੁਜ਼ਾਰ ਦੇਣਗੇ, ਖੁਸ਼ ਹੋ ਕੇ ਕਿ ਮੇਰਾ ਪੁੱਤਰ ਮੈਨੂੰ ਬੜਾ ਪੁੱਛਦਾ, ਮੇਰੀ ਨੂੰਹ ਮੇਰੀ ਬੜੀ ਸੇਵਾ ਕਰਦੀ ਹੈ, ਮੇਰੀ ਧੀ ਮੈਨੂੰ ਬਹੁਤ ਲਾਡ ਨਾਲ ਪੁੱਛਦੀ ਹੈ।
1: ਬਿਲਕੁਲ,
2: ਤਾਂ ਇਹ 10-15 ਮਿੰਟ ਆਪਣੇ ਬਜ਼ੁਰਗਾਂ ਕੋਲ ਬੈਠ ਕੇ ਉਹਨਾਂ ਦਾ ਪੂਰਾ ਦਿਨ ਅਸੀਂ ਸੋਹਣਾ ਕਰ ਦਾਂਗੇ, ਔਰ ਬਜ਼ੁਰਗਾਂ ਦੀ ਤਬੀਅਤ ਵੀ ਖੁਸ਼ ਹੋ ਜਾਏਗੀ, ਔਰ ਨਾਲ ਨਾਲ ਜੇ ਲੋਕ ਕਹਿ ਲਓ ਕਿ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਸਾਨੂੰ, ਕਿ ਸਾਨੂੰ ਹੋਰ ਕਿੱਥੋਂ ਨਹੀਂ ਮਿਲਿਆ, ਨਾ ਕਿਸੇ ਕਿਤਾਬਾਂ 'ਚੋਂ ਮਿਲਣਗੀਆਂ ਚੀਜ਼ਾਂ, ਨਾ ਕਿਤੋਂ ਹੋਰ ਜਿਹੜੇ ਉਹਨਾਂ ਦੀ ਜ਼ਬਾਨੀ ਸਾਨੂੰ ਮਿਲ ਜਾਣੀ ਹੈ। ਤਾਂ ਇਹ ਬਹੁਤ ਜ਼ਰੂਰੀ ਹੈ ਆਪਣੇ ਬਜ਼ੁਰਗਾਂ ਕੋਲ ਬਹਿਣਾ। ਅਤੇ ਆਪਣੇ ਸੱਥਾਂ ਦੀ ਗੱਲ ਚੱਲੀ ਸੀ, ਆਪਣੇ ਸੱਥਾਂ ਨੂੰ ਤੁਸੀਂ ਅੱਜ ਉਹਨਾਂ ਤੋਂ ਵਿਛੜੋ ਨਾ, ਉਹਨਾਂ ਨਾਲ ਜ਼ਰੂਰ ਜੁੜੋ, ਕਿਉਂਕਿ ਸੱਥਾਂ ਨਾਲ ਜਿਹੜਾ ਕਹਿ ਲਓ ਕਿ ਪ੍ਰੇਮ ਪਿਆਰ ਸਮਾਜਿਕ ਭਾਵਨਾ ਇੱਕ ਸਾਡੇ ਅੰਦਰ ਜਾਗਦੀ ਹੈ, ਬਹੁਤ ਜ਼ਰੂਰੀ ਹੈ, ਅੱਜ ਲੋੜ ਹੈ ਇੱਕ
1: ਜੀ। ਮਤਲਬ ਜੇ ਆਪਾਂ ਗੱਲ ਸ਼ਹਿਰਾਂ ਦੀ ਕਰੀਏ ਤਾਂ ਪਿੰਡਾਂ ਦੀ ਸੱਥਾਂ ਦੀ ਗੱਲ ਕਰਦੇ ਹਾਂ, ਸ਼ਹਿਰਾਂ ਦੇ ਵਿੱਚ ਵੀ, ਪਾਰਕਾਂ ਦੇ ਵਿੱਚ ਵੀ ਅੱਜ ਵੀ ਆਪਾਂ ਨੂੰ ਬਜ਼ੁਰਗ ਬਹੁਤ ਥਾਵਾਂ 'ਤੇ ਬੈਠੇ ਮਿਲਦੇ ਨੇ
2: ਜੀ,
1: ਅਤੇ ਉਹ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਨੇ, ਗੱਲਾਂ ਕਰਦੇ ਨੇ, ਹੈ ਨਾ। ਅਤੇ ਉਹ ਚੀਜ਼ਾਂ ਨੂੰ ਬਰਕਰਾਰ ਰੱਖੋ ਜਿੰਨਾ ਹੋ ਸਕਦਾ, ਆਪਣੀ ਦਿਲ ਦੀ ਗੱਲ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ, ਜਿਹੜੇ ਤੁਹਾਡੇ ਸਾਖ ਸੰਬੰਧੀ ਤੁਹਾਡੇ ਪਿਆਰੇ ਨੇ, ਉਹਨਾਂ ਨਾਲ ਸਾਂਝੀ ਕਰੋ। ਅਤੇ ਗੱਲ ਉਹੀ ਹੈ, ਚੀਜ਼ਾਂ ਨੂੰ ਜਿੰਨਾ ਸਾਂਭੋਗੇ, ਜਿੰਨੇ ਰਿਸ਼ਤੇ ਸਾਂਭੋਗੇ, ਉਨੀ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਸਵਰੂਗੀ। ਅਤੇ ਸੱਥਾਂ ਜਿਹੜੀਆਂ ਨੇ ਬਰਕਰਾਰ ਰੱਖੋ। ਠੀਕ ਹੈ, ਮੰਨਦੇ ਹਾਂ ਕਿ ਤੁਸੀਂ ਆਪਣੇ ਰੁਝੇਵਿਆਂ 'ਚ ਰੁੱਝ ਚੁੱਕੇ ਹੋ, ਅਸੀਂ ਵੀ ਰੁਝੇ ਹੋਏ ਹਾਂ, ਪਰ ਵਕਤ ਬਹੁਤ ਕੀਮਤੀ ਹੈ, ਸੰਭਾਲੋ ਅਤੇ ਜਿੰਨਾ ਸੰਭਾਲੋਗੇ ਉਨ੍ਹਾਂ ਤੁਸੀਂ ਇਸ 'ਤੇ ਕਾਇਮ ਰਹੋਗੇ ਅਤੇ ਜ਼ਿੰਦਗੀ 'ਚ ਸਫਲ ਹੋਵੋਗੇ।
2: ਜੀ।

ਐਫਐਮ ਬੈਂਡ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮੇਂ ਲਾਓ ਇਸ ਵੇਲੇ 12 ਵਜਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: ਅੱਜ ਤਾਂ ਨਾਰੀ ਟੋਕ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਕਮਲਪ੍ਰੀਤ ਕੌਰ ਅਤੇ ਮੇਰੇ ਨਾਲ ਨੀ
1: ਬਬਲੀਨ ਕੌਰ।
0: ਜੀ
1: ਉਮੀਦ ਕਰਦੇ ਹਾਂ ਸਾਡੀ ਸਾਰੀਆਂ ਸਖੀਆਂ ਸਹੇਲੀਆਂ ਠੀਕ ਠਾਕ ਹੋਣਗੀਆਂ। ਇਸ ਸਮੇਂ ਤੱਕ ਕੰਮਾਂ ਕਾਰਾਂ ਤੋਂ ਥੋੜ੍ਹਾ ਜਿਹਾ ਫ੍ਰੀ ਹੋ ਗਿਆ ਹੋਣਗੀਆਂ, ਹੈ ਨਾ,
0: ਜੀ
1: ਕਿਉਂਕਿ ਸਵੇਰ ਦੇ ਕੰਮ ਜਿਹੜੇ ਆ ਉਹ ਖਤਮ ਹੋ ਜਾਂਦੇ ਆ ਔਰ ਦੁਪਹਿਰ ਦੇ ਜਿਹੜੇ ਰੋਟੀ ਪਾਣੀ ਦੇ ਕੰਮ ਹੈ ਉਸਨੂੰ ਹਜੇ ਥੋੜ੍ਹਾ ਜਿਹਾ ਸਮਾਂ ਪਿਆ।
0: ਬਿਲਕੁਲ
1: ਪਰ ਬੱਚਿਆਂ ਦੀ ਛੁੱਟੀਆਂ ਨੇ ਅਤੇ ਫਿਰ ਘੁੰਮਣ ਫਿਰਨ ਸਭ ਸਾਰੀਆਂ ਭੈਣਾਂ ਨੇ ਜਾਣਾ ਹੈ, ਕਿਉਂਕਿ ਬੱਚੇ ਜਿਹੜੇ ਆ ਨਾ ਕਿ ਇੱਕ ਦੂਸਰੇ ਦੀ ਦੇਖਾ ਦੇਖੀ, ਹੈ ਨਾ, ਕਿ ਮੇਰਾ ਦੋਸਤ ਤਾਂ ਉੱਥੇ ਗਿਆ, ਮੰਮੀ ਸਾਨੂੰ ਵੀ ਕਿੱਥੇ ਲੈ ਕੇ
0: ਜੀ
1: ਜਾਊਗਾ, ਹੈ ਨਾ।
0: ਬਿਲਕੁਲ
1: ਅਤੇ ਭੈਣਾਂ ਦੇ ਫਿਰ ਕਹਿ ਲਓ ਕਿ ਕੰਮਕਾਰ ਫਿਰ ਵੱਧ ਜਾਂਦੇ ਕਿਤੇ ਨਾ ਕਿਤੇ। ਇੱਕ ਤਾਂ ਬੱਚਿਆਂ ਦੀ ਉੱਠਣ ਦੀ ਕੋਈ ਰੁਟੀਨ ਨਹੀਂ ਹੈ, ਕੋਈ ਖਾਣ ਪੀਣ ਦਾ ਸਮਾਂ ਨਹੀਂ ਹੈ, ਤਾਂ ਫਿਰ ਉਹ ਹਰ ਕੰਮ ਲੇਟ ਲੇਟ ਲੇਟ ਲੇਟ ਹੁੰਦਾ ਜਾ ਰਿਹਾ ਹੈ।
0: ਜੀ
1: ਔਰ ਭੈਣਾਂ ਦਾ ਸਮਾਂ ਉਹਨਾਂ ਨੇ ਤਾਂ ਉਸੇ ਸਮੇਂ ਉੱਠ ਜਾਣਾ ਹੈ, ਜੇ ਮੰਨ ਲਓ ਕੋਈ ਭੈਣ ਸਵੇਰੇ 5 ਵਜੇ ਉੱਠਦੀ ਹੈ, ਫਿਰ ਉਹ ਭਾਵੇਂ ਕਿਸੇ ਦੀ ਛੁੱਟੀ ਹੋਏ ਜਾਂ ਨਾ ਹੋਏ, ਭੈਣਾਂ ਨੇ ਤਾਂ ਸਵੇਰੇ ਸੱਧਰੇ ਉੱਠ ਕੇ ਆਪਣੇ ਕੰਮਕਾਰ ਸ਼ੁਰੂ ਕਰ ਦੇਣੇ ਹੈ, ਹੈ ਨਾ। ਪਰ ਜੇ ਕਿਤੇ ਸਮੇਂ ਤੇ ਸਾਰੇ ਕੰਮ ਹੋ ਜਾਣ ਤੇ ਫਿਰ ਭੈਣਾਂ ਨੂੰ ਵੀ ਥੋੜਾ ਜਿਹਾ ਆਪਣੇ ਲਈ ਸਮਾਂ ਮਿਲ ਜਾਂਦਾ ਹੈ।
0: ਬਿਲਕੁਲ
1: ਪਰ ਰੇਡੀਓ ਦੀ ਖਾਸੀਅਤ ਇਹੀ ਹੈ ਕਿ ਕਿਸੇ ਦਾ ਸਮਾਂ ਬਰਬਾਦ ਨਹੀਂ ਕਰਦਾ, ਕਿ ਤੁਹਾਨੂੰ
0: ਜੀ
1: ਰੇਡੀਓ ਸੁਣਨ ਲਈ ਨਾ ਫ੍ਰੀ ਬਹਿਣ ਦੀ ਲੋੜ ਨਹੀਂ, ਜਿਵੇਂ ਤੁਸੀਂ ਟੀਵੀ ਅੱਗੇ ਜਾਂ ਹੋਰ ਕਿਸੇ ਯੰਤਰ ਅੱਗੇ ਆਪਣਾ ਬਹਿ ਜਾਣਾ ਹੈ ਨਾ ਕੰਮਕਾਰ ਛੱਡ ਕੇ, ਤਾਂ ਇਸ ਚੀਜ਼ ਲਈ ਤੁਸੀਂ ਰੇਡੀਓ ਨੂੰ ਆਪਣੇ ਨਾਲ ਰੱਖ ਸਕਦੇ ਹੋ। ਸਿਫਤ ਹੈ ਰੇਡੀਓ ਦੀ ਕਿ ਤੁਹਾਡੇ ਕੰਮਕਾਰ ਵੀ ਨਾਲੋਂ ਨਾਲ ਹੁੰਦੇ ਰਹਿਣਗੇ ਤੇ ਤੁਹਾਡਾ ਸਮਾਂ ਜਿਹੜਾ ਹੈ ਉਹ ਰੇਡੀਓ ਤੇ ਵਧੀਆ ਨਿਕਲ ਜਾਏਗਾ।
0: ਬਿਲਕੁਲ, ਤੇ ਰੇਡੀਓ ਦੇ ਨਾਲ ਜਿਹੜਾ ਹੈ ਤੁਸੀਂ ਆਪਣੇ ਵਿਚਾਰ ਜਿਹੜੇ ਨੇ, ਮੈਨੂੰ ਲੱਗਦਾ ਹੁੰਦਾ ਨਾ ਵੀ ਜਦੋਂ ਆਪਾਂ ਰੇਡੀਓ ਤੇ ਗੱਲ ਕਰਦੇ ਆ ਤੇ ਜਿਵੇਂ ਆਪਾਂ ਆਪਣੀਆਂ ਗੱਲਾਂ ਕਰਕੇ ਆਪਣੇ ਪੁਰਾਤਨ ਸਮੇਂ 'ਚ ਪਹੁੰਚ ਜਾਂਦੇ ਹਾਂ,
1: ਜੀ
0: ਉਵੇਂ ਸੁਣਨ ਵਾਲਾ ਵੀ ਪਹੁੰਚ ਜਾਂਦਾ ਹੈ।
1: ਬਿਲਕੁਲ,
0: ਅਤੇ ਜਿਵੇਂ ਹੁਣ ਆਪਾਂ ਛੁੱਟੀਆਂ ਦੀਆਂ ਗੱਲਾਂ ਕਰ ਰਹੇ ਸੀ ਜਾਂ ਆਪਾਂ ਕੋਈ ਵੀ ਗੱਲ ਕਰਦੇ ਕਿਸੇ ਵੀ ਵਿਸ਼ੇ ਤੇ, ਤਾਂ ਇੱਕ ਵਕਤ ਤੇ ਬੰਦੇ ਦੇ ਦਿਮਾਗ 'ਚੋਂ ਚੀਜ਼ਾਂ ਜ਼ਰੂਰ ਆ ਜਾਂਦੀਆਂ ਨੇ।
1: ਬਿਲਕੁਲ ਕਮਲ, ਜੇ ਗੱਲ ਛੁੱਟੀਆਂ ਦੀ ਚੱਲੀ ਹੈ ਨਾ, ਘੁੰਮਣ ਫਿਰਨ ਦੀ ਚੱਲੀ ਹੈ, ਤਾਂ ਮੈਨੂੰ ਲੱਗਦਾ ਇਹ ਗੱਲਾਂ ਭੈਣਾਂ ਨਾਲ ਸਾਂਝੀਆਂ ਕਰਨੀਆਂ ਕੋਈ ਗਲਤ ਨਹੀਂ ਹੋਣਗੀਆਂ, ਹੈ ਨਾ, ਕਿ ਸਮਾਂ ਸਹੀ ਹੈ, ਕਰ ਲੈਣੀਆਂ ਚਾਹੀਦੀਆਂ ਕਿ
0: ਜੀ।
1: ਦੇਖੋ ਘੁੰਮਣ ਜਾਣਾ ਹੈ ਤਾਂ ਸਿਰਫ ਘੁੰਮਣ ਜਾਣਾ ਤੇ ਆਉਣਾ ਭੈਣਾਂ ਦੇ ਲਈ ਘੁੰਮਣਾ ਨਹੀਂ ਹੁੰਦਾ।
0: ਜੀ
1: ਭੈਣਾਂ ਨੂੰ ਘੁੰਮਣ ਜਾਣ ਤੋਂ ਪਹਿਲਾਂ ਵੀ ਬਹੁਤ ਕੰਮ ਕਰਨੇ ਪੈਂਦੇ ਹੈ, ਜਿੱਥੇ ਘੁੰਮਣ ਜਾਂਦੀਆਂ ਨੇ ਉੱਥੇ ਵੀ ਬੜੇ ਕੰਮ ਕਰਨੇ ਪੈਂਦੇ ਹੈ,
0: ਬਿਲਕੁਲ,
1: ਤੇ ਘਰ ਆ ਕੇ ਫਿਰ ਕੰਮ ਉਹਨਾਂ ਦੇ ਵੱਧ ਜਾਂਦੇ ਹੈ।
0: ਜੀ
1: ਦੇਖੋ ਪਹਿਲਾਂ ਤਾਂ ਤੁਸੀਂ ਪੈਕਿੰਗ ਕਰਨੀ ਹੈ, ਕਿਹੜੀ ਕਿਹੜੀ ਚੀਜ਼ ਤੁਹਾਨੂੰ ਰਸਤੇ 'ਚ ਲੋੜ ਹੈ, ਬੱਚਿਆਂ ਦੇ ਹਿਸਾਬ ਦੀ, ਘਰ ਪਰਿਵਾਰ ਦੇ ਮੈਂਬਰ ਦੇ ਹਿਸਾਬ ਦੀ, ਉਹ ਸਾਰੀਆਂ ਤੁਸੀਂ ਇਕੱਠੀਆਂ ਕਰਨੀ ਹੈ ਕਿ ਕਿਤੇ ਕੋਈ ਚੀਜ਼ ਰਹਿ ਨਾ ਜਾਏ। ਉਹ ਕਿਸੇ ਦੀ ਦਵਾਈ ਹੋ ਸਕਦੀ ਹੈ, ਬੱਚਿਆਂ ਦੇ ਕੋਈ ਜ਼ਰੂਰੀ ਪੈਣ ਵਾਲੀ ਚੀਜ਼ ਹੋ ਸਕਦੀ ਹੈ ਨਾ, ਜੇ ਬੱਚੇ ਛੋਟੇ ਆ ਤਾਂ ਉਹਨਾਂ ਦੀ ਵੀ ਦਵਾਈਆਂ ਲੈਣੀਆਂ ਪੈਂਦੀਆਂ ਨੇ ਨਾਲ, ਤੇ ਕਹਿ ਲਓ ਕਿ ਜੇ ਤੁਸੀਂ ਆਪਣੇ ਪੇਕੇ ਚੱਲੀਆਂ ਉਹ ਸਮਾਂ ਜ਼ਿਆਦਾ ਤੁਸੀਂ ਲਗਾਉਣਾ ਤਾਂ ਬੱਚਿਆਂ ਦੀ ਫਿਰ ਹੋਮਵਰਕ ਵਗੈਰਾ ਵੀ ਤੁਸੀਂ ਲੈ ਕੇ ਜਾਂਦੇ ਹੋ ਨਾਲ ਕਾਪੀਆਂ ਕਿਤਾਬਾਂ, ਤੇ ਉੱਥੇ ਜਾ ਕੇ ਫਿਰ ਬੱਚਿਆਂ ਦੇ ਨਾਲ, ਜੇ ਬੱਚੇ ਛੋਟੇ ਨੇ ਫਿਰ ਭੈਣਾਂ ਵਿਹਲੀਆਂ ਤਾਂ ਉੱਥੇ ਵੀ ਨਹੀਂ ਹੈਗੀਆਂ, ਬੱਚਿਆਂ ਦੇ ਦੇਖ ਰੇਖ 'ਚ, ਬੱਚਿਆਂ ਨੂੰ ਖਵਾਉਣ ਪਿਲਾਉਣ 'ਚ ਸਾਰਾ ਸਾਰਾ ਦਾ ਸਾਰਾ ਟਾਈਮ ਨਿਕਲ ਜਾਂਦਾ ਹੈ ਨਾ, ਤੇ ਫਿਰ ਜਦੋਂ ਵਾਪਸ ਆਉਂਦੇ ਆ ਉਹ ਜਿਹੜੀ ਟੈਚੀ ਭਰ ਕੇ ਬੈਗ ਆਏ ਆ, ਮੈਲੇ ਕੱਪੜੇ ਜਿਹੜੇ ਆਏ ਆ ਟੈਚੀ ਭਰ ਕੇ, ਉਹ ਕੰਮ ਕਿਤੇ ਵੱਧ ਜਾਂਦਾ ਹੈ ਨਾ। ਫਿਰ ਰਸੋਈ ਵੀ ਸੰਭਾਲਣੀ ਹੈ, ਆ ਰਹੇ ਹੋ ਤਾਂ ਦੇਖੋ ਘਰ ਫਿਰ ਗੰਦਾ ਹੋ ਹੀ ਜਾਂਦਾ, ਡਸਟ ਆ ਜਾਂਦੀ ਹੈ ਨਾ, ਤੇ ਭੈਣਾਂ ਦੇ ਕੰਮ ਮੈਂ ਕਹਿੰਦੀ ਹਾਂ ਘੁੰਮਣਾ ਫਿਰਨਾ ਕੋਈ ਔਖਾ ਸੌਖਾ ਨਹੀਂ ਹੈਗਾ ਫਿਰ।
0: ਬਿਲਕੁਲ, ਤੇ ਪਤਾ ਕੀ ਹੁੰਦਾ ਕਈ ਵਾਰ ਜਦੋਂ ਆਉਂਦੇ ਨੇ ਘਰੇ ਫਿਰ ਉਹਨਾਂ ਨੂੰ ਇਹ ਵੀ ਦਿਖਦਾ ਹੁੰਦਾ ਮੇਰਾ ਘਰ ਵੀ ਗੰਦਾ ਪਿਆ,
1: ਉਹੀ ਤਾਂ
0: ਉਹਨਾਂ ਨੂੰ ਇਹ ਹੁੰਦਾ ਵੀ ਇਹ ਵੀ ਸਾਫ ਕਰਨਾ, ਸਾਰਾ ਕੁਝ ਕਰਨਾ। ਮਤਲਬ ਗੱਲ ਉਹੀ ਹੈ ਕਿ ਔਰਤ ਕਦੇ ਫ੍ਰੀ ਨਹੀਂ ਹੁੰਦੀ,
1: ਬਿਲਕੁਲ ਨਹੀਂ ਹੁੰਦੀ ਜੀ। ਔਰਤਾਂ ਦੇ ਕੰਮ ਤਾਂ ਇੰਨੇ ਨੇ ਕਿ ਬਸ ਗਿਣੇ ਨਹੀਂ ਜਾਂਦੇ, ਪਰ
0: ਜੀ
1: ਉਹ ਕਹਿ ਲਓ ਕਿ ਉਹਨਾਂ ਦੀ ਕਦਰ ਵੀ ਨਹੀਂ ਹੈਗੀ ਇੰਨੀ। ਕਹਿੰਦੇ ਕਿ ਤੁਸੀਂ ਕਰਦੇ ਕੀ ਹੋ, ਘਰ ਤਾਂ ਬੈਠੇ ਰਹਿੰਦੇ ਹੋ,
0: ਜੀ
1: ਤੁਹਾਡੇ ਕੋਲ ਕੰਮ ਹੀ ਕੀ ਹੈ, ਸਵੇਰੇ ਰੋਟੀ ਬਣਾ ਲਈ ਹੁਣ ਵਿਹਲੇ ਹੋ ਗਏ, ਦੁਪਹਿਰੇ ਬਣਾ ਲਈ ਹੁਣ ਵਿਹਲੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਤੁਸੀਂ ਘਰ 'ਚ ਬੈਠੇ ਹੋ ਤੁਹਾਨੂੰ ਘਰ 'ਚ ਸਾਫ਼ ਸੁਥਰਾ ਬੈੱਡ ਮਿਲ ਰਿਹਾ ਹੈ,
0: ਜੀ
1: ਤਾਂ ਉਸ ਵੇਲੇ ਤੁਸੀਂ ਐਵੇਂ ਛੱਡ ਕੇ ਗਏ ਸੀ ਜਾਂ ਬੱਚੇ ਐਵੇਂ ਛੱਡ ਕੇ ਗਏ ਸੀ, ਹੈ ਨਾ। ਉਸ
0: ਬਿਲਕੁਲ,
1: ਟਾਈਮ ਤਾਂ ਬੈੱਡ 'ਤੇ ਟਾਵਲ ਵੀ ਉੱਥੇ ਹੀ ਹੁੰਦਾ ਹੈ, ਅਤੇ ਬੈੱਡ 'ਤੇ ਜਿਹੜੇ ਤੁਸੀਂ ਮੈਲੇ ਕੱਪੜੇ ਉੱਥੇ ਹੀ ਹੈ, ਹੈ ਨਾ, ਡਸਟ ਉੱਥੇ ਸਭ ਤੋਂ, ਬੈੱਡ ਸ਼ੀਟਸ ਵੀ ਨਹੀਂ ਠੱਪੀਆਂ ਹੁੰਦੀਆਂ ਈਵਨ ਤਾਂ।
0: ਜੀ
1: ਤਾਂ ਫਿਰ ਇਹ ਹੈ ਕਿ ਭੈਣਾਂ ਦੇ ਕਿਤੇ ਕੰਮਾਂ ਦੀ ਕਦਰ ਜ਼ਰੂਰ ਕਰਿਆ ਕਰੋ।
0: ਬਿਲਕੁਲ ਜੀ।

0: जी जी भैनों, तुसी जुड़े हुए प्रोग्राम नारी लोक नाल FM बैंड 100.2 MHz से लाइव स्ट्रीमिंग जरिए न्यूज़ ऑन AIR आकाशवाणी दे पटियाला केंद्र दे
1: जी।
0: ते हुण कमल जी, असी रोज़ाना इस प्रोग्राम च एक सुरखी सांझी करदे आपने भैणां नूं ते एक मोटिवेशन स्टोरी कोई ना कोई जरूर सुनांदे आ।
1: बिल्कुल।
0: ते अज जिहड़ी सुरखी है, इह अज दी सुरखी एक ऐसी सुरखी है जिन्हां नूं अज याद करना तां बनदा है।
1: जी
0: देखो, अज असी याद कर रहे हां अपनी कह लो कि भारत की पहली महिला तीरअंदाज डोला बनर्जी होरां नूं।
1: जी
0: ते इन्हां नूं इस करके अज याद करिया क्योंकि अज दे दिन इन्हां दा जन्मदिन हुंदा है जी। 2 जून 1980 नूं इन्हां दा जन्मदिन हुंदा है। जन्म होया सी 1980 च ते ओलंपिक लई इन्हां ने क्वालीफाई कीता सी। ਆਪਣੇ ਹੁਨਰਮੰਦ ਯਤਨਾਂ ਨਾਲ ਨਿਊਯਾਰਕ ਵਿੱਚ ਆਯੋਜਿਤ 42ਵੀਂ ਵਰਲਡ ਆਊਟਡੋਰ ਟਾਰਗੇਟ ਤੀਰ ਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਇਹ ਸਫਲ ਰਹੇ ਅਤੇ ਭਾਰਤ ਦੇ ਪਹਿਲੇ ਮਹਿਲਾ ਤੀਰ ਅੰਦਾਜ਼ ਬਣੇ ਅਤੇ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਇਹ ਇਹਨਾਂ ਨੇ ਕੁਆਲੀਫਾਈ ਕੀਤਾ ਸੀ। ਡੋਲਾ ਭਾਰਤ ਦੀ ਪਹਿਲੀ ਮਹਿਲਾ ਖਿਡਾਰਨ ਹੈ ਜਿਸ ਨੂੰ ਤੀਰਅੰਦਾਜ਼ੀ ਵਿੱਚ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਹੋਣ ਦਾ ਸਿਹਰਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੇ 18ਵਾਂ ਗੋਲਡਨ ਐਰੋ ਗ੍ਰਾਂ ਪ੍ਰੀ ਟੂਰਨਾਮੈਂਟ ਜਿੱਤਿਆ
1: ਜੀ।
0: ਉਹਨਾਂ ਨੂੰ ਸਾਲ 2005 ਵਿੱਚ ਅਰਜੁਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਅਤੇ ਬੜੇ ਮਾਣ ਵਾਲੀ ਗੱਲ ਹੈ ਕਿ ਕਹਿੰਦੇ ਜਿਹੜੀ ਫੀਲਡ ਵਿੱਚ ਕੋਈ ਭੈਣ ਨਹੀਂ ਹੁੰਦੀ ਨਾ, ਜੇ ਉਸ ਫੀਲਡ ਵਿੱਚ ਪਹਿਲੀ ਕੋਈ ਭੈਣ ਆ ਜਾਵੇ ਤਾਂ ਫਿਰ ਬਾਕੀ ਸਾਰਿਆਂ ਲਈ ਮਾਣ ਵਾਲੀ ਗੱਲ ਬਣ ਜਾਂਦੀ ਹੈ।
1: ਬਿਲਕੁਲ।
0: ਅਤੇ ਹੁਣ ਅਸੀਂ ਕਹੀਏ ਨਾ ਕਿ ਆਹ ਖੇਡ ਭੈਣਾਂ ਲਈ ਨਹੀਂ ਹੈ ਜਾਂ ਆਹ ਸਟ੍ਰੀਮ ਭੈਣਾਂ ਲਈ ਨਹੀਂ ਹੈ, ਉਹ ਕਿਤੇ ਹੁਣ ਸਹੀ ਵਾਜਬ ਨਹੀਂ ਹੋਏਗਾ ਕਹਿਣਾ, ਕਿਉਂਕਿ ਅੱਜ ਹਰ ਫੀਲਡ ਵਿੱਚ ਭੈਣਾਂ ਉਤਰੀਆਂ ਹੋਈਆਂ ਨੇ।
1: ਬਿਲਕੁਲ। ਜਦੋਂ ਕਿਸੇ ਫੀਲਡ ਦੇ ਵਿੱਚ ਔਰਤਾਂ ਨਹੀਂ ਹੁੰਦੀਆਂ ਤਾਂ ਉੱਥੇ ਕਿਸੇ ਭੈਣ ਦਾ ਨਾਮ ਆਉਣਾ ਉਹ ਸਾਡੇ ਲਈ ਵੀ ਕਿਤੇ ਨਾ ਕਿਤੇ ਹੌਸਲਾ ਬਣ ਜਾਂਦਾ ਹੈ।
0: ਬਿਲਕੁਲ।
1: ਅਤੇ ਸਾਨੂੰ ਇਹ ਹੁੰਦਾ ਕਿ ਅਸੀਂ ਵੀ ਇਸ ਮੁਕਾਮ 'ਤੇ ਪਹੁੰਚੀਏ, ਅਸੀਂ ਉਸ ਭੈਣ ਤੋਂ ਸੇਧ ਲੈਂਦੇ ਹਾਂ, ਸਿੱਖਦੇ ਹਾਂ ਅਤੇ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਜ਼ਿੰਦਗੀ 'ਚ ਅਪਣਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਠੀਕ ਹੈ, ਹਰ ਰਸਤਾ ਮੁਸ਼ਕਲ ਨਹੀਂ ਹੁੰਦਾ, ਕਈ ਵਾਰ ਬਹੁਤ ਮੁਸ਼ਕਲ ਵੀ ਹੁੰਦਾ। ਸੋ ਮੁਸ਼ਕਲਾਂ ਨਾਲ ਖੇਡਣਾ ਤਾਂ ਭੈਣਾਂ ਨੂੰ ਬਖੂਬੀ ਆਉਂਦਾ ਹੀ ਹੈ।
0: ਜੀ ਬਿਲਕੁਲ। ਅਤੇ ਦੇਖੋ, ਕਹਿੰਦੇ ਨਾ ਕਿ ਲੋੜ ਹੈ ਤੁਹਾਨੂੰ ਸਿਰਫ ਆਪਣੇ ਇੰਟਰਸਟ ਨੂੰ ਪਛਾਣਨ ਦੀ, ਤੁਹਾਨੂੰ ਆਪਣਾ ਹੁਨਰ ਦੇਖਣਾ ਕਿ ਤੁਸੀਂ ਕਿਹੜੇ ਹੁਨਰ ਤੁਹਾਡੇ ਅੰਦਰ ਹੈ ਜਿਹੜਾ ਤੁਹਾਨੂੰ ਹੋਰਾਂ ਤੋਂ ਵੱਖ ਕਰਦਾ।
1: ਬਿਲਕੁਲ।
0: ਅਤੇ ਜੇ ਹੁਨਰ ਤੁਸੀਂ ਆਪਣਾ ਪਛਾਣ ਲਿਆ ਤਾਂ ਫਿਰ ਉਸ ਵੱਲ ਕੰਮ ਵੀ ਕਰਨਾ ਜ਼ਰੂਰੀ ਹੈ, ਕਿਉਂਕਿ ਹੁਨਰ ਪਛਾਣ ਕੇ ਘਰ 'ਚ ਬੈਠ ਜਾਓ ਫਿਰ ਉਹਦਾ ਵੀ ਕੋਈ ਫਾਇਦਾ ਨਹੀਂ। ਉਸ 'ਤੇ ਕੰਮ ਕਰਨਾ ਵੀ ਜ਼ਰੂਰੀ ਹੈ। ਮੰਨ ਲਓ ਤੁਹਾਨੂੰ ਕੋਈ ਖੇਡ ਪਸੰਦ ਹੈ, ਮੰਨ ਲਓ ਤੁਹਾਨੂੰ ਕਢਾਈ ਬੁਣਾਈ ਆਉਂਦੀ ਹੈ ਜਾਂ ਕੋਈ ਅਚਾਰ ਚਟਨੀਆਂ ਤੁਹਾਨੂੰ ਵਧੀਆ ਬਣਾਉਣੀਆਂ ਆਉਂਦੀਆਂ ਤਾਂ ਤੁਸੀਂ ਉਹਨੂੰ ਛੋਟੇ ਲੈਵਲ ਤੋਂ ਹੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਛੋਟੇ ਲੈਵਲ ਤੋਂ ਸ਼ੁਰੂ ਕਰਕੇ ਤੁਸੀਂ ਕਾਮਯਾਬੀਆਂ ਹਾਸਲ ਕਰ ਸਕਦੇ ਹੋ। ਦੇਖੋ, ਚੀਜ਼ਾਂ ਇਹ ਨਹੀਂ ਸੋਚਣੀਆਂ ਕਿ ਅਚਾਰ ਹੀ ਬਣਾ ਰਹੀ ਹਾਂ ਮੈਂ, ਅਚਾਰ ਪਾ ਰਹੀ ਹਾਂ, ਤਾਂ ਬਹੁਤ ਕੰਪਨੀਆਂ ਬਾਜ਼ਾਰ 'ਚ ਹੈਗੀਆਂ ਵੱਡੀਆਂ ਵੱਡੀਆਂ ਜਿਹਨਾਂ ਦੇ ਅਚਾਰ ਵਿਕ ਰਹੇ ਹੈ ਅਤੇ ਮੇਰਾ ਅਚਾਰ ਕਿਸਨੇ ਲੈਣਾ ਹੈ, ਇਹ ਸੋਚਣੀ ਬੜੀ ਗਲਤ ਗੱਲ ਹੋਏਗੀ। ਕਿਉਂਕਿ ਨਾ ਕਿ ਦੇਖੋ, ਛੋਟੇ ਲੈਵਲ ਤੋਂ ਅੱਜ ਕੱਲ੍ਹ ਹਰ ਕੋਈ ਇਹ ਸੋਚਦਾ ਹੈ ਕਿ ਮੈਨੂੰ ਘਰ ਦੀ ਪਿਓਰ ਚੀਜ਼ ਚਾਹੀਦੀ ਹੈ।
1: ਜੀ,
0: ਹਰ ਕੋਈ ਇਹ ਸੋਚਦਾ ਕਿ ਬਾਜ਼ਾਰ ਵਿੱਚ ਤਾਂ ਕੈਮੀਕਲਸ ਬਹੁਤ ਮਿਲਾਏ ਜਾਂਦੇ ਨੇ, ਕਿ ਕੋਈ ਐਸਾ ਕੋਈ ਮੈਨੂੰ ਮਿਲੇ ਜਿਸ 'ਤੇ ਮੈਨੂੰ ਪਿਓਰ ਚੀਜ਼ ਮਿਲ ਜਾਏ, ਜਿਸ ਦਾ ਮੈਨੂੰ ਮੇਰੀ ਸਿਹਤ 'ਤੇ ਜਾਂ ਮੇਰੇ ਪਰਿਵਾਰ ਦੀ ਸਿਹਤ 'ਤੇ ਕੋਈ ਮੈਨੂੰ ਨੁਕਸਾਨ ਨਾ ਮਿਲੇ, ਹੈ ਨਾ। ਤਾਂ ਫਿਰ ਇਹ ਚੀਜ਼ਾਂ ਸਾਡੀਆਂ ਭੈਣਾਂ ਬਹੁਤ ਖੂਬੀ ਕਰ ਸਕਦੀਆਂ ਨੇ। ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋ ਤੁਸੀਂ ਆਪਣੇ ਆਸ ਪੜੋਸ 'ਚ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਤੁਸੀਂ ਆਪਣੇ ਸੋਸ਼ਲ ਮੀਡੀਆ 'ਤੇ ਚੀਜ਼ਾਂ ਅਪਲੋਡ ਕਰ ਸਕਦੇ ਹੋ, ਉੱਥੋਂ ਤੁਹਾਡਾ ਕੰਮ ਸ਼ੁਰੂ ਹੋ ਸਕਦਾ।
1: ਜੀ, ਕਿਉਂਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਅਤੇ ਜਿਸ ਚੀਜ਼ ਨੂੰ ਤੁਸੀਂ ਲਗਨ ਨਾਲ ਕਰਦੇ ਹੋ ਉਹ ਪਰਮਾਤਮਾ ਦੀ ਦਇਆ ਨਾਲ ਆਪਣੇ ਆਪ ਬਹੁਤ ਅੱਛੀ ਹੁੰਦੀ ਹੈ। ਅਤੇ ਗੱਲ ਇਹ ਵੀ ਹੈ, ਜੇ ਸੁਪਨੇ ਤੁਸੀਂ ਦੇਖੋਗੇ ਤਾਂ ਹੀ ਉਹ ਸਾਕਾਰ ਹੋਣਗੇ, ਅਤੇ ਜੇ ਸੁਪਨੇ ਤੁਸੀਂ ਦੇਖ ਕੇ ਅੱਖਾਂ ਮੀਚ ਲਉਂਗੇ ਤਾਂ ਉਹ ਸਾਕਾਰ ਨਹੀਂ ਹੋਣਗੇ।
0: ਜੀ,
1: ਇਸ ਲਈ ਸੁਪਨੇ ਜ਼ਰੂਰ ਦੇਖੋ ਤਾਂ ਜੋ ਤੁਸੀਂ ਜ਼ਿੰਦਗੀ 'ਚ ਅੱਗੇ ਵੱਧ ਸਕੋ।
2: ਆਪਣੀਆਂ ਰੀਝਾਂ ਪੂਰੀਆਂ ਕਰਨ ਦਾ ਹੱਕ ਤਾਂ ਸਾਰਿਆਂ ਦਾ ਬਰਾਬਰ ਦਾ ਹੋਣਾ ਚਾਹੀਦਾ ਨਾ, ਕੀ ਕੁੜੀ ਕੀ ਮੁੰਡਾ।

0: ਬਾਬੀ ਮੇਰੀ ਸਾਰੀ ਪੈਕਿੰਗ ਹੋ ਗਈ। ਕੌਣ ਕੌਣ ਜਾ ਰਿਹਾ ਤੁਹਾਡੇ ਚੋਂ ਮੈਨੂੰ ਛੱਡਣ ਲਈ?
1: ਹਾਂ ਬਾਈ ਗੁੱਡੀ, ਕਿਧਰੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਲੱਗਦਾ ਸਾਰਾ ਟੱਬਰ ਤਿਆਰ ਖੜਾ।
2: ਹਾਂ ਭੈਣ ਜੀ, ਗੁੱਡੀ ਦੀ ਨੌਕਰੀ ਲੱਗੀ ਹੈ ਦਿੱਲੀ, ਉਹ ਵੀ ਮਲਟੀ ਨੈਸ਼ਨਲ ਕੰਪਨੀ ਚ। ਇਹਨੂੰ ਟ੍ਰੇਨ ਤੱਕ ਛੱਡਣ ਚੱਲੇ ਸੀ।
1: ਚੱਲ ਬਹੁਤ ਬਹੁਤ ਮੁਬਾਰਕਾਂ ਹੋਣ ਭੈਣੇ। ਅੱਛਾ, ਕੰਪਨੀ ਬਾਰੇ ਸਾਰੀਆਂ ਡਿਟੇਲਸ ਤਾਂ ਤੁਸੀਂ ਪਤਾ ਕਰ ਲਈਆਂ ਨਾ?
2: ਕੀ ਮਤਲਬ?
1: ਮਤਲਬ ਵੀ ਕੰਪਨੀ ਗਵਰਨਮੈਂਟ ਵੱਲੋਂ ਰਜਿਸਟਰਡ ਹੈ ਨਾ, ਕਿਤੇ ਕੋਈ ਫਰਜ਼ੀ ਕੰਪਨੀ ਨਾ ਹੋਵੇ। ਅੱਜ ਕੱਲ ਆਨਲਾਈਨ ਜੌਬਸ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ। ਇਹਨਾਂ ਠੱਗੀਆਂ ਤੋਂ ਸੁਚੇਤ ਰਹੋ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਤੁਸੀਂ ਆਪ ਰੱਖਣਾ। ਨੌਕਰੀਆਂ ਦੇ ਨਾਂ ਤੇ, ਫਰਜ਼ੀ ਏਜੰਟਾਂ ਦੇ ਨਾਂ ਤੇ ਬਹੁਤ ਸਾਰੀਆਂ ਠੱਗੀਆਂ ਚੱਲ ਰਹੀਆਂ। ਇਹਨਾਂ ਠੱਗੀਆਂ ਤੋਂ ਬਚੋ, ਖੁਦ ਵੀ ਸੁਰੱਖਿਅਤ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖੋ।
3: ਜੀ ਕਮਲ, ਅਸੀਂ ਇੱਕ ਸੁਨੇਹਾ ਸੁਣਿਆ ਸਾਰਿਆਂ ਨੇ ਆਨਲਾਈਨ ਠੱਗੀ ਦੀਆਂ। ਹੁਣ ਇਹ ਸੁਨੇਹਾ ਤਕਰੀਬਨ ਰੋਜ਼ ਹੀ ਸਾਡੇ ਇੱਥੋਂ ਚੱਲਦਾ
4: ਜੀ।
3: ਤਕਰੀਬਨ ਰੋਜ਼ ਇਹ ਸੁਨੇਹਾ ਕਿਸੇ ਨਾ ਕਿਸੇ ਟਰਾਂਸਮਿਸ਼ਨ 'ਚ ਜ਼ਰੂਰ ਚਲਾਇਆ ਜਾਂਦਾ ਹੈ, ਪਰ ਅਸੀਂ ਸਾਰੇ ਸੁਣਦੇ ਜ਼ਰੂਰ ਹਾਂ ਪਰ ਮੰਨਦੇ ਨਹੀਂ ਆ।
4: ਬਿਲਕੁਲ,
3: ਹੈ ਨਾ, ਮੰਨਦੇ ਤਾਂ ਨਹੀਂ ਆ, ਕਿਉਂਕਿ ਅੱਜ ਵੀ ਠੱਗੀਆਂ ਹੋ ਰਹੀਆਂ ਨੇ ਆਨਲਾਈਨ ਨੌਕਰੀਆਂ ਦੇ ਨਾਂ 'ਤੇ। ਅੱਜ ਦੇ ਹੀ ਅਖਬਾਰ ਦੀ ਖਬਰ ਮੈਂ ਆਪਣੇ ਸੁਣਨ ਵਾਲੇ ਸਾਰੇ ਸਰੋਤਿਆਂ ਨਾਲ ਸਾਂਝੀ ਕਰਾਂਗੀ। ਕਹਿੰਦੇ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਈਆਂ ਅਤੇ ਨਾਲ ਹੀ ਸੋਸ਼ਲ ਮੀਡੀਆ, ਫੇਸਬੁੱਕ ਰੀਲਸ, ਇੰਸਟਾਗ੍ਰਾਮ ਅਤੇ ਟੈਲੀਗ੍ਰਾਮ, ਇਹ ਸਾਰੀਆਂ ਚੀਜ਼ਾਂ 'ਤੇ ਕਹਿੰਦੇ ਸਾਰੇ ਸੋਸ਼ਲ ਮੀਡੀਆਸ 'ਤੇ ਕਹਿੰਦੇ ਘਰ ਬੈਠੇ ਹੀ ਜੋਬ ਕਰਨ ਦੇ ਵਿਗਿਆਪਨ ਬੜੇ ਆ ਰਹੇ ਹੈ। ਬੜੀਆਂ ਐਡਵਰਟਾਈਜ਼ਮੈਂਟਸ ਆ ਰਹੀਆਂ ਕਿ ਤੁਸੀਂ ਘਰ ਬੈਠੇ ਕਮਾਓ, ਘਰ ਬੈਠੇ ਕੰਮ ਕਰੋ, ਵਰਕ ਫਰੋਮ ਹੋਮ ਕਰੋ ਤੁਸੀਂ, ਹੈ ਨਾ। ਅਤੇ ਉਹ ਕਹਿੰਦੇ ਕਿ ਸਾਈਬਰ ਠੱਗ ਜਿਹੜੇ ਆ ਬੇਰੁਜ਼ਗਾਰ ਯੁਵਾਵਾਂ ਨੂੰ, ਘਰ ਵਿੱਚ ਰਹਿੰਦੀਆਂ ਔਰਤਾਂ ਨੂੰ, ਵਿਦਿਆਰਥੀਆਂ ਨੂੰ ਅਤੇ ਜਿਹੜੇ ਸੇਵਾ ਨਿਯੁਕਤ ਹੋ ਚੁੱਕੇ ਨੇ ਭਾਵ ਰਿਟਾਇਰਡ ਲੋਕਾਂ ਨੂੰ, ਹਰ ਮਹੀਨੇ ਇਹ ਮੈਸੇਜਸ ਕਰਦੇ ਨੇ, ਹੈ ਨਾ। ਅਤੇ ਕੀ ਮੈਸੇਜ ਉਹਨਾਂ ਦਾ ਹੁੰਦਾ ਕਿ ਜਿਸ ਨਾਲ ਸਾਨੂੰ ਲਾਲਚ ਆ ਜਾਂਦੀ ਹੈ ਕਿ 45 ਤੋਂ 80 ਹਜ਼ਾਰ ਰੁਪਏ ਕਮਾਓ ਰੋਜ਼ਾ ਹਰ ਮਹੀਨੇ। ਅਤੇ ਇੱਦਾਂ ਦੀ ਜਦੋਂ ਅਸੀਂ ਖਬਰਾਂ ਪੜ੍ਹਦੇ ਹਾਂ ਕਿ ਘਰ ਬੈਠੇ ਕੰਮ ਕਰਨਾ ਹੈ, ਕੋਈ ਔਖਾ ਨਹੀਂ ਹੈ, ਬਾਹਰ ਜਾਣਾ ਨਹੀਂ ਪਏਗਾ, ਹੈ ਨਾ, ਮੈਂ ਆਪਣਾ ਘਰ ਪਰਿਵਾਰ ਵੀ ਸੰਭਾਲ ਲਵਾਂਗੀ, ਅਤੇ ਇਹ ਚੀਜ਼ਾਂ ਸਾਡੇ ਮਨ 'ਚ ਲਾਲਚ ਆ ਜਾਂਦੀਆਂ ਕਿ ਠੀਕ ਹੈ, ਜਿਹੜਾ ਟਾਈਮ ਮੈਨੂੰ ਮਿਲੇਗਾ ਮੈਂ ਉਸ ਟਾਈਮ ਕੰਮ ਕਰਕੇ ਆਪਣਾ ਸਾਈਡ ਬਾਈ ਸਾਈਡ ਥੋੜ੍ਹਾ ਕਮਾਈ ਵੀ ਜਾਵਾਂਗੀ, ਜਿਸ ਨਾਲ ਕਿ ਮੈਂ ਆਪਣੇ ਘਰਦਿਆਂ ਦੀ ਥੋੜ੍ਹੀ ਜਿਹੀ ਆਰਥਿਕ ਮਦਦ ਕਰ ਸਕਾਂ। ਤਾਂ ਫਿਰ ਇਹੋ ਜਿਹੀ ਜਿਹੜੀਆਂ ਲਾਲਚਾਂ ਸਾਨੂੰ ਮਿਲਦੀਆਂ ਨੇ, ਤਾਂ ਉਹ ਜਦੋਂ ਸਾਡੇ ਤੋਂ ਰਜਿਸਟ੍ਰੇਸ਼ਨ ਕਰਵਾਉਂਦੇ, ਅਸੀਂ ਰਜਿਸਟ੍ਰੇਸ਼ਨ ਕਰ ਦਿੰਦੇ ਹਾਂ, ਆਈ ਡੀ ਸਾਨੂੰ ਮਿਲਦੀ ਹੈ, ਐਕਟੀਵੇਸ਼ਨ ਹੋ ਜਾਂਦੀ ਹੈ ਜਾਂ ਸਿਕਿਉਰਟੀ ਡਿਪੋਜ਼ਿਟ ਕਰਾਉਣ ਲਈ ਕਹਿੰਦੇ ਹਾਂ ਫਿਰ ਉਸ ਤੋਂ ਬਾਅਦ ਕਿ ਤੁਸੀਂ ਆਪਣੇ ਲਈ ਜੋਬ ਲੈਣੀ ਹੈ ਤਾਂ ਥੋੜ੍ਹੀ ਜਿਹੀ ਸਿਕਿਉਰਿਟੀ ਡਿਪੋਜ਼ਿਟ ਕਰਵਾਓ। ਸਿਕਿਉਰਿਟੀ ਦੇ ਨਾਮ 'ਤੇ ਕੋਈ 5,000 ਮੰਗਦਾ ਹੈ, ਕੋਈ 15,000 ਮੰਗਦਾ ਹੈ, ਅਤੇ ਅਸੀਂ ਕਹਿੰਦੇ ਹਾਂ ਕਿ ਠੀਕ ਹੈ, ਸਿਕਿਉਰਿਟੀ ਡਿਪੋਜ਼ਿਟ ਕਰਾ ਦਿੰਦੇ ਹਾਂ, ਸਿਕਿਉਰਿਟੀ ਹੈ, ਵਾਪਸ ਮਿਲ ਜਾਣੀ ਹੈ ਅਤੇ ਉਸ ਤੋਂ ਬਾਅਦ ਨੌਕਰੀ ਮਿਲ ਜਾਣੀ ਹੈ। ਕਹਿੰਦੇ ਜਿਵੇਂ ਹੀ ਅਸੀਂ ਆਪਣੀ ਸਿਕਿਉਰਿਟੀ ਡਿਪੋਜ਼ਿਟ ਕਰਵਾਉਂਦੇ ਹਾਂ, ਨਾਲੋਂ ਨਾਲ ਕੀ ਹੁੰਦਾ ਹੈ, ਉਹ ਜਿਹੜੇ ਸਾਈਬਰ ਠੱਗ ਹੁੰਦੇ ਆ ਆਪਣਾ ਫੋਨ ਜਿਹੜਾ ਬੰਦ ਕਰ ਦਿੰਦੇ ਆ, ਅਤੇ ਜਦੋਂ ਉਹਨਾਂ ਨੇ ਆਪਣਾ ਫੋਨ ਬੰਦ ਕਰਤਾ ਆਪ ਗਾਇਬ ਹੋ ਜਾਂਦੇ ਆ। ਕਹਿੰਦੇ ਇਸ ਮਹਾ ਠੱਗੀ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਉਹ ਇਹ ਹੈ ਕਿ ਇਹਦੇ ਵਿੱਚ ਕੁੱਲ ਪੀੜਤਾਂ ਵਿੱਚ ਕਰੀਬ 72% ਮਹਿਲਾਵਾਂ ਨੇ
4: ਜੀ।
3: ਮਤਲਬ ਇਹ ਕਿ ਮਹਿਲਾਵਾਂ ਕੰਮਕਾਜੀ ਤਾਂ ਹੈਗੀਆਂ ਨੇ ਘਰ ਵਿੱਚ, ਜਿਹੜਾ ਕੰਮ ਕਰ ਰਹੀਆਂ, ਜਿਹੜੀਆਂ ਨੌਕਰੀ ਪੇਸ਼ਾ ਨਹੀਂ ਵੀ ਨੇ, ਉਹ ਵੀ ਚਾਹੁੰਦੀਆਂ ਨੇ ਕਿ ਮੈਂ ਕੰਮ ਕਰਾਂ ਕੋਈ ਇਹੋ ਜਿਹਾ ਕੰਮ ਜਿਸ ਨਾਲ ਕਿ ਮੈਂ ਘਰ ਰਹਿ ਕੇ ਹੀ ਆਪਣੇ ਘਰ ਪਰਿਵਾਰ ਦੀ ਮਦਦ ਕਰ ਸਕਾਂ। ਪਰ ਸਭ ਤੋਂ ਜ਼ਰੂਰੀ ਗੱਲ ਭੈਣੋ, ਕੰਮ ਕਰਨਾ ਕੋਈ ਗਲਤ ਨਹੀਂ ਹੈ, ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਧਿਆਨ ਦੇਣ ਵਾਲੀ ਕਿ ਨੌਕਰੀ ਦੇ ਲਈ ਕਿਸੇ ਵੀ ਕੰਪਨੀ ਵਿੱਚ ਤੁਸੀਂ ਪਹਿਲਾਂ ਫੀਸ ਜਮ੍ਹਾਂ ਨਾ ਕਰਵਾਓ। ਜੇ ਤੁਸੀਂ ਫੀਸ ਜਮ੍ਹਾਂ ਕਰਵਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਕੰਪਨੀ ਦੀ ਵੈਬਸਾਈਟ 'ਤੇ ਜਾ ਕੇ ਉਸਦੀ ਜਾਂਚ ਪੜਤਾਲ ਕਰੋ ਕਿ ਕੰਪਨੀ ਵਾਕਈ ਹੀ ਇਹ ਹੈ ਕੰਪਨੀ ਜਾਂ ਕੋਈ ਫਰੋਡ ਹੈ।
4: ਸੋ ਇਸ ਦੇ ਨਾਲ ਇਹ ਤੁਸੀਂ ਜਿਹੜਾ ਇਸ ਫਰੋਡ ਤੋਂ ਬਚ ਵੀ ਸਕਦੇ ਹੋ, ਅਤੇ ਤੁਸੀਂ ਇਸ ਫਰੋਡ 'ਤੇ ਜੇਕਰ ਉਹਨਾਂ ਵਾਲੀ ਚੀਜ਼ ਹੁੰਦੀ ਹੈ, ਸਭ ਤੋਂ ਪਹਿਲਾਂ ਤੁਸੀਂ 1930 'ਤੇ ਕਾਲ ਕਰੋ, ਕਿਉਂਕਿ ਇਹ ਭਾਰਤ ਸਰਕਾਰ ਦਾ ਓਫੀਸ਼ੀਅਲ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ ਹੈ, ਅਤੇ ਇਸ ਨਾਲ ਤੁਸੀਂ ਕਾਲ ਕਰਕੇ ਜੇਕਰ ਉਹਨਾਂ ਵਾਲੀ ਚੀਜ਼ ਹੋ ਚੁੱਕੀ ਹੈ ਜਾਂ ਤੁਸੀਂ ਇਸ ਦੇ ਵਿੱਚ ਫਸੇ ਹੋਏ ਹੋ, ਤੁਸੀਂ ਨਿਕਲ ਸਕਦੇ ਹੋ, ਜਾਂ ਤੁਸੀਂ ਆਨਲਾਈਨ ਸ਼ਿਕਾਇਤ ਦਰਜ ਕਰ ਸਕਦੇ ਹੋ ਤੁਰੰਤ ਸਰਕਾਰੀ ਵੈਬਸਾਈਟ 'ਤੇ, ਅਤੇ ਉਹ ਹੈਗੀ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ। ਇਸ 'ਤੇ ਆਪਣੀ ਤੁਸੀਂ ਕੰਪਲੇਂਟ ਵੀ ਲਿਖਾ ਸਕਦੇ ਹੋ, ਜਾਂ ਤੁਸੀਂ ਆਪਣਾ ਬੈਂਕ ਨੂੰ ਵੀ ਦੱਸ ਸਕਦੇ ਹੋ ਉਹਨਾਂ ਨੂੰ ਕਾਲ ਕਰਕੇ ਕਿ ਮੇਰਾ ਏਟੀਐਮ ਜਾਂ UPI ਜਿਹੜਾ ਹੈ ਬੰਦ ਕਰ ਦਿਓ।
3: ਜੀ ਬਿਲਕੁਲ, ਔਰ ਸਭ ਤੋਂ ਜ਼ਰੂਰੀ ਗੱਲ ਇਹ ਭੈਣਾਂ, ਕਦੇ ਨਾ ਭੁੱਲਣ ਕਿ ਆਪਣਾ OTP, ਬੈਂਕ ਡਿਟੇਲ, UPI PIN ਕਿਸੇ ਨਾਲ ਵੀ ਸਾਂਝਾ ਨਹੀਂ ਕਰਨਾ।
4: ਬਿਲਕੁਲ,
3: ਕਿਸੇ ਨੂੰ ਵੀ ਤੁਸੀਂ ਆਪਣੀ ਡਿਟੇਲਸ ਨਹੀਂ ਦੱਸਣੀਆਂ। ਕਈ ਵਾਰ ਕੀ ਹੁੰਦਾ ਹੈ ਕਿ ਉਹ ਤੁਹਾਡੇ ਤੋਂ ਪੈਸੇ ਨਹੀਂ ਮੰਗਦੇ, ਸਿਕਿਉਰਿਟੀ ਨਹੀਂ ਮੰਗਦੇ, ਉਹ ਕਹਿੰਦੇ ਕਿ ਤੁਸੀਂ ਆਪਣੇ ਬੈਂਕ ਦੀ ਡਿਟੇਲ ਦੇ ਦਿਓ, ਤੁਹਾਡੀ ਜਿਹੜੀ ਸੈਲਰੀ ਜਾਂ ਪੇਮੈਂਟ ਹੋਏਗੀ ਤੁਹਾਡੇ ਅਕਾਊਂਟ 'ਚ ਆਏਗੀ ਸਿੱਧਾ। ਅਤੇ ਜਿਵੇਂ ਹੀ ਤੁਸੀਂ ਆਪਣੇ ਬੈਂਕ ਦੀ ਡਿਟੇਲ ਦਿੰਦੇ ਹੋ, ਥੋੜ੍ਹੀ ਦੇਰ ਬਾਅਦ ਹੀ ਤੁਹਾਡਾ ਜਦੋਂ ਫੋਨ ਕੱਟਦਾ, ਉਸ ਤੋਂ ਥੋੜ੍ਹੀ ਦੇਰ ਬਾਅਦ ਕੁਝ ਸੈਕਿੰਡ ਜਾਂ ਮਿੰਟਸ ਬਾਅਦ ਹੀ ਤੁਹਾਡਾ ਬੈਂਕ ਜਿਹੜਾ ਪੂਰਾ ਖਾਲੀ ਹੋ ਜਾਂਦਾ ਅਕਾਊਂਟ, ਔਰ ਉਹ ਨੰਬਰ ਬੰਦ ਹੋ ਜਾਂਦਾ। ਤਾਂ ਭੈਣੋ ਬਹੁਤ ਲੋੜ ਹੈ ਅੱਜ ਸਾਨੂੰ ਇਹ ਚੀਜ਼ਾਂ ਤੋਂ ਬਚਣ ਦੀ, ਕਿਉਂਕਿ ਜਿਹੜਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਕੋਈ ਐਸੇ ਕੰਪਨੀ ਦੇਖੋ, ਜਾਂਚੋ ਕਿ ਜਿਹੜੀ ਵਾਜਿਬ ਹੋਵੇ ਔਰ ਜਿਸ 'ਚ ਕੰਮ ਕਰਨਾ ਕਿਸੇ ਨੁਕਸਾਨ ਨੂੰ ਨਾ ਖਿੱਚੇ।
4: ਬਿਲਕੁਲ, ਅਤੇ ਆਪਣਾ ਜਿਹੜਾ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਸ ਬਾਰੇ ਜਿਵੇਂ ਤੁਹਾਨੂੰ ਬਬਲੀਤ ਮੈਮ ਨੇ ਦੱਸਿਆ ਕਿ ਪ੍ਰੋਪਰ ਜਾਣਕਾਰੀ ਲਓ, ਜਿੰਨਾ ਹੋ ਸਕੇ ਉਸ 'ਤੇ ਧਿਆਨ ਦਿਓ, ਅਤੇ ਸਾਰਾ ਕੁਛ ਜਿਹੜਾ ਕੰਮ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਸਦੀ ਜਾਣਕਾਰੀ ਪੂਰੀ ਲੈ ਕੇ ਉਸਨੂੰ ਸਿੱਖੋ ਅਤੇ ਫਿਰ ਕਰੋ।

0: ਨਿਬੂ ਨੀ ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨਿਜਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ, ਨਾ ਲੱਗੇ ਚੰਗਾ, ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮੱਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਮੰਗਾਈ ਜਾਊਂਗੀ ਵੈਰਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜੜ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ। ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਜੀ, ਅਸੀਂ ਸੁਣਿਆ ਕਿ ਸਾਨੂੰ ਖਾਣਾ ਜਿਹੜਾ ਹੈ ਉਹ ਆਪਣੀ ਲੋੜ ਦੇ ਅਨੁਸਾਰ ਖਾਣਾ ਚਾਹੀਦਾ
3: ਜੀ,
2: ਤੇ ਇਹ ਚੀਜ਼ ਨਾ ਬਹੁਤ ਜ਼ਿਆਦਾ ਮਤਲਬ ਕਿ ਚੱਲ ਰਹੀ ਹੈ ਕਿ ਅਸੀਂ ਪਹਿਲਾਂ ਮੋਟੇ ਹੋ ਜਾਂਦੇ ਹਾਂ, ਫਿਰ ਅਸੀਂ ਡਾਇਟਿੰਗ ਵੱਲ ਵੱਧ ਜਾਂਦੇ ਹਾਂ
3: ਜੀ,
2: ਤੇ ਡਾਇਟਿੰਗ ਵੱਲ ਵੱਧ ਕੇ ਸਾਡਾ ਪਹਿਲਾ ਕਦਮ ਹੁੰਦਾ ਹੈ ਕਿ ਅਸੀਂ ਆਪਣੇ ਮੋਬਾਈਲ ਨੂੰ ਚੱਕਦੇ ਹਾਂ ਤੇ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਅਸੀਂ ਆਪਣਾ ਜਿਹੜਾ ਭਾਰ ਆ ਉਹਨੂੰ ਕਿਵੇਂ ਘਟਾਈਏ।
3: ਬਿਲਕੁਲ, ਤੁਸੀਂ ਬਹੁਤ ਸਹੀ ਗੱਲ ਕਹੀ ਹੈ ਕਿ ਜਦੋਂ ਵੀ ਸਾਨੂੰ ਕੋਈ ਵੀ ਚੀਜ਼ ਦੀ ਲੋੜ ਹੁੰਦੀ ਹੈ ਅਸੀਂ ਉਹਦਾ ਆਨਸਰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੋਂ ਲੱਭਦੇ ਹਾਂ, ਨਾ ਕਿ ਕਿਸੇ ਡਾਇਟੀਸ਼ੀਅਨ ਕੋਲ ਜਾ ਕੇ ਜਾਂ ਕਿ ਪ੍ਰੋਪਰ ਡਾਕਟਰ ਤੋਂ ਗਾਈਡੈਂਸ ਲੈ ਕੇ। ਤਾਂ ਦੇਖੋ ਜੀ, ਸੋਸ਼ਲ ਮੀਡੀਆ ਤੇ ਤਾਂ ਇੱਕ ਜਨਰਲ ਜਿਹਾ ਡਾਇਟ ਪਲਾਨ ਸਾਨੂੰ ਮਿਲ ਜਾਂਦਾ ਹੈ ਨਾ, ਪਰ ਜਨਰਲ ਡਾਇਟ ਪਲਾਨ ਹਰ ਇੱਕ ਲਈ ਨਹੀਂ ਹੁੰਦਾ, ਇਹ ਗੱਲ ਸਭ ਤੋਂ ਪਹਿਲਾਂ ਸਾਨੂੰ ਸੋਚਣੀ ਚਾਹੀਦੀ ਹੈ। ਹੁਣ ਮੰਨ ਲਓ ਕਿ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੈ, ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਕਿਸੇ ਦੀ ਕੋਲੈਸਟਰੋਲ ਕਿਸੇ ਦਾ ਜ਼ਿਆਦਾ ਹੈ, ਜਾਂ ਫਿਰ ਕਿਸੇ ਨੂੰ ਕੋਈ ਦਿੱਕਤ ਹੈ। ਹੁਣ ਹਰ ਕੋਈ ਇੱਕੋ ਡਾਇਟ ਪਲਾਨ ਕਰਕੇ ਆਪਣਾ ਵੇਟ ਨਹੀਂ ਘਟਾ ਸਕਦਾ, ਹੋ ਸਕਦਾ ਉਹ ਡਾਇਟ ਪਲਾਨ ਕਰਕੇ ਉਸਨੂੰ ਕੋਈ ਚੀਜ਼ ਉਸਦੀ ਵੱਧ ਘੱਟ ਜਾਏ, ਕੋਈ ਚੀਜ਼ਾਂ ਉਹਨੂੰ ਪ੍ਰੋਬਲਮ ਦੇਣ ਲੱਗ ਜਾਣ।
2: ਬਿਲਕੁਲ, ਤੇ ਐਵੇਂ ਹੈ, ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਜਿਹੀਆਂ ਦਵਾਈਆਂ ਮਿਲਦੀਆਂ ਨੇ, ਜਿਵੇਂ ਆਪਾਂ ਆਨਲਾਈਨ ਫਰੋਡ ਦੀ ਗੱਲ ਕੀਤੀ, ਤਾਂ ਮੈਨੂੰ ਲੱਗਦਾ ਕਿ ਆਨਲਾਈਨ ਫਰੋਡ ਦਵਾਈਆਂ ਵੀ ਤੁਹਾਨੂੰ ਮਿਲ ਰਹੀਆਂ ਨੇ ਕਿ ਆਪਾਂ ਉਹ ਦਵਾਈਆਂ ਦਾ ਲੈ ਲੈਂਦੇ ਹਾਂ, ਇੰਨੀ ਮਹਿੰਗੀ ਮਹਿੰਗੀ ਦਵਾਈ ਲੈਂਦੇ ਹਾਂ, 6 ਮਹੀਨੇ ਖਾਂਦੇ, 7 ਮਹੀਨੇ ਖਾਂਦੇ ਹਾਂ, ਇੱਕ ਟਾਈਮ 'ਤੇ ਥੋੜ੍ਹਾ ਵੇਟ ਘੱਟ ਜਾਂਦਾ
3: ਜੀ,
2: ਤੁਸੀਂ ਪਤਲੇ ਲੱਗਣ

0: ਬਾਅਦ ਸਾਡੇ ਕੱਪੜੇ ਖੁੱਲੇ ਹੋ ਗਏ ਹੈ,
1: ਜੀ,
0: ਪਰ ਉਹ ਦਵਾਈਆਂ ਖਾ ਕੇ ਸਾਨੂੰ ਅੰਦਰੂਨੀ ਕਿੰਨਾ ਨੁਕਸਾਨ ਹੋ ਰਿਹਾ ਉਹ ਚੀਜ਼ਾਂ ਸਾਨੂੰ ਦਿਖਦੀਆਂ ਨੇ, ਉਹ ਚੀਜ਼ਾਂ ਸਾਨੂੰ ਮਹਿਸੂਸ ਹੁੰਦੀਆਂ ਕੁਛ ਸਮੇਂ ਬਾਅਦ ਜਦੋਂ ਸਾਡੀਆਂ ਉਹ ਦਿੱਕਤਾਂ ਵੱਧ ਜਾਂਦੀਆਂ,
1: ਬਿਲਕੁਲ,
0: ਹੈ ਨਾ। ਸਾਨੂੰ ਜਿਹੜੇ ਤੁਸੀਂ ਸਾਇਲੈਂਟ ਅਟੈਕ ਕਿਹਾ, ਬਹੁਤ ਸਹੀ ਕਿਹਾ ਕਿ ਇਹ ਇਨ ਚੀਜ਼ਾਂ ਦਾ ਹੀ ਨਤੀਜਾ ਹੈ, ਹੈ ਨਾ। ਕਿਸੇ ਨੂੰ ਸਾਇਲੈਂਟ ਅਟੈਕ ਹੁੰਦਾ, ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ, ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ, ਤਾਂ ਦਵਾਈਆਂ ਖਾ ਕੇ ਵੇਟ ਘਟਾਉਣ ਨਾਲੋਂ ਬੈਟਰ ਹੈ ਕਿ ਥੋੜਾ ਜਿਹਾ ਆਪਣਾ ਪੋਰਸ਼ਨ ਕੰਟਰੋਲ ਕਰ ਲਓ, ਭਾਵ ਜੇ ਤੁਸੀਂ ਦੋ ਰੋਟੀਆਂ ਖਾ ਰਹੇ ਹੋ ਉਸਨੂੰ ਡੇਢ ਕਰ ਲਓ ਜਾਂ ਇੱਕ ਕਰ ਲਓ, ਜੇ ਤੁਹਾਡੀ ਭੁੱਖ ਨਹੀਂ ਮਿਟ ਰਹੀ ਤਾਂ ਡੇਢ ਕਰ ਲਓ, ਹੌਲੀ ਹੌਲੀ ਉਸਨੂੰ ਇੱਕ ਤੇ ਲੈ ਆਓ, ਹੈ ਨਾ। ਤੇ ਸੈਰ ਜਾਂ ਐਕਸਰਸਾਈਜ਼ ਜਾਂ ਯੋਗਾ ਜਾਂ ਕਹਿ ਲਓ ਕਿ ਸਾਹ ਦੀਆਂ ਜਿਹੜੀਆਂ ਯੋਗ ਆਸਨ ਹੁੰਦੇ ਆ ਉਹੀ ਕਰ ਲਓ ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ। ਜੇ ਤੁਸੀਂ 15-20 ਮਿੰਟ ਲਗਾਓ ਨਾ ਇਨ ਚੀਜ਼ਾਂ ਤੇ, ਹੌਲੀ ਹੌਲੀ ਸਾਨੂੰ ਇਹਨਾਂ ਚੀਜ਼ਾਂ ਨੂੰ ਸਮਾਂ ਵਧਾਓ, 15 ਮਿੰਟ ਤੋਂ ਸ਼ੁਰੂ ਕਰਕੇ ਅੱਧਾ ਘੰਟਾ, 1.5 ਘੰਟਾ, 1 ਘੰਟਾ ਤੇ ਲੈ ਜਾਓ ਇਹ ਚੀਜ਼ਾਂ ਨੂੰ, ਤੇ ਇਸ ਨਾਲ ਤੁਹਾਡੀ ਬੋਡੀ ਵੀ ਠੀਕ ਫੀਲ ਕਰੇਗੀ, ਤੁਹਾਨੂੰ ਲਾਈਟ ਮਹਿਸੂਸ ਹੋਏਗਾ, ਔਰ ਤੁਹਾਡੀ ਜਿਹੜੀਆਂ ਸਰੀਰਕ ਸਮੱਸਿਆਵਾਂ ਨੇ ਉਹ ਵੀ ਕਿਤੇ ਨਾ ਕਿਤੇ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ।
1: ਬਿਲਕੁਲ, ਤੇ ਕਈ ਵਾਰ ਕੀ ਹੁੰਦਾ ਹੈ ਕਿ ਸਾਡੀਆਂ ਭੈਣਾਂ, ਮਤਲਬ ਇਹ ਜ਼ਿਆਦਾ ਕਰੇਜ਼ ਭੈਣਾਂ 'ਚ ਦੇਖਿਆ ਜਾਂਦਾ ਕਿ ਮੈਂ ਫਿੱਟ ਰਹਾਂ, ਸਹੀ ਲੱਗਾਂ। ਹਾਂ ਠੀਕ ਹੈ, ਵੀਰਾਂ 'ਚ ਵੀ ਹੁੰਦਾ ਪਰ ਭੈਣਾਂ 'ਚ ਜ਼ਿਆਦਾ ਹੁੰਦਾ, ਹੈ ਨਾ
0: ਜੀ। ਕਮਲ, ਮੈਂ ਨਾ ਇੱਥੇ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੀ। ਮੈਂ ਨਾ ਪਿੱਛੇ ਕਿਸੇ ਆਪਣੇ ਪਰਿਵਾਰਕ ਮੈਂਬਰ ਨੂੰ ਲੈ ਕੇ ਡਾਕਟਰ ਕੋਲ ਗਈ ਸੀ, ਹੈ ਨਾ। ਤੇ ਉੱਥੇ ਡਾਕਟਰ ਨਾ ਸਾਡੇ ਤੋਂ ਪਹਿਲੇ ਵਾਲੇ ਪੇਸ਼ੈਂਟ ਨੂੰ ਉਹਨਾਂ ਦੀ ਡਾਇਟ ਦੱਸ ਰਹੇ ਸੀ। ਹੁਣ ਇਹ ਗੱਲ ਸਾਡੇ ਸੁਣਨ ਵਾਲੇ ਸਾਰੇ ਸਰੋਤੇ ਨੋਟ ਕਰ ਲੈਣ, ਇਹ ਡਾਇਟ ਤੁਹਾਡੇ ਵਾਸਤੇ ਨਹੀਂ, ਉਹਨਾਂ ਵਾਸਤੇ ਸੀਗੀ, ਠੀਕ ਹੈ। ਉਹਨਾਂ ਨੂੰ ਡਾਇਟ ਦੱਸ ਰਹੇ ਸੀ, ਤੇ ਜਿਹੜੀ ਮੈਂ ਨਾ ਉਹਨਾਂ ਡਾਕਟਰ ਦੀ ਗੱਲ ਜਿਹੜੀ ਸਮਝ ਆਈ, ਮਤਲਬ ਕੀ ਕਹਿੰਦੇ ਕਿ ਉਹ ਜਿਹੜਾ ਪੇਸ਼ੈਂਟ ਸੀ ਉਹ ਦਿਨ 'ਚ 2 ਫੁਲਕੇ ਖਾਂਦਾ ਸੀ, ਸਿਰਫ 2 ਰੋਟੀਆਂ
1: ਜੀ,
0: ਤੇ ਡਾਕਟਰ ਕਹਿੰਦੇ ਕਿ ਰੋਟੀ ਨੂੰ 1 ਕਰ ਦਿਓ, ਪੂਰੇ ਦਿਨ ਵਿੱਚ 1 ਰੋਟੀ। ਤੇ ਉੱਥੇ ਮੈਂ ਸੋਚਾਂ 'ਚ ਪੈ ਗਈ ਕਿ 1 ਦਿਨ ਵਿੱਚ ਸਿਰਫ 1 ਰੋਟੀ ਬੰਦਾ ਕਿਵੇਂ ਚੱਲੇਗਾ। ਤੇ ਡਾਕਟਰ ਨੇ ਕੀ ਗੱਲ ਕਹੀ, ਕਹਿੰਦੇ ਖਾਣ ਨੂੰ ਨਾ ਸਾਡੇ ਕੋਲ ਬਹੁਤ ਚੀਜ਼ਾਂ ਨੇ,
1: ਬਿਲਕੁਲ,
0: ਤੁਸੀਂ ਖੀਰੇ ਖਾਓ, ਤੁਸੀਂ ਪੁੰਗਰੀਆਂ ਹੋਈਆਂ ਦਾਲਾਂ ਖਾਓ, ਤੁਸੀਂ ਫਰੂਟਸ ਖਾਓ ਰੱਜ ਕੇ, ਤੁਸੀਂ ਲੱਸੀ ਪੀਓ, ਦੁੱਧ ਦਹੀਂ ਪੀਓ, ਦਹੀਂ ਖਾਓ, ਹੈ ਨਾ। ਤੇ ਸਬਜ਼ੀਆਂ ਖਾਓ, ਹਰੀਆਂ ਸਬਜ਼ੀਆਂ ਤੁਸੀਂ ਵੱਧ ਤੋਂ ਵੱਧ ਖਾਓ, ਇਹਨਾਂ ਦਾ ਸੇਵਨ ਕਰੋ। ਤੇ ਜਿਹੜੀਆਂ ਰੋਟੀਆਂ, ਕਹਿੰਦੇ ਰੋਟੀ ਨਾਲ ਕੁਛ ਨਹੀਂ ਹੁੰਦਾ, ਅੱਜ ਕੱਲ੍ਹ ਰੋਟੀ 'ਚ ਜਾਨ ਹੀ ਨਹੀਂ ਹੈਗੀ ਤੁਹਾਨੂੰ, ਜਿਹੜੀ ਤੁਹਾਨੂੰ ਐਨਰਜੀ ਚਾਹੀਦੀ ਹੈ ਨਾ ਤੁਹਾਨੂੰ ਇਹ ਬਾਕੀ ਚੀਜ਼ਾਂ ਤੋਂ ਮਿਲਣਗੀਆਂ। ਤੁਸੀਂ ਨਟਸ ਖਾ ਸਕਦੇ ਹੋ, ਤੁਸੀਂ ਆਪਣੀ ਰੂਟੀਨ 'ਚ ਬਹੁਤ ਸਾਰੀ ਚੀਜ਼ਾਂ ਖਾ ਸਕਦੇ ਹੋ। ਪਰ ਕਹਿੰਦੇ ਕਿ ਉਹ ਇਨਸਾਨ ਦੀ ਗੱਲ ਕਰੀ ਆ ਕਿ ਜਿਹੜੇ ਦਵਾਈ ਲੈਣ ਆਇਆ ਸੀਗਾ ਆਪਣੀ, ਤੇ ਉਸ ਨੂੰ ਡਾਕਟਰ ਨੇ 1 ਰੋਟੀ ਕਹੀ। ਹੁਣ ਅਸੀਂ ਲੋਕ ਸਾਡੇ ਵਿੱਚੋਂ ਹੀ ਕੋਈ ਨਾ ਕੋਈ ਹੋਣਗੇ ਜਿਹੜੇ 1 ਟਾਈਮ ਵਿੱਚ 4 ਤੋਂ 5 ਰੋਟੀ ਵੀ ਖਾਂਦੇ ਨੇ, ਹਨਾ। ਤੇ ਉਹਨਾਂ ਵਾਸਤੇ ਮੈਂ ਗੱਲ ਕਵਾਂਗੀ ਕਿ ਆਪਣੀ ਜੇ ਤੁਸੀਂ ਥੋੜੀ ਜਿਹੀ ਡਾਇਟ ਘਟਾ ਲਓ ਨਾ, ਤੁਹਾਡੀ ਤਕਲੀਫਾਂ ਵੈਸੇ ਹੀ ਘਟਣੀਆਂ ਸ਼ੁਰੂ ਹੋ ਜਾਣਗੀਆਂ।
1: ਬਿਲਕੁਲ, ਤੁਸੀਂ ਸਵੇਰੇ ਖਾਲੀ ਪੇਟ ਜਿਹੜਾ ਹੈ ਗੁਨਗੁਨਾ ਪਾਣੀ ਜਿਹਨੂੰ ਆਪਾਂ ਗਰਮ ਪਾਣੀ ਕਹਿੰਦੇ ਹਾਂ ਉਹ ਪੀ ਸਕਦੇ ਹਾਂ, ਨਿੰਬੂ ਪਾਣੀ ਪੀ ਸਕਦੇ ਹੋ 1 ਗਲਾਸ, ਜਾਂ ਜੀਰੇ ਜਾਂ ਅਜਵਾਇਣ ਦਾ ਪਾਣੀ ਵੀ ਪੀ ਸਕਦੇ
0: ਜੀ। ਬਿਲਕੁਲ, ਸੌਂਫ ਦਾ ਪਾਣੀ, ਜੀਰੇ ਦਾ ਪਾਣੀ, ਹੈ ਨਾ, ਤੁਸੀਂ ਮੇਥਰੇ ਦਾ ਪਾਣੀ ਪੀ ਸਕਦੇ ਹੋ। ਇਹ ਸਾਰੇ ਪਾਣੀ ਰੋਜ਼ ਤੁਸੀਂ ਬਦਲ ਬਦਲ ਕੇ ਪੀਓ, ਇਹਨਾਂ ਦਾ ਬਹੁਤ ਫਾਇਦਾ ਹੋਏਗਾ। ਕਦੇ ਤੁਸੀਂ ਪੁਦੀਨੇ ਦਾ ਪਾਣੀ ਪੀ ਲਓ, ਕਦੇ ਤੁਸੀਂ ਕੜੀ ਪੱਤੇ ਦਾ ਪਾਣੀ ਪੀ ਲਓ, ਇਹ ਚੀਜ਼ਾਂ ਸਾਡੇ ਲਈ ਬਹੁਤ ਫਾਇਦੇਮੰਦ ਹੁੰਦੀਆਂ। ਤੇ ਇੱਕ ਗੱਲ ਹੋਰ, ਕਿਸੇ ਨੇ ਨਾ ਇਹ ਗੱਲ ਬਹੁਤ ਸੋਹਣੀ ਕਹੀ, ਕਹਿੰਦੇ ਕਿ ਦੇਖੋ ਜੇ ਤੁਸੀਂ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ 1 ਪੱਤਾ ਖਾਂਦੇ ਹੋ ਨਾ, ਤੇ ਉਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। 1 ਪੱਤਾ ਕਹਿੰਦੇ, ਇਹ ਨਹੀਂ ਮੈਂ ਕਹਿੰਦਾ ਕਿ ਤੁਸੀਂ ਕਿਹੜਾ ਪੱਤਾ ਖਾਣਾ, ਹਰ ਰੋਜ਼ ਕੋਈ ਨਾ ਕੋਈ ਤੁਸੀਂ ਨਵਾਂ ਪੱਤਾ ਖਾ ਲਓ ਸਵੇਰੇ, ਕਦੇ ਕੜੀ ਪੱਤਾ ਖਾ ਲਿਆ, ਕਦੇ ਪੁਦੀਨੇ ਦਾ ਪੱਤਾ, ਕਦੇ ਅਮਰੂਦ ਦੇ ਪੇੜ ਦਾ ਪੱਤਾ ਖਾ ਲਓ, ਹੈ ਨਾ, ਤੇ ਕਦੇ ਜਾਮਨ ਦੇ ਪੇੜ ਦਾ ਪੱਤਾ ਖਾ ਲਓ। 1 ਪੱਤਾ ਤੁਸੀਂ ਕਹਿੰਦੇ ਰੋਜ਼ ਖਾ ਲਓ, ਤੁਹਾਡੀਆਂ ਚੀਜ਼ਾਂ ਜਿਹੜੀਆਂ ਨਾ ਅੰਦਰ ਸਰੀਰ ਦੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ।
1: ਬਿਲਕੁਲ, ਤੇ ਜਿਹੜਾ ਮੋਟਾ ਅਨਾਜ ਹੁੰਦਾ ਹੈ ਉਹਨੂੰ ਘੱਟ ਖਾਓ, ਮਤਲਬ ਕਿ ਕਣਕ ਨੂੰ ਘੱਟ ਖਾਓ, ਜ਼ਿਆਦਾ ਤੁਸੀਂ ਬਾਜਰਾ ਜਾਂ ਚਨੇ ਦਾ ਆਟਾ ਖਾ ਸਕਦੇ ਹੋ, ਜਾਂ ਕੋਈ ਵੀ ਜਿਹੜਾ ਲਾਈਟ ਵੇਟ ਆਟਾ ਹੁੰਦਾ ਉਹ ਖਾਇਆ ਜਾਵੇ।
0: ਕਣਕ ਘਟਾ ਕੇ ਜਵਾਰ, ਬਾਜਰਾ, ਇਹ ਮੋਟੇ ਅਨਾਜ ਆਪਣੀ ਰੂਟੀਨ ਵਿੱਚ ਸ਼ਾਮਲ ਕਰੋ। ਇਹਨਾਂ 'ਚ ਕਹਿੰਦੇ ਕਿ ਫਾਈਬਰ ਬਹੁਤ ਹੈ, ਸਾਨੂੰ ਨਾ ਇਹਨਾਂ 'ਚੋਂ ਬਹੁਤ ਐਨਰਜੀ ਮਿਲਦੀ ਹੈ। ਤੇ ਕਣਕ ਵਿੱਚ ਕਹਿੰਦੇ ਅੱਜ ਕੱਲ੍ਹ ਨਾ ਕਹਿ ਲਓ ਕਿ ਮਿਲਾਵਟ ਹੋ ਰਹੀ ਹੈ ਜ਼ਿਆਦਾ, ਜਾਂ ਫਿਰ ਪਤਾ ਨਹੀਂ, ਕਹਿੰਦੇ ਇਹਦੇ ਵਿੱਚ ਐਨਰਜੀ ਘੱਟ ਹੈ। ਤੇ ਐਨਰਜੀ ਜੇ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਇਹਦੇ 'ਚ ਲਓ ਮੋਟੇ ਅਨਾਜ ਵਿੱਚ।
1: ਬਿਲਕੁਲ, ਤੇ ਮਿੱਠਾ ਜਿਹੜਾ ਉਹ ਵੀ ਬੰਦ ਕਰੋ, ਜਿਵੇਂ ਚੀਨੀ, ਗੁੜ, ਸ਼ੱਕਰ, ਮਿਠਾਈਆਂ, ਤੇ ਕੋਲਡ ਡਰਿੰਕ ਨਾ ਪੀਓ, ਤੇ ਲੱਸੀ ਤੇ ਦਹੀਂ ਦਾ ਇਸਤੇਮਾਲ ਇਹਨਾਂ ਦੀ ਜਗ੍ਹਾ ਕਰੋ। ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਉਹਨੂੰ ਵੀ ਘਟਾ ਕੇ ਹੌਲੀ ਹੌਲੀ ਤੁਸੀਂ ਲੱਸੀ ਤੇ ਆ ਜਾਓ ਜਾਂ ਦਹੀਂ ਤੇ ਆ ਜਾਓ, ਹੈ ਨਾ।
0: ਮੈਨੂੰ ਲੱਗਦਾ ਚਾਹ ਵਾਲੀ ਗੱਲ ਤੇ ਇੱਥੇ ਮੈਨੂੰ ਹੀ ਸੁਣਨ ਨੂੰ ਔਖੀ ਲੱਗ ਰਹੀ ਹੈ, ਹਾਲਾਂਕਿ ਮੈਂ ਬਹੁਤੀ ਚਾਹ ਨਹੀਂ ਪੀਂਦੀ, ਪਰ ਠੀਕ ਹੈ, ਜਿਹੜੇ ਚਾਹ ਦੇ ਸ਼ੌਕੀਨ ਹੁੰਦੇ ਨਾ ਉਹਨਾਂ ਨੂੰ ਚਾਹ ਛੱਡਣੀ ਥੋੜੀ ਜਿਹੀ ਔਖੀ ਲੱਗਦੀ ਹੈ, ਹੈ ਨਾ। ਤੇ ਠੀਕ ਹੈ, ਤੁਸੀਂ ਚਾਹ ਪੀ ਰਹੇ ਹੋ ਤੇ ਚਾਹ ਵਿੱਚ ਚੀਨੀ ਦਾ ਇਸਤੇਮਾਲ ਨਾ ਕਰੋ, ਉਸਦੀ ਜਗ੍ਹਾ ਤੇ ਤੁਸੀਂ ਸ਼ੱਕਰ ਪਾ ਸਕਦੇ ਹੋ, ਹੈ ਨਾ, ਉਹਦਾ ਨੁਕਸਾਨ ਨਹੀਂ ਹੁੰਦਾ। ਤੇ ਦੂਜੀ ਗੱਲ, ਹਾਂ, ਜੇ ਤੁਸੀਂ ਲੱਸੀ ਪੀ ਰਹੇ ਹੋ, ਨਿੰਬੂ ਪਾਣੀ ਪੀ ਰਹੇ ਹੋ, ਉਹਦੇ ਬਦਲੇ ਤਾਂ ਉਹ ਤਾਂ ਫਿਰ ਫਾਇਦੇਮੰਦ ਹੈ ਹੀ ਹੈ।
1: ਬਿਲਕੁਲ, ਤੇ ਉਹੀ ਗੱਲ ਕਿ ਸਲਾਦ ਖਾਓ ਜਿਹਦੇ ਵਿੱਚ ਖੀਰਾ, ਮੂਲੀ, ਟਮਾਟਰ, ਗਾਜਰ, ਇਹਨਾਂ ਚੀਜ਼ਾਂ ਨੂੰ ਸ਼ਾਮਿਲ

0: ਕਰੋ। ਅਤੇ ਰਾਤ ਦੀ ਗੱਲ ਕਰੀਏ ਤਾਂ ਰਾਤ ਨੂੰ ਤੁਸੀਂ ਸੂਰਜ ਡੁੱਬਣ ਤੋਂ ਪਹਿਲਾਂ ਹੈ ਨਾ ਕੀ ਹੁੰਦਾ ਹੈ ਕਿ ਤੁਸੀਂ ਆਪਣਾ ਜਿਹੜਾ ਖਾਣਾ ਹੈ ਨਾ ਉਹ ਜਲਦੀ ਖਾ ਲਓ,
1: ਜੀ
0: 7:30 ਤੋਂ 8 ਦੇ ਵਿਚਕਾਰ। ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਜਦੋਂ ਸੌਂਦੇ ਹੋ ਤੁਹਾਡਾ ਖਾਣਾ ਪਚ ਜਾਂਦਾ, ਅਤੇ ਜੇਕਰ ਤੁਸੀਂ ਖਾਣਾ ਹੀ 10 ਵਜੇ ਔਰ 10:30 ਸੌਂ ਜਾਣਾ, ਤੁਹਾਨੂੰ ਡਾਈਜੈਸਟ ਨਹੀਂ ਹੁੰਦਾ, ਪਚਦਾ ਨਹੀਂ,
1: ਜੀ
0: ਜਿਹਦੇ ਨਾਲ ਵੀ ਤੁਹਾਨੂੰ ਕਾਫੀ ਮੁਸ਼ਕਿਲਾਂ ਹੁੰਦੀਆਂ ਨੇ। ਅਤੇ ਰਾਤ ਨੂੰ ਹਲਕਾ ਖਾਣਾ ਖਾਓ ਅਤੇ ਬੈੱਡ ਤੋਂ ਸੌਣ ਤੋਂ ਪਹਿਲਾਂ 1,000 ਕਦਮ ਤੁਰੋ।
1: ਜੀ ਬਿਲਕੁਲ, ਥੋੜ੍ਹਾ ਬਹੁਤ ਸੈਰ ਕਹਿੰਦੇ ਆ ਜ਼ਰੂਰੀ ਹੈ।
0: ਜੀ
1: ਦਿਨ 'ਚ ਜੇ ਤੁਸੀਂ 2 ਟਾਈਮ ਖਾਣਾ ਖਾ ਰਹੇ ਹੋ ਤਾਂ 2 ਟਾਈਮ ਘੱਟੋ ਘੱਟ 10 ਮਿੰਟ ਤੁਸੀਂ ਖਾਣਾ ਖਾਣ ਤੋਂ ਬਾਅਦ ਜ਼ਰੂਰ ਤੁਰੋ।
0: ਜੀ
1: ਅਤੇ ਜੇ ਤੁਸੀਂ ਦਿਨ 'ਚ 3 ਟਾਈਮ ਖਾ ਰਹੇ ਹੋ ਤਾਂ 3 ਟਾਈਮ ਤੁਰ ਲਓ, ਹੈ ਨਾ। ਬੈਟਰ ਮਾਰਨਿੰਗ ਵਾਕ ਬਹੁਤ ਅੱਛੀ ਮੰਨੀ ਜਾਂਦੀ ਹੈ, ਸਵੇਰ ਦੀ ਸੈਰ ਕਰਨੀ ਇਹ ਚੰਗੀ ਹੁੰਦੀ ਹੈ।
0: ਜੀ
1: ਅਤੇ ਬਾਕੀ ਰਾਤ ਦਾ ਖਾਣਾ ਜਿਵੇਂ ਤੁਸੀਂ ਕਿਹਾ ਹੈ ਕਿ ਆਪਣਾ ਹਲਕਾ ਫੁਲਕਾ ਖਾਓ, ਜ਼ਰੂਰੀ ਨਹੀਂ ਹੈ ਕਿ ਰਾਤ ਦੇ ਖਾਣੇ 'ਚ ਸਾਨੂੰ ਵੰਨਸੁਵੰਨੇ ਪਕਵਾਨ ਚਾਹੀਦੇ ਆ, ਉਹ ਦਿਨ ਵੇਲੇ ਅਸੀਂ ਖਾ ਲਏ ਆ ਅਤੇ ਕੱਲ੍ਹ ਫਿਰ ਅਸੀਂ ਖਾਣੇ ਆ, ਇਹ ਸੋਚ
0: ਬਿਲਕੁਲ
1: ਕੇ ਆਪਣੇ ਰਾਤ ਦੇ ਖਾਣੇ ਨੂੰ ਕੰਟਰੋਲ ਕਰੋ ਤਾਂ ਕਿ ਜਿਹੜਾ ਤੁਹਾਡਾ ਪਾਚਨ ਤੰਤਰ ਹੈ ਉਹ ਮਜ਼ਬੂਤ ਰਹੇ।
0: ਜੀ ਭੈਣੋ, ਤੁਸੀਂ ਜਿਹੜੀਆਂ ਦਵਾਈਆਂ ਆਨਲਾਈਨ ਮੰਗਾਉਂਦੇ ਹੋ ਉਹਨਾਂ ਨਾਲੋਂ ਬਿਹਤਰ ਹੈ ਤੁਸੀਂ ਇਹ ਚੀਜ਼ਾਂ ਘਰੇ ਕਰੋ, ਬਹੁਤ ਸੌਖੀਆਂ ਚੀਜ਼ਾਂ ਨੇ। ਅੱਛਾ, ਇਹ ਗੱਲ ਵੀ ਹੈ ਕਿ ਇਹ ਬਹੁਤੀਆਂ ਮਹਿੰਗੀਆਂ ਵੀ ਨਹੀਂ ਹੈਗੀਆਂ,
1: ਜੀ
0: ਵੀ ਤੁਸੀਂ ਆਸਾਨੀ ਨਾਲ ਖਰੀਦ ਸਕਦੇ ਹੋ। ਇਹ ਆਪਣੇ ਰੋਜ਼ਾਨਾ ਦਾ ਖਾਣਾ ਹੀ ਆ ਜਿਹਨੂੰ ਤੁਸੀਂ ਬਸ ਇੱਕ ਤਰੀਕੇ ਨਾਲ ਖਾਣਾ।
1: ਜੀ ਮੈਨੂੰ ਲੱਗਦਾ ਹੈ ਕਮਲ ਕਿ ਭੈਣਾਂ ਸਿਆਣੀਆਂ ਤਾਂ ਬਹੁਤ ਨੇ, ਹੈ ਨਾ, ਆਪਣੇ ਪਰਿਵਾਰ ਦੀਆਂ ਤਾਂ ਬਹੁਤ ਧਿਆਨ ਰੱਖਦੀਆਂ ਨੇ ਫਰਮਾਇਸ਼ਾਂ ਦਾ। ਹੁਣ ਜੇ ਕਿਤੇ ਬੱਚਿਆਂ ਨੇ ਮੈਂਗੋ ਮੰਗ ਲਿਆ ਤਾਂ ਮੇਰੀਆਂ ਭੈਣਾਂ ਜ਼ਰੂਰ ਅੰਬ ਕੱਟ ਕੇ ਖਵਾਉਣਗੀਆਂ, ਜਾਂ ਫਿਰ ਮੈਂਗੋ ਸ਼ੇਕ ਜੇ ਮੰਗ ਲਿਆ ਤਾਂ ਮੈਂਗੋ
0: ਜੀ
1: ਸ਼ੇਕ ਬਣਾ
0: ਬਿਲਕੁਲ।
1: ਦੇਣਗੀਆਂ।
0: ਪਰ
1: ਪਰ ਜੇ ਕਿਤੇ ਭੈਣ ਦਾ ਖੁਦ ਦਾ ਦਿਲ ਕਰੇ ਨਾ ਸਲਾਦ ਖਾਣ ਦਾ, ਖੀਰਾ ਖਾਣ ਦਾ, ਤਾਂ ਉਹ ਆਪਣੇ ਲਈ ਖੀਰਾ ਕੱਟਣ ਨਾਲ ਉਹਨਾਂ ਨੂੰ ਬੜਾ ਔਖਾ ਲੱਗੇਗਾ।
0: ਜੀ
1: ਅਤੇ ਭੈਣੋ ਇਹ ਕੰਮ ਨਹੀਂ ਕਰਨਾ, ਆਪਣੇ ਲਈ ਹੀ ਕਰਨਾ ਜ਼ਰੂਰੀ ਹੈ, ਕਿਉਂਕਿ ਤੁਸੀਂ ਠੀਕ ਠਾਕ ਹੋ ਤਾਂ ਪੂਰਾ ਪਰਿਵਾਰ ਠੀਕ ਠਾਕ ਹੈ।
0: ਜੀ ਡਾਈਟਿੰਗ ਕਰੋ ਪਰ ਆਪਣੇ ਘਰ ਦੇ ਵਿੱਚ ਸ਼ੁੱਧ ਪੌਸ਼ਟਿਕ ਤੇ ਚੰਗਾ ਖਾਣਾ ਖਾ ਕੇ ਕਰੋ।
1: ਜੀ
2: ਇਹ ਹੁਣ ਤੁਸੀਂ ਨਹੀਂ ਖਾਣੇ, ਤੁਸੀਂ ਸਲਾਦ ਖਾਓ, ਹਰੀਆਂ ਸਬਜ਼ੀਆਂ ਖਾਓ। ਹੁਣ ਤੁਹਾਨੂੰ ਦੋਨਾਂ ਨੂੰ ਪਤਲੇ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ।

0: ਕੀ ਗੱਲ ਰਾਣੋ, ਠੀਕ ਜੀ ਨਹੀਂ ਲੱਗਦੀ।
1: ਨਹੀਂ ਨਹੀਂ, ਉਹ ਤਾਂ ਮੈਂ ਠੀਕ ਹਾਂ। ਛਾਤੀ ਦੇ ਇੱਕ ਪਾਸੇ ਨਾ ਗਿਲਟੀ ਜੀ ਬਣੀ ਹੋਈ ਹੈ, ਉਹ ਤਕਲੀਫ ਵੀ ਕੋਈ ਨਹੀਂ।
0: ਅੱਛਾ, ਫਿਰ ਤੂੰ ਡਾਕਟਰ ਨੂੰ ਨਹੀਂ ਦਿਖਾਇਆ?
1: ਨਾ ਨਾ, ਬੀਬੀ ਕਹਿੰਦੀ ਸੀ ਵੀ ਜੇ ਦੁੱਧ ਚੁੰਘਦਾ ਨਿਆਣਾ ਸਿਰ ਮਾਰ ਦੇ, ਉਹਦੇ ਕਰਕੇ ਵੀ ਐਵੇਂ ਹੋ ਜਾਂਦਾ ਹੁੰਦਾ।
0: ਰਾਣੋ, ਸਾਰੀਆਂ ਗੱਲਾਂ ਨੂੰ ਛੱਡ, ਆਪੇ ਡਾਕਟਰ ਨਾ ਬਣ। ਡਾਕਟਰ ਕਹਿੰਦੇ ਨੇ ਕਿ ਛਾਤੀ 'ਚ ਕਿਸੇ ਵੀ ਤਰ੍ਹਾਂ ਦੀ ਗੱਠ ਜਾਂ ਗਿਲਟੀ ਛਾਤੀ ਦੇ ਕੈਂਸਰ ਦਾ ਕਾਰਨ ਹੋ ਸਕਦੀ ਹੈ, ਇਸ ਲਈ ਤੁਰੰਤ ਡਾਕਟਰ ਤੋਂ ਜਾਂਚ ਕਰਵਾ।
1: ਅੱਛਾ ਭੈਣ, ਫਿਰ ਤਾਂ ਮੈਂ ਹੁਣੇ ਜਾਨੀ ਆ ਡਾਕਟਰ ਕੋਲ।
0: ਆਪਣੇ ਸਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਓ।
1: ਭੈਣੋ, ਆਪਣੀ ਸਿਹਤ ਦਾ ਰੱਖੋ ਖਿਆਲ, ਬਣੇ ਰਹੋ ਪ੍ਰੋਗਰਾਮ ਨਾਰੀ ਲੋਕ ਦੇ ਨਾਲ।
2: ਜੀ, ਤੁਸੀਂ ਬਣੇ ਹੋਏ ਹੋ ਪ੍ਰੋਗਰਾਮ ਨਾਰੀ ਲੋਕ ਦੇ ਨਾਲ, ਅਤੇ ਤੁਸੀਂ ਸੁਣਿਆ ਕਿ ਜਿਹੜੀ ਬ੍ਰੈਸਟ ਕੈਂਸਰ ਹੈ ਉਹ ਕਾਫੀ ਜਿਹੜਾ ਅੱਜ ਕੱਲ੍ਹ ਪਾਉਣ ਨੂੰ ਮਿਲ ਰਿਹਾ ਕੁੜੀਆਂ ਦੇ ਵਿੱਚ, ਅਤੇ ਕੁੜੀਆਂ ਮੈਨੂੰ ਲੱਗਦਾ ਛੋਟੀ ਚੀਜ਼ ਨੂੰ ਹਊਆ ਬਣਾ ਲੈਂਦੀਆਂ ਨੇ। ਬਹੁਤ ਵਾਰੀ ਚੀਜ਼ ਹੁੰਦੀ ਹੈ, ਹਾਂ ਠੀਕ ਹੈ ਕਿ ਬਹੁਤ ਕੁੜੀਆਂ ਹੁੰਦੀਆਂ ਨੇ ਜੋ ਨਈ ਚੀਜ਼ਾਂ ਨੂੰ ਗੋਲਦੀਆਂ, ਹੈ ਨਾ, ਅਤੇ ਮੈਨੂੰ ਲੱਗਦਾ ਨਾ ਮਾਵਾਂ ਵੀ ਇਸ ਚੀਜ਼ ਨੂੰ ਨਾ ਆਪਣੇ ਦਿਮਾਗ 'ਤੇ ਬੋਝ ਪਾਉਣ, ਅਤੇ ਅੱਜ ਕੱਲ੍ਹ ਇਹ ਗੱਲ ਆਮ ਹੋ ਰਹੀ ਆ
3: ਜੀ
2: ਕਿ ਮੈਨੂੰ ਲੱਗਦਾ ਵੀ ਇਹਦਾ ਮੇਨ ਕਾਰਨ ਜਿਹੜਾ ਨਾ ਉਹ ਖਾਣ ਪੀਣ ਆਪਣਾ, ਕਿ ਆਪਾਂ ਸਹੀ ਖਾ ਪੀ ਨਹੀਂ ਰਹੇ, ਜਾਂ ਉਹੀ ਗੱਲ ਆ ਕਿ ਆਪਾਂ ਜਿਵੇਂ ਡਾਈਟਿੰਗ ਦੀ ਗੱਲ ਕੀਤੀ ਕਿ ਅਸੀਂ ਡਾਈਟਿੰਗ ਕਰ ਲੈਂਦੇ ਹਾਂ, ਸਾਨੂੰ ਲੱਗਦਾ ਵੀ ਅਸੀਂ ਆਪਣੀ ਸਿਹਤ ਨੂੰ ਸਹੀ ਰੱਖੀਏ, ਘੱਟ ਖਾਈਏ ਜਾਂ ਘੱਟ, ਹੈ ਨਾ, ਜੋ ਵੀ ਆ, ਅਤੇ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਡੀ ਜ਼ਿਆਦਾ ਸਟ੍ਰੈਸ ਲੈਣ ਨਾਲ, ਤੁਹਾਡੇ ਡਿਪਰੈਸ਼ਨ ਨਾਲ ਹੋ ਜਾਂਦੀਆਂ ਨੇ। ਅਤੇ ਮੈਂ ਇੱਕ ਮਤਲਬ ਇੱਕ ਲੜਕੀ ਹੈ, ਉਹਨਾਂ ਦੀ ਏਜ ਮੈਨੂੰ ਲੱਗਦਾ 18 ਸਾਲ ਦੀ ਹੈ, ਤਾਂ ਉਹਨਾਂ ਨੂੰ ਵੀ ਇਹ ਪ੍ਰੋਬਲਮ ਹੋਈ ਕਿ ਉਹਨੇ ਗਿਲਟੀ ਬਣ ਚੁੱਕੀ ਹੈ
3: ਜੀ,
2: ਅਤੇ ਉਹ ਕਹਿੰਦੀ ਕਿ ਮੈਂ ਆਪਣੇ ਘਰ ਨਹੀਂ ਦੱਸਣਾ। ਉਹਦਾ ਕਾਰਨ ਇਹ ਸੀਗਾ, ਉਹ ਕਹਿੰਦੀ ਕਿ ਮੈਂ ਜੇਕਰ ਦੱਸੂਗੀ ਮੇਰੀ ਮੰਮੀ ਮੇਰੇ ਬਾਰੇ ਕੀ ਸੋਚਣਗੇ, ਮੇਰੇ ਪਾਪਾ ਮੇਰੇ ਬਾਰੇ ਕੀ ਸੋਚਣਗੇ। ਹਾਲਾਂਕਿ ਮੰਨਦੇ ਹਾਂ ਕੁੜੀਆਂ ਦੀਆਂ 100 ਦਿੱਕਤਾਂ ਹੁੰਦੀਆਂ ਨੇ
3: ਜੀ,
2: ਅਤੇ ਬਹੁਤੀਆਂ ਚੀਜ਼ਾਂ ਤੁਸੀਂ ਆਪਣੇ ਮਾਂ ਪਿਓ ਨਾਲ ਸਾਂਝੀਆਂ ਨਹੀਂ ਵੀ ਕਰ ਸਕਦੇ ਹੁੰਦੇ, ਪਰ ਮੈਨੂੰ ਲੱਗਦਾ ਕਿ ਮਾਂ ਥੋੜ੍ਹੀ ਸਹੇਲੀ ਹੁੰਦੀ ਹੈ
3: ਜੀ,
2: ਤੁਸੀਂ ਮਾਂ ਨਾਲ ਹਰ ਚੀਜ਼ ਸਾਂਝੀ ਕਰ ਸਕਦੇ ਹੋ, ਅਤੇ ਜੇ ਇਹ ਚੀਜ਼ ਉਹ ਕੁੜੀ ਆਪਣੀ ਮੰਮੀ ਨੂੰ ਦੱਸਦੀ ਤਾਂ ਸ਼ਾਇਦ ਉਹਦਾ ਹੱਲ ਹੋ ਜਾਂਦਾ, ਹੈ ਨਾ। ਅਤੇ ਉਹਨੇ ਕੀ ਕੀਤਾ, ਉਹ ਆਪ ਹੀ ਡਾਕਟਰ ਕੋਲ ਚਲੀ ਗਈ, 18 ਸਾਲ ਦੀ ਬੱਚੀ,
3: ਅਤੇ
2: ਉਹਨੇ ਜਾ ਕੇ ਡਾਕਟਰ ਨੂੰ ਕਿਹਾ ਕਿ ਮੈਨੂੰ ਇਹ ਪ੍ਰੋਬਲਮ ਹੋ ਰਹੀ ਹੈ, ਮੇਰੇ ਗਿਲਟੀ ਬਣ ਰਹੀ ਹੈ ਬ੍ਰੈਸਟ ਦੇ ਵਿੱਚ, ਮੈਂ ਤਾਂ ਕੀ ਕਰਾਂ। ਡਾਕਟਰ ਕਹਿੰਦੀ ਕਿ ਤੈਨੂੰ ਆਪਰੇਸ਼ਨ ਕਰਵਾਉਣਾ ਪਊਗਾ
3: ਜੀ,
2: ਅਤੇ ਉਹਨੇ ਆਪ ਜਾ ਕੇ ਆਪਰੇਸ਼ਨ ਕਰਵਾ ਲਿਆ,
3: ਅਤੇ
2: ਉਹਨੇ ਆਪਣੀ ਸਹੇਲੀ ਨੂੰ ਲੈ ਗਈ ਅਤੇ ਕਿਹਾ ਕਿ ਮੇਰੀ ਵੱਡੀ ਭੈਣ ਹੈ, ਡਾਕਟਰ ਨੇ ਆਪਰੇਸ਼ਨ ਕਰਤਾ, ਉਹਨਾਂ ਨੂੰ ਲੱਗੇ ਵੱਡੀ ਭੈਣ ਹੈ,
3: ਅਤੇ
2: ਬਾਅਦ ਵਿੱਚ ਉਹਨੂੰ ਚੱਕਰ ਆਉਣ ਲੱਗ ਗਏ, ਘਬਰਾਹਟ ਹੋਣ ਲੱਗ ਗਈ, ਅਤੇ ਉਹ 3 ਤੋਂ 4 ਘੰਟੇ ਉਹ ਸਹੀ ਨਹੀਂ ਰਹੀ
3: ਜੀ,
2: ਅਤੇ ਫਿਰ ਉਹਦੀ ਮੰਮੀ ਨੂੰ ਬੁਲਾਉਣਾ ਹੀ ਪਿਆ ਆਖਿਰਕਾਰ, ਤਾਂ ਗੱਲ ਉਹੀ ਆ, ਅਤੇ ਉੱਥੇ ਉਹਦੀ ਮੰਮੀ ਦੀ ਜਿਹੜੀ ਚਿੰਤਾ ਹੈ ਉਹ ਹੋਰ ਵੀ ਵੱਧ ਗਈ
3: ਬਿਲਕੁਲ।
2: ਅਤੇ ਗੱਲ ਉਹੀ ਹੈ ਕਿ ਲੁਕੋ, ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ, ਤੁਸੀਂ ਡਰੋ ਨਾ, ਡਟ ਕੇ ਮੁਕਾਬਲਾ ਕਰੋ ਹਰ ਦੁੱਖ ਸੁੱਖ ਦਾ,
3: ਅਤੇ
2: ਜੇ ਉਹ ਦੱਸ ਦਿੰਦੇ ਆਪਣੀ ਮੰਮੀ ਨੂੰ, ਦੱਸ ਦਿੰਦੀ ਮੰਮੀ ਵਧੀਆ ਹੱਲ ਵੀ ਕਰ ਸਕਦੇ ਸੀ
3: ਬਿਲਕੁਲ। ਕਮਲ, ਕੈਂਸਰ ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ 'ਚ ਮੈਂ ਆਪਣੇ ਕਰੀਬੀਆਂ ਦੇ ਵੀ ਸੁਣ ਲਏ ਹੈ ਕਈਆਂ ਦੇ ਕੇਸ ਕਿ ਇਹ ਚੀਜ਼ਾਂ ਹੋ ਰਹੀਆਂ ਨੇ, ਹੈ ਨਾ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਬਿਮਾਰੀ ਤੋਂ ਡਰਨਾ ਨਹੀਂ ਹੈ।
2: ਹੁਣ
3: ਪਿਛਲੇ ਹਫ਼ਤੇ ਸਾਡੇ ਜਿਹੜਾ ਉਰੇ ਰੇਡੀਓ ਓਪੀਡੀ 'ਚ ਜਿਹੜਾ ਆਪਣਾ ਇੱਕ ਵਿਸ਼ਾ ਸੀਗਾ, ਉਹ ਵੀ ਡਾਕਟਰ ਨੇ ਇਹੀ ਲਿਆ ਸੀਗਾ ਬ੍ਰੈਸਟ ਕੈਂਸਰ 'ਤੇ, ਅਤੇ ਬਹੁਤ ਸੋਹਣੀ ਜਾਣਕਾਰੀ ਡਾਕਟਰ ਸਾਹਿਬਾਨਾਂ ਨੇ ਵੀ ਦਿੱਤੀ। ਅਤੇ ਕਹਿਣਾ ਮੈਂ ਇਹੀ ਚਾਹਾਂਗੀ ਆਪਣੀ ਭੈਣਾਂ ਨੂੰ ਕਿ ਕੈਂਸਰ ਚਾਹੇ ਕੋਈ ਵੀ ਹੋਵੇ, ਠੀਕ ਹੈ, ਉਸਦੀ ਕਿਸਮ ਚਾਹੇ ਕੋਈ ਵੀ ਹੋਵੇ, ਡਰਨਾ ਨਹੀਂ ਹੈ ਭੈਣੋ ਉਸਦਾ, ਬਲਕਿ ਡਟ ਕੇ ਮੁਕਾਬਲਾ ਕਰਨਾ। ਆਪਣੇ ਡਾਕਟਰ ਕੋਲ ਜਾਓ, ਆਪਣੀ ਠੀਕ ਤਰ੍ਹਾਂ ਜਾਂਚ ਕਰਵਾਓ, ਜਿਵੇਂ ਡਾਕਟਰ ਕਹਿੰਦੇ ਉਹਨਾਂ ਦੇ ਗਾਈਡੈਂਸ ਦੇ ਅੰਦਰ ਆਪਣੇ ਸਾਰਾ ਇਲਾਜ ਕਰਵਾਓ।
2: ਹੁਣ
3: ਆਪਣੇ ਆਪ ਡਾਕਟਰ ਨਾ ਬਣੋ, ਨਾ ਹੀ ਕਿਸੇ ਦੀ ਗੱਲਾਂ 'ਚ ਆ ਕੇ ਆਪਣੇ ਕੇਸ ਨੂੰ ਖਰਾਬ ਕਰੋ। ਡਾਕਟਰ ਦੇ ਜਿਹੜੀਆਂ ਪੜ੍ਹਾਈਆਂ ਕੀਤੀਆਂ ਉਹ ਐਵੇਂ ਨਹੀਂ ਕੀਤੀਆਂ, ਉਹਨਾਂ ਨੂੰ ਐਕਸਪੀਰੀਅੰਸ ਹੈ, ਉਹ ਬਹੁਤ ਸਾਰੇ ਕੇਸ ਹੈਂਡਲ ਕਰਦੇ ਨੇ, ਅਤੇ

0: ਤੁਹਾਨੂੰ ਜਿਹੜੀ ਸਹੀ ਸਲਾਹ ਉਹ ਦੇਣਗੇ।
1: ਬਿਲਕੁਲ, ਕਈ ਵਾਰ ਇਹ ਹੁੰਦਾ ਕਿ ਡਾਕਟਰ ਤੁਹਾਡੇ ਮੂੰਹ ਤੇ ਤੁਹਾਡੀ ਬਿਮਾਰੀ ਬਾਰੇ ਦੱਸ ਦਿੰਦੇ ਨੇ,
0: ਜੀ
1: ਤੁਸੀਂ ਉੱਥੇ ਨਾ ਘਬਰਾਉਣਾ, ਉਹਨਾਂ ਦਾ ਉਹ ਫਰਜ਼ ਹੈ। ਜੇ ਉਹ ਦੱਸ ਰਹੇ ਨੇ ਤਾਂ ਉਹਨਾਂ ਦਾ ਫਰਜ਼ ਹੈ, ਕਿਉਂਕਿ ਜੇ ਉਹ ਤੁਹਾਨੂੰ ਸਪਸ਼ਟ ਨਹੀਂ ਦੱਸਣਗੇ ਤੁਹਾਡੇ ਕੋਲ ਓਲਾ ਰਹਿ ਜੂਗਾ,
0: ਜੀ
1: ਤੁਸੀਂ ਉਹ ਚੀਜ਼ ਨੂੰ ਗੌਰੋਗੇ ਨਹੀਂ। ਜੇ ਤੁਹਾਨੂੰ ਸਪਸ਼ਟ ਦੱਸ ਦਿੰਦੇ ਕਿ ਤੈਨੂੰ ਇਹ ਬਿਮਾਰੀ ਹੈ, ਤੁਸੀਂ ਉਹਦੇ ਵੱਲ ਧਿਆਨ ਦਿੰਦੇ ਹੋ ਅਤੇ ਤੁਸੀਂ ਉਹਦੇ ਨਾਲ ਸਹੀ ਆਪਣਾ ਇਲਾਜ ਵੀ ਕਰਾ ਸਕਦੇ ਹੋ। ਬਾਕੀ ਗੱਲ ਉਹੀ ਹੈ ਕਿ ਤੁਸੀਂ ਜਿਹੜੀ ਜਾਣਕਾਰੀ ਲੈ ਰਹੇ ਹੋ ਸਹੀ ਹੋਣੀ ਚਾਹੀਦੀ ਹੈ।
0: ਜੀ ਬਿਲਕੁਲ, ਡਾਕਟਰ ਜਿਹੜੇ ਹੈ ਉਹ ਅੱਛੇ ਡਾਕਟਰ ਕੋਲ ਜਾਓ, ਹੈ ਨਾ। ਅਸੀਂ ਤਾਂ ਇਹੀ ਕਹਾਂਗੇ ਕਿ ਗੌਰਮੈਂਟ ਹੋਸਪਿਟਲ ਜਾਓ, ਕਿਉਂਕਿ ਸਰਕਾਰੀ ਹਸਪਤਾਲਾਂ ਜਿਹੜੇ ਡਾਕਟਰਾਂ ਦੀ ਵੱਡੀਆਂ ਵੱਡੀਆਂ ਡਿਗਰੀਆਂ ਨੇ, ਉਹਨਾਂ ਨੂੰ ਐਵੇਂ ਸਰਕਾਰੀ ਨੌਕਰੀਆਂ ਨਹੀਂ ਮਿਲੀਆਂ। ਠੀਕ ਹੈ, ਪ੍ਰਾਈਵੇਟ ਡਾਕਟਰ ਵੀ ਬਹੁਤ ਅੱਛੇ ਬੈਠੇ ਹੈ, ਪਰ ਕੀ ਕਹਿੰਦੇ ਆ ਕਿ ਆਪਣੀ ਜਿਹੜੀ ਉੱਥੇ ਤੁਹਾਨੂੰ ਗੌਰਮੈਂਟ ਹੋਸਪਿਟਲ ਫੈਸਿਲਿਟੀਜ਼ ਵੀ ਬਹੁਤ ਜ਼ਿਆਦਾ ਮਿਲ ਜਾਣਗੀਆਂ।
1: ਬਿਲਕੁਲ।
0: ਅਤੇ ਦੂਜੀ ਗੱਲ ਇਹ ਕਿ ਬਿਮਾਰੀ ਨੂੰ ਲੈ ਕੇ ਡਰਨਾ ਨਹੀਂ ਹੈ, ਘਬਰਾਉਣਾ ਨਹੀਂ ਹੈ, ਇਸਦਾ ਜਿਹੜਾ ਪ੍ਰੋਪਰ ਇਲਾਜ ਹੈ ਤੁਹਾਨੂੰ ਇਸ ਬਿਮਾਰੀ ਤੋਂ ਨਿਜਾਤ ਵੀ ਪਵਾ ਸਕਦਾ ਹੈ।
1: ਮੈਮ ਕਈ ਵਾਰ ਇਹੀ ਹੁੰਦਾ ਕਿ ਅਸੀਂ ਨਾ ਆਪਣੀ ਬਿਮਾਰੀ ਬਾਰੇ ਸੁਣ ਕੇ ਡਰ ਕੇ ਬੈਠ ਜਾਂਦੇ ਹਾਂ
0: ਜੀ,
1: ਤੇ ਅਸੀਂ ਕਹਿੰਦੇ ਹਾਂ ਕੋਈ ਨਹੀਂ ਹੋ ਜੂਗਾ ਠੀਕ, ਪਰਮਾਤਮਾ ਆਪ ਹੀ ਕਰੂਗਾ,
0: ਜੀ ਬਿਲਕੁਲ,
1: ਇਹ ਹੱਲ ਨਿਕਲ ਜੂਗਾ, ਆਪਣੇ ਆਪ ਹੋ ਜੂਗਾ, ਆਪਣੇ ਆਪ ਕੁਛ ਵੀ ਨਹੀਂ ਹੁੰਦਾ।
0: ਬਿਲਕੁਲ,
1: ਤੁਸੀਂ ਪਾਣੀ ਪੀਣਾ ਤੁਹਾਨੂੰ ਆਪ ਚੱਕਣਾ ਪਊਗਾ।
0: ਬਿਲਕੁਲ, ਕਈਆਂ ਦੀ ਸੋਚ ਤਾਂ ਇੱਥੇ ਤੱਕ ਹੀ ਹੁੰਦੀ ਹੈ ਕਿ ਕੱਲ ਵੀ ਪਰਮਾਤਮਾ ਦੇ ਕੋਲ ਜਾਣਾ ਹੈ ਤੇ ਅੱਜ ਚਲ ਜਾਗੇ, ਕੋਈ ਗੱਲ ਨਹੀਂ, ਪਰ ਮੈਂ ਇਹ ਇਲਾਜ ਨਹੀਂ ਕਰਵਾ ਸਕਦੇ। ਦੇਖੋ, ਤੁਸੀਂ ਇਲਾਜ ਕਰਵਾਓਗੇ ਤੇ ਪਰਮਾਤਮਾ ਦੀ ਦਿੱਤੀ ਇੰਨੀ ਸੋਹਣੀ ਜਿਹੜੀ ਦਾਤ ਹੈ, ਜਿਹੜੀ ਅਸੀਂ ਕਹਿੰਦੇ ਹਾਂ ਨਾ ਕਿ 84 ਲੱਖ ਜੂਨਾਂ ਭੋਗ ਕੇ ਇਹ ਜੂਨ ਮਿਲਦੀ ਹੈ ਤੇ ਇਹਨੂੰ ਫਿਰ ਐਵੇਂ ਗਵਾ ਦੇਣਾ ਅਸੀਂ, ਹਨਾ। ਬਹੁਤ ਸੋਚਣ ਵਾਲੀ ਗੱਲ ਹੈ ਕਿ ਅਸੀਂ 84 ਲੱਖ ਜੂਨਾਂ ਤੋਂ ਬਾਅਦ ਇਹ ਜੂਨ ਆਏ ਹੈਗੇ ਆ ਤੇ ਫਿਰ ਅਸੀਂ ਇਸ ਜਨਮ ਨੂੰ ਐਵੇਂ ਨਹੀਂ ਗਵਾਉਣਾ ਤੇ ਆਪਣੇ ਸਰੀਰ ਦੀ ਜਾਂਚ ਪੜਤਾਲ ਖੁਦ ਕਰਿਆ ਕਰੋ, ਦੇਖਿਆ ਕਰੋ ਕਿ ਤੁਹਾਨੂੰ ਕਿਤੇ ਕੋਈ ਤਕਲੀਫ ਤਾਂ ਨਹੀਂ ਹੋ ਰਹੀ। ਐਵੇਂ ਬਿਨਾਂ ਵੀ ਕਿਸੇ ਡਾਕਟਰ ਦੀ ਗਾਈਡੈਂਸ ਤੋਂ, ਤੁਸੀਂ ਕਿਸੇ ਵੀ ਕੈਮਿਸਟ ਤੋਂ ਦਵਾਈ ਵੀ ਨਾ ਲਓ।
1: ਮੰਨਿਆ ਕਿ ਕਰਮਾ ਹੁੰਦਾ, ਕਿਸਮਤ ਤੁਹਾਡੀ ਹੁੰਦੀ ਹੈ, ਜੋ ਤੁਹਾਡੀ ਕਿਸਮਤ 'ਚ ਲਿਖਿਆ ਉਹ ਬਣਦਾ, ਆਪਾਂ ਉਹ ਚੀਜ਼ਾਂ 'ਤੇ ਵਿਸ਼ਵਾਸ ਕਰਦੇ ਹਾਂ, ਪਰ ਹਾਂ ਜਾਂਚ ਜ਼ਰੂਰੀ ਹੈ, ਜਾਣਕਾਰੀ ਜ਼ਰੂਰੀ ਹੈ। ਸੋ ਡਰੋ ਨਾ ਕੁੜੀਓ, ਜੋ ਵੀ ਤੁਹਾਨੂੰ ਦਿੱਕਤ ਹੈ ਤੁਸੀਂ ਆਪਣਾ ਜਾ ਕੇ ਡਟ ਕੇ ਮੁਕਾਬਲਾ ਕਰੋ ਤੇ ਹੱਲ ਵੀ ਜ਼ਰੂਰ ਕੱਢੋ।
0: ਬਿਲਕੁਲ।

0: ਸੋ ਮੈਡਮ ਇਸ ਦੇ ਨਾਲ ਹੀ ਨਾਰੀ ਲੋਕ ਪ੍ਰੋਗਰਾਮ ਦਾ ਵੇਲਾ ਇੱਥੇ ਹੀ ਮੁੱਕਦਾ ਹੈ। ਮੈਨੂੰ ਬਬਲੀਨ ਕੌਰ ਨੂੰ,
1: ਮੈਨੂੰ ਕਮਲਪ੍ਰੀਤ ਕੌਰ ਨੂੰ
0: ਪ੍ਰੋਗਰਾਮ ਨਾਰੀ ਲੋਕ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।
1: ਇਜਾਜ਼ਤ।

FM बैंड 100.2 MHz से लाइव स्ट्रीमिंग ज़रिए न्यूज़ ऑन AIR ऐप ते असी आकाशवाणी दे पटियाला केंद्र तों बोल रहे हाँ। सौ मिलाओ, इस वेले दोपहर दे 1 बज रहे ने। हुण वेला हुंदा है साडे केंद्र तों प्रसारित होण वाले प्रोग्रामां दे वेरवे अते उहनां दे प्रसारण वक्त दा। हुण तो बाद यानी कि 1:02 ते तुसी सुणोगे प्रोग्राम नगमी। 1:02 ते लैके हाजिर होवांगे प्रदेशिक समाचार जो कि साडे जलंधर केंद्र तों रिले कीतियां जाणगियां। 1:15 लैके हाजिर होवांगे प्रोग्राम नगमी दा बाकी रहिंदा हिस्सा। ਇੱਕ ਵੱਜ ਕੇ 40 ਮਿੰਟ ਤੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ 1:50 ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ। 2 ਵਜੇ ਪੇਸ਼ ਕਰਾਂਗੇ ਫੌਜੀ ਵੀਰਾਂ ਲਈ ਵਿਸ਼ੇਸ਼ ਪ੍ਰੋਗਰਾਮ ਸਰਫਰੋਸ਼। 2:15 ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ, ਜਿਸ ਦੇ ਵਿੱਚ ਅੱਜ ਦਾ ਵਿਸ਼ਾ ਹੈ ਪਾਣੀ ਦੀ ਅਹਿਮੀਅਤ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। 5 ਵਜੇ ਤੁਸੀਂ ਸੁਣੋਗੇ ਨਿਊਜ਼ ਹੈਡਲਾਈਨ ਅਤੇ 5:02 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। 5:30 ਪੇਸ਼ ਕਰਾਂਗੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਵਿਸ਼ੇਸ਼ ਪ੍ਰੋਗਰਾਮ ਕਿਸਾਨ ਵਾਣੀ, ਜਿਸ ਦੇ ਵਿੱਚ ਅੱਜ ਦਾ ਵਿਸ਼ਾ ਹੈ ਗਰਮੀਆਂ ਵਿੱਚ ਸਬਜ਼ੀਆਂ ਦੀ ਦੇਖਭਾਲ। 6:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਅਤੇ 6:05 ਤੇ ਤੁਹਾਨੂੰ ਇੱਕ ਵਾਰ ਫਿਰ ਦੱਸਿਆ ਜਾਵੇਗਾ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 6:30 ਪੇਸ਼ ਕਰਾਂਗੇ ਨੌਜਵਾਨਾਂ ਲਈ ਵਿਸ਼ੇਸ਼ ਪ੍ਰੋਗਰਾਮ ਵਿਬਕਿਓਰ। 7:00 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।

7:45 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ। ਸਵਾ 8 ਵਜੇ ਲੈ ਕੇ ਹਾਜ਼ਰ ਹੋਵਾਂਗੇ ਖੇਡ ਸੰਸਾਰ, ਜਿਸਦੇ ਵਿੱਚ ਅੱਜ ਤੁਹਾਨੂੰ ਸੁਣਵਾਵਾਂਗੇ ਸਵਿਮਿੰਗ ਕੋਚ ਦੇ ਨਾਲ ਕੀਤੀ ਗਈ ਗੱਲਬਾਤ। ਗੱਲਬਾਤ ਕਰ ਰਹੇ ਨੇ ਅਨੰਦਤਾ ਸ਼ਰਮਾ। ਪੌਣੇ 9 ਵਜੇ ਤੋਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ। 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਦਿੱਲੀ ਕੇਂਦਰ ਤੋਂ। 10 ਵਜੇ ਲੈ ਕੇ ਹਾਜ਼ਰ ਹੋਵਾਂਗੇ ਨਿਊਜ਼ ਹੈਡਲਾਈਨ। 10:02 ਤੇ ਪੇਸ਼ ਕਰਾਂਗੇ ਪ੍ਰੋਗਰਾਮ ਪੰਜਾਬੀ ਤੜਕਾ ਤੇ 10:30 ਵਜੇ ਪ੍ਰੋਗਰਾਮ ਰਜਨੀਗੰਧਾ। 11 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਤੇ 11:05 ਤੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 11:10 ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ।

ਪੰਜਾਬੀ ਵਿੱਚ ਖਬਰਾਂ ਜੋ ਕਿ ਤੁਸੀਂ ਸ਼ਾਮ ਨੂੰ 7:30 'ਤੇ ਸੁਣਦੇ ਸੀ, ਹੁਣ ਉਹ ਸਮਾਂ ਜਿਹੜਾ ਉਹ ਤਬਦੀਲ ਹੋਇਆ ਅਤੇ ਤੁਸੀਂ ਸੁਣੋਗੇ 7:10 'ਤੇ 7 ਵਜੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਇਹ ਸੀ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਹੁਣ ਵੇਲਾ ਹੁੰਦਾ ਪ੍ਰੋਗਰਾਮ ਨਗਮੇ ਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਖੱਤਾਂ ਦੇ ਆਧਾਰ 'ਤੇ ਤੁਹਾਡੇ ਪਸੰਦੀਦਾ ਹਿੰਦੀ ਗੀਤ ਸੁਣਵਾਉਂਦੇ ਹਾਂ। ਸੋ ਸਾਨੂੰ ਅੱਜ ਦਾ ਪਹਿਲਾ ਖੱਤ ਮਿਲਿਆ ਖੇਰਕਾ ਸਿਰਸਾ ਤੋਂ। ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ ਅਤੇ ਹਨੀ ਲੋਟ ਹੋਰਾਂ ਦਾ। ਇਸ ਦੇ ਨਾਲ ਹੀ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਮਸੀਤਾ ਡੱਬ ਵਾਲੀ ਤੋਂ, ਦਰਸ਼ਨ ਲੋਟ, ਸੁਰਗੁਣ ਅਤੇ ਹਨੀ ਹੋਰੀ। ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਖੱਤ ਮਿਲਿਆ ਮੁੱਖ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਰਾਂ ਦਾ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਖੱਤ ਭੇਜਣ ਵਾਲੇ ਨੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ ਅਤੇ ਸ਼ੋਭਾ ਨਾਇਕ ਹੋਰੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਫਿਲਮ ਐਨੀਮਲ ਦੇ ਵਿੱਚੋਂ।

ਐਫਐਮ 102 ਮੈਗਾਹਰਟਜ਼ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਹੁਣ ਵੇਲਾ ਹੁੰਦਾ ਹੈ ਪ੍ਰਦੇਸ਼ਿਕ ਸਮਾਚਾਰ ਦਾ ਜੋ ਕਿ ਸਾਡੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੀਆਂ ਜਾਣਗੀਆਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: ਕੀਤਾ ਗਿਆ ਹੈ। ਉਹਨਾਂ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸੁਰਿੰਦਰ ਸਿੰਘ ਨੂੰ ਜਲੰਧਰ ਪੁਲਿਸ ਕਮਿਸ਼ਨਰ ਦਾ ਕਾਰਜਭਾਰ ਸੌਂਪਿਆ ਗਿਆ ਹੈ। ਅੰਮ੍ਰਿਤਸਰ ਦਿਹਾਤੀ ਦੇ SSP ਸੁਹੇਲ ਕਾਸਿਮ ਮੀਰ ਦਾ ਤਬਾਦਲਾ, AIG ਅਮਲਾ ਚੰਡੀਗੜ੍ਹ ਅਤੇ ਫਰੀਦਕੋਟ ਦੀ SSP ਪ੍ਰਗਿਆ ਜੈਨ ਨੂੰ AIG ਕਾਨੂੰਨ ਅਤੇ ਵਿਵਸਥਾ ਚੰਡੀਗੜ੍ਹ ਨਿਯੁਕਤ ਕੀਤਾ ਗਿਆ ਹੈ। ਇਸੇ ਦੌਰਾਨ ਇੱਕ ਹੋਰ ਸਰਕਾਰੀ ਹੁਕਮ ਰਾਹੀਂ 3 PPS ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਨੇ। ਇਹਨਾਂ ਵਿੱਚ ਸਨਅਤੀ ਸੁਰੱਖਿਆ ਲੁਧਿਆਣਾ ਦੇ ADCP ਦਾ ਤਬਾਦਲਾ ਬਤੌਰ SP ਹੈੱਡਕੁਆਰਟਰ ਅੰਮ੍ਰਿਤਸਰ ਕਰ ਦਿੱਤਾ ਗਿਆ ਹੈ। ਉਹ ਅਗਲੇ ਹੁਕਮਾਂ ਤੱਕ SSP ਅੰਮ੍ਰਿਤਸਰ ਦਿਹਾਤੀ ਦਾ ਕੰਮਕਾਜ ਵੀ ਵੇਖਣਗੇ। ਇਸੇ ਤਰ੍ਹਾਂ ਪਟਿਆਲਾ ਦੇ SP ਡਿਟੈਕਟਿਵ ਨੂੰ ਫਰੀਦਕੋਟ ਦਾ SP PBI ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਅਗਲੇ ਹੁਕਮਾਂ ਤੱਕ SSP ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ। ਅੰਮ੍ਰਿਤਸਰ ਦੇ SP ਹੈੱਡਕੁਆਰਟਰ ਤੇਜਵੀਰ ਸਿੰਘ ਨੂੰ PAP ਜਲੰਧਰ ਵਿੱਚ 80ਵੀਂ ਬਟਾਲੀਅਨ ਦਾ ਸਹਾਇਕ ਕਮਾਂਡੈਂਟ ਨਿਯੁਕਤ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਹੁਣ ਆਨਲਾਈਨ ਉਪਲਬਧ ਹੋਣਗੀਆਂ। ਇਹ ਸੁਤੰਤਰ ਪਹੁੰਚ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਵਿਸ਼ਵਾਸ ਅਤੇ ਨਿਰਪੱਖਤਾ ਨੂੰ ਹੋਰ ਮਜ਼ਬੂਤ ਕਰੇਗੀ। ਇਸ ਮੌਕੇ ਉਹਨਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤੇ ਖਾਲਸਾ ਵਿਖੇ ਬ੍ਰਾਈਟ ਮਾਈਂਡਸ ਪੰਜਾਬ 2026 ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਦਘਾਟਨੀ ਸਮਾਗਮ ਵਿੱਚ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ 85% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਰੂਪਨਗਰ ਜ਼ਿਲ੍ਹੇ ਦੇ 600 ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਰਦਾਰ ਬੈਂਸ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਸਥਾਰ ਕੀਤਾ ਜਾਵੇਗਾ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬੈਂਸ ਨੇ ਐਲਾਨ ਕੀਤਾ ਕਿ ਇਸ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਤੋਂ ਬਾਅਦ 6ਵੀਂ ਜਮਾਤ ਤੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ AI ਨੂੰ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਅਤੇ ਵਿਸ਼ਵ ਪੱਧਰ ਦੇ ਮੁਕਾਬਲੇ ਦੇ ਯੋਗ ਬਣਾਉਣ ਲਈ ਉਹਨਾਂ ਨਵੀਆਂ ਟੈਕਨੋਲੋਜੀਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਪੰਜਾਬ ਸਰਕਾਰ ਨੇ ਸਾਲ 2025-26 ਦੇ ਪੜ੍ਹਾਈ ਸੀਜ਼ਨ ਦੌਰਾਨ ਗੰਨਾ ਕਿਸਾਨਾਂ ਦੇ 100% ਬਕਾਏ ਅਦਾ ਕਰ ਦਿੱਤੇ ਨੇ। ਸੂਬੇ ਭਰ ਦੀਆਂ ਖੰਡ ਮਿੱਲਾਂ ਨੇ ਰਿਕਾਰਡ 167.20 ਲੱਖ ਕੁਇੰਟਲ ਗੰਨੇ ਦੀ ਖਰੀਦ ਕੀਤੀ ਹੈ ਅਤੇ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਕਿਸਾਨਾਂ ਨੂੰ ਰਵਾਇਤੀ ਕਣਕ ਝੋਨੇ ਦੇ ਚੱਕਰ ਤੋਂ ਬਾਹਰ ਨਿਕਲਣ ਅਤੇ ਗੰਨੇ ਦੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕਰਕੇ ਸਰਕਾਰ ਨੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਖੇਤੀਬਾੜੀ ਦੇ ਵਿਕਾਸ ਲਈ ਨਵੇਂ ਮੌਕੇ ਪੈਦਾ ਕੀਤੇ ਨੇ। ਖੇਤੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨ ਪੱਖੀ ਕਈ ਪਹਿਲਕਦਮੀਆਂ ਕੀਤੀਆਂ ਨੇ, ਜਿਨ੍ਹਾਂ ਵਿੱਚ ਮਿਆਰੀ ਬੀਜਾਂ ਦੀ ਸਪਲਾਈ, ਸਬਸਿਡੀ ਵਾਲੀ ਖੇਤੀਬਾੜੀ ਮਸ਼ੀਨਰੀ, ਖਾਦਾਂ, ਨਦੀਨਨਾਸ਼ਕ ਅਤੇ ਕੀਟਨਾਸ਼ਕ, ਮਿੱਟੀ ਦੀ ਪਰਖ ਦੀਆਂ ਸਹੂਲਤਾਂ ਅਤੇ ਜਾਗਰੂਕਤਾ ਕੈਂਪ ਅਤੇ ਸਿਖਲਾਈ ਪ੍ਰੋਗਰਾਮ ਸ਼ਾਮਲ ਨੇ। ਇਹਨਾਂ ਯਤਨਾਂ ਨੇ ਉਤਪਾਦਨ ਵਧਾਉਣ ਅਤੇ ਗੰਨੇ ਦੀ ਖੇਤੀ ਵਿੱਚ ਕਿਸਾਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਅੱਜ ਸਵੇਰੇ ਚੰਡੀਗੜ੍ਹ ਦੇ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਹਾਲਾਂਕਿ ਇਸ ਵਿੱਚ ਕਿਸੇ ਵੀ ਕਿਸਮ ਦਾ ਜਾਨੀ ਜਾਨ ਮਾਲੀ ਨੁਕਸਾਨ ਨਹੀਂ ਹੋਇਆ। ਖੂਨ ਦੇ ਸਟਾਕ, ਉਪਕਰਨਾਂ, ਰਿਕਾਰਡ ਜਾਂ ਬੁਨਿਆਦੀ ਢਾਂਚੇ ਨੂੰ ਕੋਈ ਨੁਕਸਾਨ ਪਹੁੰਚਣ ਤੋਂ ਪਹਿਲਾਂ ਹੀ ਸਥਿਤੀ 'ਤੇ ਤੇਜ਼ੀ ਨਾਲ ਕਾਬੂ ਪਾ ਲਿਆ ਗਿਆ। ਇਮਾਰਤ ਦੀ ਸੁਰੱਖਿਆ ਅਤੇ ਜ਼ਰੂਰੀ ਬਲੱਡ ਬੈਂਕ ਕਾਰਜਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਤੁਰੰਤ ਜ਼ਰੂਰੀ ਸੁਰੱਖਿਆ ਉਪਾਅ ਦੇ ਨਿਰਦੇਸ਼ ਦਿੱਤੇ ਗਏ ਨੇ। ਅਧਿਕਾਰਤ ਸੂਤਰਾਂ ਅਨੁਸਾਰ ਅੱਗ ਬਲੱਡ ਬੈਂਕ ਖੇਤਰ ਵਿੱਚ ਸਥਾਪਿਤ ਏਅਰ ਕੰਡੀਸ਼ਨਿੰਗ ਯੂਨਿਟ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦੀ ਸੰਭਾਵਨਾ ਹੈ। ਇਸ ਘਟਨਾ ਦਾ ਸਭ ਤੋਂ ਪਹਿਲਾਂ ਡਿਊਟੀ 'ਤੇ ਮੌਜੂਦ ਸਟਾਫ ਦੁਆਰਾ ਪਤਾ ਲਗਾਇਆ ਗਿਆ ਅਤੇ ਅੱਗ 'ਤੇ ਸਫਲਤਾਪੂਰਵਕ ਕਾਬੂ ਪਾਉਣ ਲਈ ਤੁਰੰਤ ਉਪਾਅ ਕੀਤੇ ਗਏ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ HPCL ਨੇ ਨਿਵੇਸ਼ ਰਾਹੀਂ ਸੂਬੇ ਵਿੱਚ ਆਪਣਾ ਦਾਇਰਾ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। HPCL ਦੇ ਚੇਅਰਮੈਨ ਵਿਕਾਸ ਕੌਸ਼ਲ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮਜ਼ਬੂਤ ਬੁਨਿਆਦੀ ਢਾਂਚੇ, ਰਣਨੀਤਿਕ ਸਥਿਤੀ, ਨਿਵੇਸ਼ ਪੱਖੀ ਨੀਤੀਆਂ ਅਤੇ ਪਾਰਦਰਸ਼ੀ ਸ਼ਾਸਨ ਪ੍ਰਣਾਲੀ 'ਤੇ ਚਾਨਣਾ ਪਾਇਆ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ xhandle@AIR.RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: FMN 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵਾਮੀ ਲਾਓ, ਇਸ ਵੇਲੇ 1:15 ਹੋ ਰਹੇ ਨੇ ਅਤੇ ਹੁਣ ਵੇਲਾ ਹੁੰਦਾ ਪ੍ਰੋਗਰਾਮ ਨਗਮੇ ਦੇ ਬਾਕੀ ਰਹਿੰਦੇ ਹਿੱਸੇ ਦਾ। ਸਾਨੂੰ ਖਤ ਮਿਲਿਆ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਮਹਾਰਾਜਾ ਦਾ। ਇਹ ਖਤ ਭੇਜਣ ਵਾਲੇ ਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਜਿਹਦੇ ਨਾਲ ਹੀ ਅਗਲਾ ਖਤ ਸਾਨੂੰ ਮਿਲਿਆ ਮਲੋਟ ਕੈਂਪ ਤੋਂ ਸਤੀਸ਼ ਮਿੰਗਲਾਨੀ, ਸੇਮਾ ਵੀਰ ਸਿੰਘ ਅਤੇ ਰਮੇਸ਼ ਮਿੰਗਲਾਨੀ ਹੋਰਾਂ ਦਾ। ਪ੍ਰੋਗਰਾਮ ਨਗਮੇ ਲਈ ਸਾਨੂੰ ਅਗਲਾ ਖਤ ਭੇਜਣ ਵਾਲੇ ਨੇ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦਿਆਂ ਫਿਲਮ ਦਬੰਗ ਦੇ ਵਿੱਚੋਂ ਇਸ ਗੀਤ ਨੂੰ।

ਪ੍ਰੋਗਰਾਮ ਨਗਮੇ ਲਈ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਸੰਤੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸਿਵ ਪ੍ਰਕਾਸ਼ ਹੋਣੀ। ਅਗਲਾ ਖੱਤ ਭੇਜਣ ਵਾਲੇ ਨੇ ਮੈਸਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਫਿਲਮ ਯੇ ਜਵਾਨੀ ਹੈ ਦੀਵਾਨੀ ਦੇ ਵਿੱਚੋਂ ਇਸ ਗੀਤ ਨੂੰ।

ਅਗਲਾ ਖੱਤ ਸਾਨੂੰ ਭੇਜਣ ਵਾਲੇ ਨੇ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ ਅਤੇ ਗੁਰਸ਼ਬਦ, ਜੀਤ ਸਿੰਘ, ਦਰਸ਼ਨ ਸਿੰਘ ਅਤੇ ਇਹਨਾਂ ਦਾ ਪੂਰਾ ਪਰਿਵਾਰ। ਅਗਲਾ ਖੱਤ ਸਾਨੂੰ ਮਿਲਿਆ ਕਰਨਵੀਰ ਹਾਊਸ, ਗੋਬਿੰਦਗੜ੍ਹ ਸਿੰਘ ਨਗਰ, ਪੁੱਛੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਫਿਲਮ ਮੌਸਮ ਦੇ ਵਿੱਚੋਂ ਇਸ ਗੀਤ ਨੂੰ।

ਪ੍ਰੋਗਰਾਮ ਨਗਮੇ ਲਈ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦ, ਵੀ ਪੀ ਅਸ਼ੋਕ, ਸੁਸ਼ੀਲ, ਬੀ ਕੇ, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ, ਗੁੰਜਨ। ਚੱਕਲਾ ਬਾਜ਼ਾਰ ਸਮਾਣਾ ਤੋਂ ਖੱਤ ਭੇਜਣ ਵਾਲੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜੰਦਲ ਹਸਮੁਖ ਅਤੇ ਇਹਨਾਂ ਦਾ ਪਰਿਵਾਰ। ਕਨੇਰਾ ਮੁਹੱਲਾ ਪਟਿਆਲਾ ਤੋਂ ਸਾਨੂੰ ਖੱਤ ਭੇਜਣ ਵਾਲੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਵੰਸ਼। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦਿਆਂ ਫਿਲਮ ਜਲੇਬੀ ਦੇ ਵਿੱਚੋਂ ਇਸ ਗੀਤ ਨੂੰ।

FM ਐਂਡ ਸਵਾਸ਼ਾ ਰਹਿ 2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ ਮਿਲਾਓ, ਇਸ ਵੇਲੇ 1:40 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

ਪ੍ਰੋਗਰਾਮ ਚੱਲ ਰਿਹਾ ਹੈ ਸਰਫਰੋਸ਼, ਅਤੇ ਮੈਂ ਹਾਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਗਲਾ ਗੀਤ ਸੁਣਵਾਉਂਦੇ ਹਾਂ, ਹਮ ਦਿਲ ਦੇ ਚੁੱਕੇ ਸਨਮ ਦੇ ਵਿੱਚੋਂ।

0: ਸਾਡੇ ਨਾਲ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦੇ ਪਹਿਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: हाँ जी,
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।
0: ਨਾਮ ਦੱਸ ਦਿਓ ਆਪਣਾ।
1: ਮੇਰਾ ਨਾਮ ਹੈ ਜੀ ਲਖਵੀਰ ਸਿੰਘ ਗਿੱਲ, ਰਤਨ ਨਗਰ ਤ੍ਰਿਪਲੀ ਟਾਊਨ ਪਟਿਆਲੇ ਤੋਂ ਗੱਲ ਕਰ ਰਿਹਾ, ਆਕਾਸ਼ਵਾਣੀ ਪਟਿਆਲੇ ਨਾਲ ਜੀ।
0: ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਬਾਰੇ?
1: ਹਾਂ ਜੀ, ਅੱਜ ਦੇ ਵਿਸ਼ੇ ਤੋਂ ਬਹੁਤ ਅਪੋਨੈਂਟ ਆ ਜੀ, ਅੱਗੇ ਵੀ ਆਉਂਦਾ ਰਹਿੰਦਾ। ਪਾਣੀ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਧਿਆਨ ਦੇਣਾ ਚਾਹੀਦਾ ਜੀ। ਪਾਣੀ ਦੀ ਤਾਂ ਵੈਲਿਊ ਤਾਂ ਆਪਾਂ ਕੁਦਰਤੀ ਦਾਤ ਹੈ,
0: ਬਿਲਕੁਲ
1: ਪਾਣੀ ਤੋਂ
0: ਜੀ
1: ਪਾਣੀ ਪਿਤਾ ਮਾਤਾ ਤਤਮ ਹੱਥ,
0: ਜੀ
1: ਇਹਨੂੰ ਜਿਹੜਾ ਸੋਮਾ ਹੈ ਇਹਨੂੰ ਬਹੁਤ ਸੋਚ ਸਮਝ ਕੇ ਸਾਨੂੰ ਵਰਤਣਾ ਚਾਹੀਦਾ। ਜੇ ਪਰਮਾਤਮਾ ਨੇ ਦਿੱਤਾ ਸਾਨੂੰ ਜਲ ਤੇ ਅਸੀਂ ਉਸ ਹਿਸਾਬ ਨਾਲ ਵਰਤੀਏ, ਖੁੱਲਾ ਪਾਣੀ ਨਾ ਛੱਡੀਏ ਜ਼ਿਆਦਾ ਘਰਾਂ ਦੇ ਵਿੱਚ। ਕਈ ਵਾਰੀ ਟੂਟੀਆਂ ਖਰਾਬ ਹੋ ਜਾਂਦੀਆਂ ਹਨ, ਅਸੀਂ ਉਹ ਧਿਆਨ ਨਹੀਂ ਦਿੰਦੇ, ਅੱਜ ਕਲਾ ਲੈਣੇ
0: ਬਿਲਕੁਲ
1: ਕੱਲ
0: ਜੀ,
1: ਕਲਾ
0: ਬਿਲਕੁਲ
1: ਪਾਣੀ ਖੁੱਲਾ ਰਹਿੰਦਾ ਬਹੁਤ ਜ਼ਿਆਦਾ ਜੀ।
0: ਜੀ ਬਿਲਕੁਲ, ਕਈ ਵਾਰ ਬਹੁਤ ਮੁਸ਼ਕਲਾਂ ਆ ਜਾਂਦੀਆਂ ਨੇ ਪਾਣੀ, ਕਈ ਵਾਰ ਨਹੀਂ ਵੀ ਮਿਲਦਾ ਤਾਂ ਵੀ ਔਖਾ ਹੁੰਦਾ, ਸੋ ਪਾਣੀ ਦੀ
1: ਹਾਂ
0: ਬੱਚਤ
1: ਜੀ,
0: ਬਹੁਤ ਜ਼ਰੂਰੀ ਹੈ, ਸਾਡੀ ਜ਼ਿੰਦਗੀ 'ਚ ਬਹੁਤ ਅਹਿਮੀਅਤ ਰੱਖਦਾ।
1: ਹਾਂ ਜੀ, ਪਾਣੀ ਤਾਂ ਜਿੱਥੇ ਨਹੀਂ ਮਿਲਦਾ ਜੀ ਉੱਥੇ ਪਤਾ ਖਬਰਾਂ ਸੁਣਦੇ, ਕਈ ਜਗ੍ਹਾ 900 ਰੁਪਏ ਟੈਂਕ ਮਿਲਦਾ ਪਾਣੀ ਦਾ ਟੂ ਸਟੇਟਾਂ 'ਚ,
0: ਬਿਲਕੁਲ
1: ਸਟੇਟ
0: ਜੀ
1: ਪੰਜਾਬ 'ਚ
0: ਜੀ
1: ਬਾਹਰਲੇ ਸਟੇਟਾਂ 'ਚ ਬਹੁਤ ਬੁਰਾ ਹਾਲ ਹੈ ਜੀ ਕਈ ਜਗ੍ਹਾ ਦਾ।
0: ਬਿਲਕੁਲ ਜੀ, ਧੰਨਵਾਦ ਜੀ ਕਾਲ ਕਰਨ ਲਈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ,
1: ਹਾਂ ਜੀ, ਸਤਿ ਸ਼੍ਰੀ ਅਕਾਲ ਜੀ।
0: ਨਾਮ ਦੱਸ ਦਿਓ ਆਪਣਾ।
1: ਹਾਂ ਜੀ, ਮੈਂ ਹਰਪਾਲ ਸਿੰਘ ਗੱਲ ਕਰ ਰਿਹਾ ਜੀ, ਪਿੰਡ ਦੇਵੀ ਨਗਰ ਨੇੜੇ ਰਾਜਪੁਰੇ ਤੋਂ ਜੀ।
0: ਜੀ, ਕੀ ਕਹਿਣਾ ਚਾਹੋਗੇ ਜੀ ਪਾਣੀ ਦੀ ਅਹਿਮੀਅਤ ਬਾਰੇ?
1: ਹਾਂ ਜੀ ਮੈਡਮ, ਤੁਸੀਂ ਪਹਿਲੀ ਗੱਲ ਤਾਂ ਇਹ ਵੀ ਆਕਾਸ਼ਵਾਣੀ ਪਟਿਆਲਾ ਜਿਹੜਾ ਵਧਾਈ ਦਾ ਪਾਤਰ ਹੈ, ਕਿਉਂਕਿ ਹਮੇਸ਼ਾ ਹੀ ਬੜੇ ਢੁਕਵੇਂ ਤੇ ਚੰਗੇ ਜਿਹੜੇ ਨੇ ਵਿਚਾਰ ਰੱਖੇ ਜਾਂਦੇ ਨੇ,
0: ਬਿਲਕੁਲ ਜੀ,
1: ਤਾਂ ਕਿ ਹਰੇਕ ਦੀ ਉਹਦੇ ਪ੍ਰਤੀ ਸੋਚ ਦਾ ਪਤਾ ਲੱਗ ਸਕੇ ਕਿ ਸਾਡੇ ਸਮਾਜ ਦੀ ਜਿਹੜੀ ਸੋਚ ਹੈ ਉਹ ਕਿੱਥੇ ਕੁ ਟਿੱਕੀ ਹੋਈ ਹੈ।
0: ਜੀ
1: ਪਾਣੀ ਦੀ ਅਹਿਮੀਅਤ ਦਾ ਸਾਡੀ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਮਹੱਤਵ ਹੈ ਜੀ।
0: ਬਿਲਕੁਲ ਜੀ,
1: ਜਦੋਂ ਕਿ ਅਸੀਂ ਆਮ ਹੀ ਆਪਣੇ ਘਰਾਂ ਦੇ ਬਾਹਰ ਜਦੋਂ ਗੱਡੀਆਂ ਧੋਂਦੇ ਹਾਂ, ਕਈ ਅਸੀਂ 100 ਲੀਟਰ ਜਿਹੜਾ ਪਾਣੀ ਹੈ ਉਹ ਖਰਾਬ ਕਰ ਦਿੰਦੇ ਹਾਂ।
0: ਜੀ
1: ਘਰ ਦੇ ਵਿੱਚ ਜਿੱਥੋਂ ਵੀ ਤੱਕ ਅਸੀਂ ਸੋਚ ਸਕਦੇ ਹਾਂ, ਛੋਟੇ ਤੋਂ ਛੋਟੀ ਜਿਹੜੀ ਕੋਈ ਟੂਟੀ ਜਿੱਥੇ ਵੀ ਪਾਣੀ ਵੇਸਟ ਹੋ ਰਿਹਾ, ਜਾਂ ਜਿੱਥੇ ਵੀ ਅਸੀਂ ਪਾਣੀ ਬਚਾ ਸਕਦੇ ਹਾਂ,
0: ਜੀ
1: ਜਾਂ ਜਿੱਥੇ ਵੀ ਅਜਾਇਆ, ਜਿਵੇਂ ਅਸੀਂ ਵਿਹੜੇ ਧੋਣ ਦਾ ਆਮ ਕਰੇਜ਼ ਹੁੰਦਾ ਕਿ ਬੜਾ ਹੀ ਜਦੋਂ ਕਿਤੇ ਲੱਗੇ ਵੀ ਨਹੀਂ ਸਰ ਰਿਹਾ, ਸਿਰਫ ਉਦੋਂ ਹੀ ਧੋਤਾ ਜਾਵੇ,
0: ਬਿਲਕੁਲ ਜੀ,
1: ਤੇ ਜਿਹੜੀਆਂ ਸਾਡੀਆਂ ਕਾਰਾਂ ਗੱਡੀਆਂ ਨੇ ਆਮ ਹੀ ਅਸੀਂ ਦੇਖਦੇ ਹਾਂ ਕਿ ਦਰਵਾਜ਼ਿਆਂ ਦੇ ਮੂਹਰੇ ਖੜ ਕੇ ਉਹਨਾਂ ਨੂੰ ਬੜੇ ਵੱਡੇ ਪੱਧਰ ਤੇ ਜਿਹੜਾ ਪਾਣੀ ਹੈ ਵੇਸਟ ਕੀਤਾ ਜਾਂਦਾ ਹੈ।
0: ਬਿਲਕੁਲ ਜੀ,
1: ਬੜੀ ਵਧੀਆ ਤਕਨੀਕ ਆ ਗਈ ਹੈ, ਛੋਟੇ ਛੋਟੇ ਪੰਪ ਜਿਹੜੇ ਨੇ ਮਿਲ ਜਾਂਦੇ ਨੇ, ਇੱਕ ਬਾਲਟੀ ਦੇ ਨਾਲ ਹੀ ਬੜੀ ਵਧੀਆ ਇੱਕ ਏਅਰ ਗਨ ਦੀ ਤਰ੍ਹਾਂ ਮਿਲਦੀ ਹੈ, ਆਪਾਂ ਉਹਦੇ ਨਾਲ ਸਿਰਫ ਇੱਕ ਬਾਲਟੀ ਦੇ ਨਾਲ ਹੀ ਗੱਡੀ ਜਿਹੜੀ ਆ ਪੂਰੀ ਦੀ ਪੂਰੀ ਵਾਸ਼ ਹੋ ਜਾਂਦੀ ਹੈ।
0: ਬਿਲਕੁਲ ਜੀ, ਬਿਲਕੁਲ,
1: ਜੇ ਸਾਨੂੰ ਲੱਗਦਾ ਵੀ ਕੰਪਲਸਰੀ ਹੈ ਨਹੀਂ ਸਰਦਾ, ਅਸੀਂ ਇੱਦਾਂ ਦੇ ਜਿਹੜੇ ਸਾਧਨ ਨੇ ਉਹਨਾਂ ਨੂੰ ਅਸੀਂ ਅਡੋਪਟ ਕਰੀਏ।
0: ਜੀ
1: ਤੇ ਇੱਕ ਮੈਂ ਹੋਰ ਬੜੀ ਵੱਡੀ ਆਪਣੇ ਜ਼ਿਮੀਂਦਾਰ ਭਾਈਚਾਰੇ ਨੂੰ ਅਤੇ ਆਪਣੇ ਨਾਲ ਜੁੜੀ ਹੋਈ ਸਰਕਾਰ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦਾ
0: ਜੀ।
1: ਕਿ ਜਿਵੇਂ ਹੁਣ ਜੀਰੀਆਂ ਦਾ ਸੀਜ਼ਨ ਆ ਰਿਹਾ, ਕਿ ਜਿਵੇਂ ਅਸੀਂ ਹੁਣ ਝੋਨੇ ਲਾਉਣੇ ਨੇ,
0: ਜੀ
1: ਤਾਂ ਇਹ ਜਿਹੜੇ ਝੋਨੇ ਨੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਹੋਰ ਅੱਗੇ ਲੈ ਜਾਈਏ ਕਰੀਏ, ਤਾਂ ਕਿ ਬਰਸਾਤੀ ਟਾਈਮ ਜਿਹੜਾ ਨਾਲ ਢੁਕਵਾਂ ਹੋ ਜਾਵੇ
0: ਜੀ,
1: ਤੇ ਸਾਨੂੰ ਧਰਤੀ ਚੋਂ ਪਾਣੀ ਘੱਟ ਕੱਢਣਾ ਪਵੇ,
0: ਬਿਲਕੁਲ ਜੀ, ਇਹ ਬਿਲਕੁਲ
1: ਤੇ
0: ਸਹੀ ਗੱਲ ਕਹੀ ਤੁਸੀਂ।
1: ਸਰਕਾਰ ਇਹਦੇ ਨਾਲ ਜੁੜੇ ਹੋਏ ਪ੍ਰਬੰਧ ਕਰੇ, ਤਾਂ ਕਿ ਜਿਹੜੇ ਜ਼ਿਮੀਂਦਾਰ ਦਾ ਜਿਹੜਾ ਰਹਿਣ ਬਸੇਰਾ ਉਹ ਖੇਤੀ ਨਾਲ ਹੀ ਜੁੜਿਆ ਹੋਇਆ,
0: ਜੀ
1: ਇਹਦੇ ਨਾਲ ਜਿਹੜੇ ਬਦਲਵੇਂ ਪ੍ਰਬੰਧ ਨੇ ਉਹ ਇੱਦਾਂ ਦੀਆਂ ਫਸਲਾਂ ਜ਼ਿਮੀਂਦਾਰਾਂ ਨੂੰ ਬਿਜਾਈਆਂ ਜਾਣ ਕਿ ਜਿਨ੍ਹਾਂ ਦੀ ਉਪਜ ਜਿਹੜੀ ਹੈ ਉਹ ਝੋਨੇ ਜਾਂ ਜੀਰੀ ਦੇ ਬਰਾਬਰ ਹੋਵੇ, ਤਾਂ ਕਿ ਉਹਨਾਂ ਦਾ ਜਿਹੜਾ ਜੀਵਨ ਬਸਰ ਵੀ ਜਿਹੜਾ ਹੈ ਚੰਗਾ ਚੱਲ ਸਕੇ।
0: ਜੀ
1: ਤੇ ਬਹੁਤ ਸੋਹਣਾ ਵਿਸ਼ਾ ਰੱਖਿਆ ਇਹ, ਕੋਈ ਸਾਨੂੰ ਸਾਡਾ ਮਨੁੱਖਤਾ ਦੇ ਨਾਂ ਤੇ ਇੱਕ ਸਾਡਾ ਇਹ ਸਮਾਜਿਕ ਧਰਮ ਬਣ ਜਾਂਦਾ
0: ਜੀ,
1: ਕਿ ਅਸੀਂ ਪਾਣੀ ਬਚਾਈਏ, ਕਿਉਂਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਇਸ ਮਹਿੰਗਾਈ ਦੇ ਟਾਈਮ ਵਿੱਚ ਹੋਰ ਕੁਛ ਨਹੀਂ ਦੇ ਸਕਦੇ,
0: ਬਿਲਕੁਲ
1: ਪਰ
0: ਜੀ
1: ਘੱਟੋ ਘੱਟ ਉਹਨਾਂ ਦੇ ਪੀਣ ਯੋਗਾ ਪਾਣੀ ਤਾਂ ਧਰਤੀ ਤੇ ਛੱਡ ਜਾਈਏ।
0: ਜੀ, ਧੰਨਵਾਦ ਹਰਪਾਲ
1: ਕਿਉਂਕਿ
0: ਸਿੰਘ ਜੀ, ਤੁਸੀਂ
1: ਮੈਂ
0: ਆਪਣੇ
1: ਇੱਕ ਛੋਟੀ ਜੀ ਗੱਲ ਹੋਰ ਰੱਖਣੀ ਚਾਹਾਂਗਾ, ਜਦੋਂ ਵੀ ਅਸੀਂ ਆਪਣੇ ਬਜ਼ੁਰਗਾਂ ਨਾਲ ਸੰਗਤ ਕਰਦੇ ਹਾਂ ਤਾਂ
0: ਜੀ
1: ਉਹਨਾਂ ਵੱਲੋਂ ਆਮ ਹੀ ਦੱਸਿਆ ਜਾਂਦਾ

0: ਕਿ ਪਹਿਲਾਂ ਜਿਹੜਾ ਧਰਤੀ 'ਤੇ ਪਾਣੀ ਹੁੰਦਾ ਸੀ ਤਾਂ ਧਰਤੀ ਤੋਂ ਅਸੀਂ ਕੋਈ 1.5-2 ਫੁੱਟ ਉੱਚਾ ਚੱਕ ਕੇ ਪੱਖਾ ਰੱਖਦੇ ਸੀ ਤੇ ਧਰਤੀ 'ਚੋਂ ਆਪ ਮੁਹਾਰੇ ਪਾਣੀ ਨਿਕਲਦਾ ਸੀ।
1: ਬਿਲਕੁਲ ਜੀ।
0: ਅੱਜ ਇੰਨਾ ਪਾਣੀ ਡੂੰਘਾ ਹੋ ਗਿਆ ਕਿ ਆਮ ਜੇ ਅਸੀਂ ਰਾਜਪੁਰਾ ਬੈਲਟ ਦੀ ਗੱਲ ਕਰੀਏ ਤਾਂ 300 ਫੁੱਟ ਤੇ ਪਾਣੀ ਹੈ, ਜੇ ਰਾਜਪੁਰੇ ਤੋਂ ਥੋੜਾ ਪਿੱਛੇ ਹਟ ਜਾਈਏ ਤਾਂ 500-600 ਫੁੱਟ ਤੇ ਪਾਣੀ ਚਲਿਆ ਗਿਆ, ਅਸੀਂ ਪਾਣੀ ਕਿੱਥੋਂ ਲੱਭਾਂਗੇ
1: ਜੀ।
0: ਸੋ ਪਲੀਜ਼ ਮੇਰੀ ਬੇਨਤੀ ਹੈ ਕਿ ਅਸੀਂ ਪਾਣੀ ਦੀ ਵੇਸਟਿੰਗ ਨੂੰ ਜ਼ਰੂਰ ਘਟਾਈਏ ਤੇ ਅਸੀਂ ਆਪਣੇ ਬੱਚਿਆਂ ਨੂੰ ਘੱਟੋ ਘੱਟ ਪਾਣੀ ਜ਼ਰੂਰ ਦੇ ਕੇ ਜਾਈਏ।
1: ਬਿਲਕੁਲ ਜੀ, ਧੰਨਵਾਦ ਜੀ, ਤੁਸੀਂ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ।
0: ਧੰਨਵਾਦ ਮੇਰੇ।

0: ਸਾਡੇ ਨਾਲ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਜੀ ਮੈਮ ਨਮਸਕਾਰ ਜੀ।
0: ਨਮਸਕਾਰ ਜੀ, ਨਾਮ ਦੱਸ ਦਿਓ ਆਪਣਾ।
1: ਅਸੀਂ ਨਰਿੰਦਰ ਕੁਮਾਰ, ਪਿੰਡ ਮਕਾਰੋਪੁਰ, ਤਹਿਸੀਲ ਬੱਜੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ।
0: ਜੀ, ਕੀ ਕਹਿਣਾ ਚਾਹੋਗੇ ਜੀ ਪਾਣੀ ਦੀ ਅਹਿਮੀਅਤ ਬਾਰੇ?
1: ਸਾਡੀ ਗੱਲ ਹੋਈ ਵੀ ਹੈ ਜੀ ਰਾਜਵਿੰਦਰ ਕੌਰ ਮੈਡਮ ਨਾਲ 20 ਤਰੀਕ ਨੂੰ ਸਫਾਈ ਦੇ ਵਿਸ਼ੇ ਤੇ।
0: ਜੀ,
1: ਬਾਕੀ ਪਾਣੀ ਦੇ ਵਿਸ਼ੇ ਦੀ ਇੱਦਾਂ ਗੱਲ ਹੈ ਜੀ, ਜਿਹੜੀਆਂ ਵੀ ਬਾਜ਼ਾਰ ਦੀਆਂ ਟੂਟੀਆਂ, ਕੋਈ ਵੀ ਮੁਹੱਲੇ ਦੀਆਂ ਟੂਟੀਆਂ, ਪਾਰਕ ਦੀਆਂ ਟੂਟੀਆਂ, ਜਿੰਨੀਆਂ ਵੀ ਖੁੱਲੀਆਂ ਹੁੰਦੀਆਂ ਜੀ, ਅਸੀਂ
0: ਜੀ
1: ਤਿੰਨ ਚਾਰ ਦੋਸਤ ਹਾਂ ਜੀ, ਅਸੀਂ ਰੋਜ਼ ਬੰਦ ਕਰਨੀ।
0: ਬਿਲਕੁਲ ਜੀ, ਬਹੁਤ ਸੋਹਣਾ ਉਪਰਾਲਾ ਹੈ ਜੀ ਇਹ।
1: ਜੇ ਬੰਦ ਵੀ ਹੈ ਤਾਂ ਵੀ ਚੈੱਕ ਕਰਨੀ
0: ਜੀ,
1: ਅਸੀਂ ਆਪਣੇ ਲਾਗ ਪਾਸ ਜਿੰਨੇ ਵੀ ਘਰ ਹੈ
0: ਜੀ,
1: ਟੂਟੀਆਂ ਮੋਟਰਾਂ ਚੱਲਦੀਆਂ ਸੀ, ਉਹਨਾਂ ਨੂੰ ਗੇਟ ਖੜਕਾ ਕੇ ਨੋਕ ਕਰਕੇ ਅਸੀਂ ਕਹਿ ਦਿੰਦੇ ਹਾਂ ਵੀ ਵੀਰ ਜੀ ਆਪਣੀ ਮੋਟਰ ਬੰਦ ਕਰ ਲਓ।
0: ਬਿਲਕੁਲ ਜੀ, ਬਹੁਤ ਵਧੀਆ ਜੀ, ਪਾਣੀ ਦੀ ਜਿੰਨੀ ਬੱਚਤ ਹੋ ਸਕੇ ਉਨੀ ਸਾਨੂੰ ਕਰਨੀ ਚਾਹੀਦੀ ਹੈ। ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ
1: ਪਾਣੀ ਦੇ ਪਿੱਛੇ ਤਾਂ ਪੈਣਾ ਹੀ ਹੈ ਜ਼ਰੂਰ
0: ਜੀ।
1: ਹੱਥ ਧੋ ਕੇ,
0: ਬਿਲਕੁਲ ਜੀ,
1: ਹਾਂਜੀ, ਸਾਰਿਆਂ ਨੂੰ ਬੇਨਤੀ ਹੈ ਜੀ ਪਾਣੀ ਬਚਾਓ
0: ਜੀ। ਸ਼ੁਕਰੀਆ ਜੀ ਕਾਲ ਕਰਨ ਲਈ।
1: ਠੀਕ ਹੈ, ਧੰਨਵਾਦ।

0: ਸਕੂਲ ਸਕੂਲ ਵਿੱਚ ਪਾਠ ਪੜ੍ਹਾਈਏ, ਪਾਣੀ ਨੂੰ ਗੰਦਾ ਹੋਣ ਤੋਂ ਬਚਾਈਏ, ਪਲਾਸਟਿਕ ਦੀ ਵਰਤੋਂ ਘਟਾਓ, ਪਾਣੀ ਨੂੰ ਗੰਦਲਾ ਹੋਣ ਤੋਂ ਬਚਾਓ, ਦੇਸ਼ ਵਿੱਚ ਜਾਗ੍ਰਿਤੀ ਫੈਲਾਓ, ਪਾਣੀ ਬਚਾਓ, ਦੇਸ਼ ਬਚਾਓ।
1: ਜੀ, ਪ੍ਰੋਗਰਾਮ ਚੱਲ ਰਿਹਾ ਦੋ ਤੇਰੀਆਂ ਦੋ ਮੇਰੀਆਂ, ਅਤੇ ਤੁਸੀਂ ਜਿਹੜਾ ਸੁਨੇਹਾ ਹੈ ਉਹ ਪਾਣੀ ਬਚਾਓ ਲਈ ਸੁਣਿਆ, ਅਤੇ ਸਾਡਾ ਅੱਜ ਦਾ ਵਿਸ਼ਾ ਹੈ ਪਾਣੀ ਦੀ ਅਹਿਮੀਅਤ, ਅਤੇ ਮੈਂ ਹਾਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਕਮਲਪ੍ਰੀਤ ਕੌਰ। ਤਾਂ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਾਡਾ ਨੰਬਰ ਹੈ 2284 94 ਤਾਂ 0174, ਪਟਿਆਲੇ ਦਾ ਏਰੀਆ ਕੋਡ ਹੈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂਜੀ, ਮਨਰਪਾਲ ਸਿੰਘ ਬੋਲ ਰਿਹਾ ਜੀ, ਹੈਣੇ ਤੋਂ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਕੀ ਕਹਿਣਾ ਚਾਹੋਗੇ ਜੀ ਅੱਜ ਦੇ ਵਿਸ਼ੇ ਬਾਰੇ?
1: ਭੈਣ ਜੀ, ਪਾਣੀ ਦਾ ਤਾਂ ਪਹਿਲਾਂ ਪਹਿਲਾਂ ਵੀ ਇੱਕ ਵਾਰ ਸੰਕਟ ਪਿਆ, ਮੈਂ ਤਾਂ ਦੇਖਿਆ ਨਾ, ਪੁਰਾਣੇ ਖੂਹਾਂ ਦੇ ਵਿੱਚ ਜਦ ਪਾਣੀ ਨਹੀਂ ਸੀ ਹੁੰਦਾ,
0: ਜੀ
1: ਥੱਲੇ ਬੁਜਲੀ ਲੈਂਦੀ ਸੀ ਖੂਹ ਦੇ ਵਿੱਚ। ਹੁਣ ਲੋਕਾਂ ਨੂੰ ਤਾਂ ਐਵੇਂ ਨੀ ਪਤਾ ਬੁਜਲੀ ਕੀ ਚੀਜ਼ ਹੈ ਜੀ। ਖੂਹ ਦੇ ਅੰਦਰ ਇੱਕ ਖੂਹ ਹੋਰ ਪੱਟ ਕੇ ਡੂੰਘਾ ਕਰਦੇ ਹੁੰਦੇ, ਵਿੱਚ ਨਾਲ ਲਾਉਂਦੇ ਹੁੰਦੇ,
0: ਜੀ
1: ਉਹ ਮੈਂ ਸਮਾਂ ਦੇਖਿਆ। ਫਿਰ ਕੁਈਆਂ ਲੱਗ ਗਈਆਂ, ਜੇ ਆ ਜਰਮਨ ਦੀ ਤਕਨੀਕ ਨਾ ਹੁੰਦੀ, ਅੱਧ ਤੋਂ ਵੱਧ ਤਾਂ ਲੋਕ ਮਰ ਜਾਂਦੇ ਕੁਈਆਂ ਚ ਆ ਕੇ।
0: ਜੀ
1: ਫਿਰ ਪਾਣੀ ਦਾ ਸਾਧਨ ਇਹ ਹੈ ਭੈਣ ਜੀ, ਜਿੰਨਾ ਕੁ ਹੁੰਦਾ ਨਾ, ਜੇ ਅੱਗੇ ਹੈਂਡ ਪੰਪ ਗੇੜ ਕੇ ਬਾਲਟਾ ਭਰ ਕੇ ਲਾਉਂਦੇ ਹੁੰਦੇ। ਕੁੜੀ ਪਹਿਲੇ ਕਹਿ ਦਿੰਦੇ ਸੀ ਵੀ ਭਾਈ ਪਾਣੀ ਵੱਧ, ਮੈਂ ਇਹਦਾ ਲਿਆਈਆਂ ਉੱਥੋਂ ਕੁਈ ਤੋਂ ਭਰ ਕੇ।
0: ਜੀ
1: ਫਿਰ ਉਹ ਨਲਕਾ ਤੇ ਮੋਟਰਾਂ ਲੱਗ ਗਿਆ, ਫਿਰ ਛੱਡ ਕੇ ਮੈਂ ਉਹਨਾਂ ਅੱਧਾ ਅੱਧਾ ਘੰਟਾ ਬਰਿਕਸ਼ ਚਲੀ ਜਾਂਦਾ। ਨਹੀਂ ਹੱਥ ਨਾਲ ਖੇਡ ਕੇ ਕਿਹੜਾ ਬ੍ਰਿਜ ਕਰਦਾ ਸੀ ਉਹ, ਜਦੋਂ ਕਹਿ ਦਿੰਦਾ ਸੀ ਵੀ ਆਹ ਬਾਲਟਾ ਪਿਆ ਇਹਦੇ ਨਾਲ ਨਹਾ ਲੈ ਤੂੰ।
0: ਜੀ
1: ਹਾਂ, ਤਾਂ ਵੀ ਜਿੰਨੇ ਹੁਣ ਬਾਹਰ ਮੋਟਰਾਂ ਨੇ ਵੀ ਪਾਵਰ ਦੀਆਂ ਜੀ, ਇਹ ਜੇ ਨਹਾਉਣ ਨਹਾਉਣ ਨਾਲ ਕਿਹੜਾ ਪਾਣੀ ਮੁੱਕਦਾ, ਜਾਂ ਇੱਕ ਕਿੱਲੇ ਨੂੰ ਵੱਢੀ ਹੁੰਦੀ ਆ ਮਣਾ ਮੂੰਹ ਪਾਣੀ ਘੜ ਘੜ ਸਿੱਟਦੀ ਆ ਉਹ।
0: ਬਿਲਕੁਲ ਜੀ,
1: ਹਾਂ ਜੀ, ਪਾਣੀ ਸੰਭਾਲ ਰਾਏ ਨੀ ਰਿਹਾ ਜੀ, ਪਾਣੀ ਜਾ ਰਿਹਾ ਥੱਲੇ,
0: ਜੀ
1: ਇਹਦਾ ਪਾਰ ਨੀ ਬਣ ਸਕਦਾ ਕੋਈ ਵੀ।
0: ਬਿਲਕੁਲ ਜੀ,
1: ਹਾਂ, ਆਪਾਂ ਟੂਟੀਆਂ ਨੇ ਟੂਟੀਆਂ ਨੂੰ ਕਿਹੜੇ ਦੇਣ ਜਾਈਏ, ਇੱਕ ਮੋਟਰ ਮਤਲਬ ਇੱਕ ਜ਼ਿਲ੍ਹੇ ਦੀਆਂ ਟੂਟੀਆਂ ਜਿੰਨਾ ਪਾਣੀ ਕੱਢ ਦਿੰਦੀ ਹੈ ਜੀ।
0: ਜੀ ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਜੀ।
1: ਹਾਂ ਵੀ ਆਪਾਂ ਟੂਟੀਆਂ ਨੂੰ ਵਿਚਾਰਿਆਂ ਨੂੰ ਕੀ ਕਰੀਏ, ਜੇ ਉੱਥੇ ਕਿਸੇ ਬਾਗ 'ਚ ਥੋੜਾ ਜਿਹਾ ਪਾਣੀ ਜੰਮ ਗਿਆ। ਫਿਰ ਜਿਹੜਾ ਵੀਰ ਜੀ ਨੇ ਕਿਹਾ ਵੀ ਲੇਟ ਅਸੀਂ ਜੇ ਜੀਰੀ ਕਰਦੇ ਹਾਂ ਜੀ,
0: ਜੀ
1: ਇਹ ਜਿਸ ਜਿਸ ਤਨ ਜਾਣੇ ਉਸੇ ਨੂੰ ਪਤਾ ਹੁੰਦਾ, ਦੂਏ ਨੂੰ ਜਿਹੜਾ ਖੇਤੀ ਨਾ ਕਰਦਾ ਉਹਨੂੰ ਕੀ ਪਤਾ ਜੀ। ਫਿਰ ਮੂਹਰੇ ਸਾਗਣ ਲੱਗ ਜਾਂਦਾ ਜੀ ਭੈਣ, ਫਿਰ ਮੰਡੀ ਚ ਸਾਡੀ ਜਿਹੜੀ ਜੀਰੀ ਆ ਉਹਦਾ ਮੋਚਰ ਨੀ ਆਉਂਦਾ
0: ਜੀ,
1: ਜੇ ਲੇਟ ਕਰਦੇ ਨਾ ਜੀ, ਉਹ ਸਿਆਲ ਆ ਜਾਂਦਾ, ਫਿਰ ਉਹ ਰੋਜ਼ ਸਾਗੜਦਾ ਵੀ ਜੀ ਰਹਿੰਦੀ ਆ, ਫਿਰ ਮੰਡੀ ਚ ਨੀ ਵਿਕਦੀ ਉਹ
0: ਜੀ।
1: ਤਾਂ ਵੀ ਇਧਰੋਂ ਕਾਲਾ ਖਾਂਦਾ ਜੀ, ਇਧਰੋਂ ਪੀਲਾ ਖਾਂਦਾ, ਇਹ ਤਾਂ ਇਹਦਾ ਦੋਨੇ ਪਾਸੇ ਚੱਲਦਾ ਜੀ। ਪਾਣੀ ਦਾ ਮੈਂ ਬਹੁਤ ਦੇਖਿਆ ਜੀ, ਚਲੋ ਚੰਗੀ ਗੱਲ ਆ ਜੀ, ਪਾਣੀ ਬਚਦੇ ਆਪਣੇ ਪੀੜ੍ਹੀਆਂ ਨੂੰ ਰਹਿ ਜਾਓਗੇ, ਪਰ ਇਹ ਹੋ ਨੀ ਸਕਦਾ। ਹੁਣ ਆਟੋਮੈਟਿਕ ਸੁੱਚਾ ਲੱਗਿਆ ਮੈਨੂੰ ਖੇਤਾਂ ਜੀ, ਲਾਈਟ ਆ ਗਈ।

0: ਗਈ ਬਾਹਰ ਨੂੰ ਕੱਢਿਆ ਵਾ ਦਸ ਘੰਟੇ ਲੈਟ ਆ ਗਈ ਦਸ ਘੰਟੇ ਚੱਲ ਗਈ
1: ਜੀ
0: ਉਹ ਹੁਣ ਟੂਟੀਆਂ ਕਿਹੜਾ ਟੂਟੀਆਂ ਨੂੰ ਤਾਂ ਬੰਦ ਕੇ ਸਾਰੇ ਪਿੰਡ ਦੇ ਨੂੰ ਕਰ ਦੋ ਇੱਕ ਮੋਟਰ ਕੱਢ ਦੋ ਉਹਨਾਂ ਪਾਣੀ
1: ਬਿਲਕੁਲ ਜੀ
0: ਹਾਂ ਜੀ ਪਾਣੀ ਦੀ ਬੱਚਤ ਦੇਖੋ ਜੇ ਹੋਵੇ ਤਾਂ ਚੰਗੀ ਗੱਲ ਹੈ ਜੇ ਨਹੀਂ ਹੋ ਜਾਏ
1: ਜੀ ਬਿਲਕੁਲ ਜੀ ਜਿੰਨੀ ਸਾਨੂੰ ਜਿੰਨਾ ਕੁ ਸਾਨੂੰ ਜ਼ਰੂਰਤ ਹੈ ਸਾਨੂੰ ਉਨੀ ਕੁ ਵਰਤੋਂ ਕਰਨੀ ਚਾਹੀਦੀ ਤੇ ਬਚਤ ਕਰਨੀ ਚਾਹੀਦੀ ਹੈ
0: ਜਿਹੜਾ ਭੈਣ ਜੀ ਅੱਗੇ ਬੁੜੀ ਉੱਥੋਂ ਲਿਆਉਣੀ ਸੀ ਬਿੱਡੀ ਤੋਂ ਪਾਣੀ ਦਾ ਬਲਟਾ ਭਰ ਕੇ ਖਿੱਚਿਆ ਸੀ ਤਾਂ ਪਾਣੀ ਸੀ ਆਉਂਦਾ ਨਾਲੀ 'ਚ ਕਿੱਥੋਂ ਭਰ ਜੂਗਾ
1: ਜੀ
0: ਪਾਣੀ ਦਾ ਖਿੱਚਿਆ ਤਾਂ ਹੀ ਨਹੀਂ ਸੀ ਆਉਣ ਦਿੰਦੇ ਨਹਾਉਣ ਇੱਕ ਬਾਲਟਾ ਦਿੰਦੀ ਹੁੰਦੀ ਨਹਾਉਣ ਨੂੰ ਪਾਣੀ ਦੀ ਬੱਚਤ ਬੱਚਤ ਹੀ ਜਿਹੜਾ ਕਹਿੰਦੇ ਨਾਲੀਆਂ 'ਚ ਪਾਣੀ ਟੋਭੇ 'ਚ ਪਾਣੀ ਹਾਂ ਟੋਭੇ 'ਚ ਕਿੱਥੋਂ ਆ ਜੂਗਾ
1: ਜੀ
0: ਹਾਂ ਜਦ ਘਰੇ ਨੀ ਪਾਣੀ ਆਪਦੇ ਨਾਲੀਆਂ 'ਚ ਤਾਂ ਜਾਂਦਾ ਜਾਂ ਬੈਸਟ ਪਾਣੀ ਜਾਂਦਾ ਜੀ
1: ਜੀ ਬਿਲਕੁਲ ਜੀ
0: ਹਾਂ ਵਾਧੂ ਪਾਣੀ ਹੁੰਦਾ ਤਾਂ ਨਾਲੀਆਂ ਜਾਊਗਾ ਜੇ ਪਾਣੀ ਘਰੇ ਨਾ ਹੋਵੇ ਨਾਲੀਆਂ 'ਚ ਨੀ ਜਾਂਦਾ
1: ਬਿਲਕੁਲ ਜੀ ਬਿਲਕੁਲ
0: ਹਾਂ ਪਾਣੀ ਦਾ ਸੰਕਟ ਹੈ ਬੜਾ ਮੁਸ਼ਕਲ ਜੀ ਪਰ ਇਹ ਇਹ ਕੰਪਲੀਟ ਹੋ ਨੀ ਸਕਦਾ ਹੁਣ ਆਪਾਂ ਜੇ ਜੀਰੀ ਨਹੀਂ ਲਾਵਾਂਗੇ ਫਿਰ ਝੋਨੇ ਪਾਸੇ ਨੀ ਚੱਲਦਾ ਜੀ ਕੰਮ
1: ਜੀ ਸ਼ੁਕਰੀਆ ਨਿਰਭੈ ਸਿੰਘ ਜੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ
0: ਠੀਕ ਹੈ ਭੈਣ ਜੀ ਸਭ
2: ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ ਪਾਣੀ ਹੈ ਅਨਮੋਲ ਰਤਨ ਇਸ ਨੂੰ ਬਚਾਉਣ ਦਾ ਕਰੋ ਯਤਨ ਜੋ ਪਾਣੀ ਬਚਾਵੇਗਾ ਉਹ ਸਮਝਦਾਰ ਕਹਾਵੇਗਾ ਪਾਣੀ ਬਚਾਓ ਦੇਸ਼ ਬਚਾਓ

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ ਅਤੇ ਸਾਡੇ ਆਖਰੀ ਕਾਲਰ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਜੀ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਜੀਤ ਸਿੰਘ ਤੇੜੀ, ਜ਼ਿਲ੍ਹਾ ਰੋਪੜ ਜੀ।
0: ਜੀ,
1: ਹਾਂਜੀ,
0: ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਬਾਰੇ?
1: ਦੇਖੋ ਜੀ, ਪਾਣੀ ਮੈਂ ਤਾਂ ਪਹਿਲਾਂ ਸਰੋਤੇ ਨਾਲ ਸਹਿਮਤ ਆ ਗਈ ਸੀ, ਕਿਉਂਕਿ ਪਿਛਲੇ ਸਰੋਤੇ ਕਰ ਗਏ ਸਾਰਿਆਂ ਨੂੰ ਸਹਿਮਤ ਆ, ਜਿਹੜੇ ਉਹਨਾਂ ਦੇ ਵਿਚਾਰ ਤੇ ਬਹੁਤ ਵਧੀਆ ਤੇ
0: ਜੀ
1: ਬਾਕੀ ਹਰ ਇੱਕ ਦੀ ਲੋੜ ਮੁਕਾਉਂਦਾ ਜੀ। ਇਹਦੇ ਬਿਨਾਂ ਤਾਂ ਇੱਕ ਪਲ ਵੀ ਨਹੀਂ ਜੀ ਜੀ ਸਕਦੇ, ਹੁਣ ਕੀ ਮੇਰਾ ਤੇ।
0: ਬਿਲਕੁਲ ਜੀ,
1: ਹਾਂਜੀ, ਇੱਕ ਦੇ ਇੱਕ ਵਾਰੀ ਮੈਂ ਲੇਖ ਪੜਿਆ ਸੀ, ਉਹਦੇ ਚ ਲਿਖਿਆ ਹੋਇਆ ਤਾਂ ਦਾਦਾ ਜੀ ਨੇ ਕਹਿੰਦਾ ਸਾਰੇ ਨੇ ਪਾਣੀ ਨਦੀ ਚ ਦੇਖਿਆ ਤਾਂ, ਪਿਤਾ ਜੀ ਨੇ ਖੂਹ ਦੇਖਿਆ, ਪਿਤਾ ਜੀ ਨੇ ਖੂਹ ਚ ਦੇਖਿਆ ਤਾਂ ਜੀ, ਅਸੀਂ ਨਾ ਦੇਖਿਆ, ਸਾਡੇ ਬੱਚਿਆਂ ਨੇ ਬੋਤਲ ਚ ਦੇਖਿਆ, ਅੱਗੇ ਉਹਨਾਂ ਦੇ ਬੱਚੇ ਕੀ ਇਹਦੇ ਵਿੱਚ ਦੇਖਣਗੇ ਜੀ, ਦੇਖਣਗੇ।
0: ਸਹੀ ਗੱਲ ਹੈ, ਬਿਲਕੁਲ ਜੀ।
1: ਹਾਂਜੀ, ਨਹੀਂ ਪਾਣੀ ਬਗੈਰ ਤਾਂ ਜੀ ਆਪਣਾ ਉਹ ਹੁੰਦਾ, ਪਾਣੀ ਅੱਜ ਕੱਲ੍ਹ ਪਾਣੀ ਦੀ ਲੋੜ ਆ, ਪਰ ਆਏ ਆ ਹੁਣ ਜਿਤਨਾ ਕਹਿ ਕੇ ਗਏ ਆਪਣੇ ਸੋਲਰ ਜੀਰੀ ਇਹ ਲਾਉਣੇ, ਅਸੀਂ ਵੀ ਕਿਸਾਨ ਆ ਜੀ,
0: ਜੀ
1: ਪਰ ਮੁਸ਼ਕਲ ਹੋ ਜਾਂਦਾ ਜੇ ਜੀਰੀ ਗਾਹ ਲੇਟ ਆਉਂਦੇ ਫਿਰ ਮੰਡੀਆਂ 'ਚ ਜੀ ਉਲਣਾ ਪੈਂਦਾ।
0: ਬਿਲਕੁਲ ਜੀ,
1: ਸਰਕਾਰ ਕੋਈ ਹੋਰ ਫਸਲ ਦਾ ਸੂਚਕ ਅੰਕ ਦੇ ਦੇਵੇ, ਲੋਕ ਜੀਰੀ ਦੇ ਖੈੜੇ ਹੀ ਛੁੱਟ ਜੀ। ਹਾਂਜੀ,
0: ਸ਼ੁਕਰੀਆ ਜੀ ਕਾਲ ਕਰਨ ਲਈ,
1: ਧੰਨਵਾਦ ਭੈਣ ਜੀ, ਤੁਹਾਡਾ ਵੀ ਬਹੁਤ ਬਹੁਤ।

0: ਇਸ ਦੇ ਨਾਲ ਹੀ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਇੱਥੇ ਹੀ ਖਤਮ ਹੁੰਦਾ ਹੈ ਤੇ ਜਿਨ੍ਹਾਂ ਸਰੋਤਿਆਂ ਨਾਲ ਸਾਡੀ ਗੱਲ ਹੋਈ ਹੈ ਉਹ
1: ਐ ਦੱਸ ਕਮਲੀ ਪਾਣੀ ਵੀ ਕਦੇ ਮੁੱਕਿਆ ਧੀਏ?
2: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
3: ਪਾਣੀ ਬਚਾਓ, ਧਰਤੀ ਬਚਾਓ।
0: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ 5 ਵੱਜਣ ਵਾਲੇ ਨੇ, ਅਤੇ ਆਓ ਹੁਣ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਅਹਿਮ ਖਬਰਾਂ।

0: राष्ट्रपति द्रौपदी मुर्मू ने कहा है कि सिक्ख्या शक्तिकरण दा एक मजबूत साधन है क्योंकि ਇਹ ਵਿਅਕਤੀ ਨੂੰ ਆਤਮਨਿਰਭਰ ਜਾਗਰੂਕ ਅਤੇ ਸਮਰੱਥ ਬਣਾਉਂਦੀ ਹੈ। ਗ੍ਰਹਿ ਮੰਤਰਾਲੇ ਨੇ ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਨਿਯਮ 2026 ਨੂੰ ਨੋਟੀਫਾਈ ਕੀਤਾ ਹੈ, ਜਿਸ ਤਹਿਤ ਵਿਦੇਸ਼ੀਆਂ ਬਾਰੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ। ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਨੇ ਅੱਜ ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜੱਜ ਅਸ਼ਵਨੀ ਕੁਮਾਰ ਮਿਸ਼ਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਨਵਾਂ ਚੀਫ ਜਸਟਿਸ ਨਿਯੁਕਤ ਕੀਤਾ ਹੈ। CBSE ਨੇ ਉੱਤਰ ਪੁਸਤਕਾਵਾਂ 'ਚ ਗਲਤੀਆਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅੱਜ ਪੋਰਟਲ ਸ਼ੁਰੂ ਕਰ ਦਿੱਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਕਾਵਾਂ ਹੁਣ ਆਨਲਾਈਨ ਉਪਲਬਧ ਹੋਣਗੀਆਂ। ਪੰਜਾਬ ਸਰਕਾਰ ਨੇ ਸਾਲ 2025 ਤੋਂ 26 ਦੇ ਪਿੜਾਈ ਸੀਜ਼ਨ ਦੌਰਾਨ ਗੰਨਾ ਕਿਸਾਨਾਂ ਦੇ 100% ਬਕਾਏ ਅਦਾ ਕਰ ਦਿੱਤੇ ਨੇ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਨੇ ਨਿਵੇਸ਼ ਰਾਹੀਂ ਸੂਬੇ ਵਿੱਚ ਆਪਣਾ ਦਾਇਰਾ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਮਹਿਲਾ ਕ੍ਰਿਕਟ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ ਤੀਜਾ ਤੇ ਆਖਰੀ 2020 ਮੈਚ ਅੱਜ ਰਾਤੀ ਟੌਂਟਨ 'ਚ ਖੇਡਿਆ ਜਾਵੇਗਾ। ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 4 ਤੋਂ 8 ਜੂਨ ਤੱਕ ਅਹਿਮਦਾਬਾਦ ਵਿੱਚ ਹੋਵੇਗੀ। ਇਹ ਸਨ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਤੇ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ 5:02 ਹੋ ਰਹੇ ਨੇ ਅਤੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ। ਮੈਂ ਹਾਂ ਸਿਮਰਨ ਅਤੇ ਮੇਰੇ ਨਾਲ ਨੇ
1: ਕਮਲਪ੍ਰੀਤ ਕੌਰ ਜੀ। ਹੋਰ ਸਿਮਰਨ, ਕੀ ਹਾਲ ਹੈ?
0: ਬਹੁਤ ਵਧੀਆ, ਤੁਸੀਂ ਸੁਣਾਓ?
1: ਵਧੀਆ ਵਧੀਆ। ਸੋ ਅੱਜ ਆਪਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਵਿੱਚ ਨਾ ਇੱਕ ਅਜਿਹੇ ਵਿਸ਼ੇ 'ਤੇ ਗੱਲ ਕਰਨਾ ਚਾਹੁੰਦੇ ਹਾਂ ਜੋ ਹੈਗਾ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਉਮਰ ਦੇ ਜਿਹੜੇ ਇਨਸਾਨ ਨੇ ਉਹਨਾਂ ਲਈ ਉਹ ਜ਼ਰੂਰੀ ਬਣ ਚੁੱਕਿਆ
0: ਜੀ।
1: ਅਤੇ ਉਹ ਵਿਸ਼ਾ ਹੈ ਮੈਡੀਟੇਸ਼ਨ।
0: ਬਿਲਕੁਲ ਬਿਲਕੁਲ।
1: ਅਤੇ ਮੈਡੀਟੇਸ਼ਨ ਉਹ ਹੈ ਕਿ ਆਪਣੇ ਆਪ ਨੂੰ ਸੌਖੇ ਤਰੀਕੇ ਨਾਲ ਆਪਣੇ ਆਪ ਨਾਲ ਮਿਲਣਾ
0: ਜੀ।
1: ਅਤੇ ਅੱਜ ਦੀ ਜ਼ਿੰਦਗੀ ਸਾਡੀ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਹੈ। ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਅਸੀਂ ਭੱਜ ਦੌੜ ਦੇ ਵਿੱਚ ਲੱਗੇ ਰਹਿੰਦੇ ਹਾਂ।
0: ਬਿਲਕੁਲ।
1: ਚਾਹੇ ਉਹ ਸਕੂਲਾਂ ਦੀ ਪੜ੍ਹਾਈ ਹੋਵੇ, ਬੱਚਿਆਂ ਨੂੰ ਚਿੰਤਾ ਰਹਿੰਦੀ ਹੈ, ਹੈ ਨਾ
0: ਜੀ।
1: ਅਤੇ ਨੌਕਰੀਆਂ ਵਾਲੇ ਨੂੰ ਵੀ ਹੁੰਦੀ ਹੈ, ਜਾਂ ਕਿਸਾਨਾਂ ਨੂੰ ਫਸਲਾਂ ਦੀ ਚਿੰਤਾ ਹੁੰਦੀ ਹੈ, ਔਰ ਮਾਵਾਂ ਨੂੰ ਬੱਚਿਆਂ ਦੀ ਹੁੰਦੀ ਹੈ, ਪਰਿਵਾਰਾਂ ਦੀ ਹੁੰਦੀ ਹੈ
0: ਜੀ। ਜੀ ਮੈਡੀਟੇਸ਼ਨ ਜੇ ਗੱਲ ਕਰੀਏ, ਮੈਡੀਟੇਸ਼ਨ ਇਸ ਚੀਜ਼ ਨੂੰ ਦੂਰ ਕਰ ਸਕਦੀ ਹੈ। ਉਹਦੇ ਲਈ ਸਾਨੂੰ ਥੋੜ੍ਹਾ ਜਿਹਾ ਟਾਈਮ ਤਾਂ ਕੱਢਣਾ ਪਏਗਾ।
1: ਬਿਲਕੁਲ।
0: ਪਰ ਇਹ ਵੇਖੀਏ, ਉਹਦੇ ਨਾਲ

0: ਜ਼ਿੰਦਗੀ 'ਚ ਬਹੁਤ ਸੁਧਾਰ ਆਉਣਗੇ।
1: ਜੀ, ਪਰ ਕਈ ਵਾਰ ਕੀ ਹੁੰਦਾ ਹੈ, ਅਸੀਂ ਨਾ ਜਦੋਂ ਥੱਕ ਜਾਂਦੇ ਹਾਂ, ਨਿਰਾਸ਼ ਹੋ ਜਾਂਦੇ ਹਾਂ, ਅਸੀਂ ਗੁੱਸਾ ਕਰਨ ਲੱਗ ਜਾਂਦੇ ਹਾਂ।
0: ਜੀ
1: ਜਿਵੇਂ ਕਈ ਵਾਰ ਕੀ ਹੁੰਦਾ ਹੈ, ਜੇ ਕੋਈ ਨੌਜਵਾਨ ਵਰਗ ਦੀ ਗੱਲ ਕਰੀਏ ਤਾਂ ਉਹ ਗੁੱਸੇ ਦੇ ਵਿੱਚ ਉਹਨਾਂ ਨੂੰ ਹੁੰਦਾ, ਉਹ ਚੀਜ਼ਾਂ ਤੋੜਦੇ ਨੇ ਜਾਂ ਉੱਚਾ ਬੋਲਦੇ ਨੇ,
0: ਜੀ
1: ਅਤੇ ਉਹ ਗੁੱਸਾ ਉਹਨਾਂ ਨੂੰ ਹੱਦ ਲੈਵਲ ਤੱਕ ਇੰਨਾ ਵੱਧ ਜਾਂਦਾ ਕਿ ਉਹਨਾਂ ਨੂੰ ਕਈ ਵਾਰ ਡਿਪਰੈਸ਼ਨ 'ਚ ਲੈ ਜਾਂਦਾ, ਜਾਂ ਉਹਨਾਂ ਦੇ ਦਿਮਾਗ 'ਤੇ ਇੰਨਾ ਬੋਝ ਹੁੰਦਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ
0: ਜੀ
1: ਉਹਨਾਂ ਲਈ ਕੀ ਸਹੀ ਹੈ ਜਾਂ ਕੀ ਗਲਤ ਹੈ।
0: ਬਿਲਕੁਲ।
1: ਸੋ ਇਸੇ ਪ੍ਰਕਾਰ ਦੀਆਂ ਅੱਜ ਗੱਲਾਂ ਜੋ ਕੱਲ੍ਹ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਗੁੱਸੇ ਨੂੰ ਯਾਦ ਕਰਦਿਆਂ ਤਾਂ ਗੁੱਸੇ ਦੇ ਸੰਬੰਧ 'ਚ ਗੀਤ ਸੁਣਾ ਦਿੱਤਾ ਜਾਵੇ।
0: ਜੀ ਬਿਲਕੁਲ।

0: ਜੀ ਸਿਮਰਨ, ਤੇ ਗੀਤ 'ਚ ਵੀ ਆਪਾਂ ਸੁਣਿਆ ਕਿ ਗੁੱਸਾ ਨਹੀਂ ਕਰਨਾ ਚਾਹੀਦਾ,
1: ਜੀ
0: ਅਤੇ ਮੰਨਿਆ ਵੀ ਕਈ ਵਾਰ ਅਸੀਂ ਕਿਸੇ ਨਾ ਕਿਸੇ ਗੱਲ ਤੋਂ ਇੰਨਾ ਪਰੇਸ਼ਾਨ ਹੋ ਜਾਂਦੇ ਹਾਂ ਕਿ ਸਾਨੂੰ ਗੁੱਸਾ ਆਉਂਦਾ, ਪਰ ਅਜਿਹੇ ਵਿੱਚ ਅਸੀਂ ਥੱਕ ਜਾਂਦੇ ਹਾਂ, ਸਾਡਾ ਮਨ ਥੱਕ ਜਾਂਦਾ, ਪਰ ਸਰੀਰ ਦੀ ਜਿਹੜੀ ਥਕਾਵਟ ਹੈ ਉਹ ਅਸੀਂ ਦੂਰ ਕਰ ਲੈਂਦੇ ਹਾਂ ਆਰਾਮ ਕਰਕੇ, ਪਰ
1: ਬਿਲਕੁਲ
0: ਜਿਹੜੀ ਮਨ ਦੀ ਥਕਾਵਟ ਹੈ ਉਸਨੂੰ ਦੂਰ ਕਰਨ ਲਈ ਸਾਨੂੰ ਕੁਝ ਕਰਨਾ ਪਵੇਗਾ।
1: ਬਿਲਕੁਲ, ਕਿਉਂਕਿ ਮਨ ਦੇ ਤਾਂ ਵਿਚਾਰ ਰੁਕਦੇ ਹੀ ਨਹੀਂ,
0: ਜੀ
1: ਬੰਦਾ ਸੋਚਦਾ ਰਹਿੰਦਾ ਸੋਚਦਾ ਰਹਿੰਦਾ, ਫਿਰ ਸੋਚਦਾ

0: ਪਤਾ ਨਹੀਂ ਕੀ ਹੋਊਗਾ, ਉਹਦੇ ਮਨ 'ਚ ਡਰ ਪੈ ਜਾ ਹੋ ਜਾਂਦਾ।
1: ਬਿਲਕੁਲ। ਅਤੇ ਇੱਥੇ ਸਾਡੀ ਸਿਰਫ ਇੱਕੋ ਚੀਜ਼ ਮਦਦ ਕਰ ਸਕਦੀ ਹੈ, ਅਤੇ ਉਹ ਹੈਗੀ ਮੈਡੀਟੇਸ਼ਨ।
0: ਬਿਲਕੁਲ ਬਿਲਕੁਲ।
1: ਤੋ ਮੈਡੀਟੇਸ਼ਨ ਦਾ ਮਤਲਬ ਕੋਈ ਔਖਾ ਕੰਮ ਨਹੀਂ ਹੁੰਦਾ,
0: ਜੀ
1: ਇਹ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਹੈ ਨਾ ਇੱਕ ਪ੍ਰੋਸੈਸ ਹੈ, ਇੱਕ ਪ੍ਰਕਿਰਿਆ ਹੈ,
0: ਜੀ
1: ਆਪਣੇ ਵਿਚਾਰਾਂ ਨੂੰ ਸਮਝਣ ਲਈ, ਆਪਣੇ ਸਾਹਾਂ 'ਤੇ ਧਿਆਨ ਦੇਣ ਲਈ, ਅਤੇ ਕੁਝ ਸਮਾਂ ਆਪਣੇ ਆਪ ਨੂੰ ਬਿਤਾਉਣ ਲਈ ਆਪਾਂ ਮੈਡੀਟੇਸ਼ਨ ਕਰਦੇ ਹਾਂ।
0: ਜੀ, ਬਹੁਤ ਜ਼ਰੂਰੀ ਹੈ ਇਹ ਵੀ ਕਿ ਅਸੀਂ ਜਦੋਂ ਆਪਣੇ ਸਾਹਾਂ ਦੇ ਉੱਤੇ ਬਹੁਤ ਜ਼ਿਆਦਾ ਕੰਸਨਟ੍ਰੇਟ ਕਰਦੇ ਹਾਂ,
1: ਜੀ
0: ਅਸੀਂ ਦੇਖਦੇ ਹਾਂ ਕਿਹੜਾ ਕਿਵੇਂ ਸਾਹ ਆ ਰਿਹਾ, ਕਿਵੇਂ ਜਾ ਰਿਹਾ,
1: ਬਿਲਕੁਲ।
0: ਅਤੇ ਉਹ ਸਾਨੂੰ ਮਤਲਬ ਇਸ ਤਰ੍ਹਾਂ ਮਤਲਬ ਆਪਣੇ ਅੰਦਰ ਕਾਬੂ 'ਚ ਕਰ ਲੈਂਦੇ ਕਿ ਅਸੀਂ ਇੰਨਾ ਰਿਲੈਕਸ ਫੀਲ ਕਰਦੇ ਹਾਂ।
1: ਜੀ,
0: ਬਹੁਤ ਸਾਰੀ ਇਹੋ ਜਿਹੀਆਂ ਐਕਸਰਸਾਈਜ਼ ਨੇ, ਯੋਗਾ ਨੇ ਵੀ ਜਿਹੜੇ ਸਾਨੂੰ ਇੰਨਾ ਰਿਲੈਕਸ ਫੀਲ ਕਰਵਾਉਂਦੀਆਂ, ਅਤੇ ਅਸੀਂ ਉਹਨਾਂ 'ਚ ਖੋ ਜਾਂਦੇ ਹਾਂ, ਫਿਰ
1: ਬਿਲਕੁਲ
0: ਅਸੀਂ ਮਹਿਸੂਸ ਕਰਦੇ ਹਾਂ ਕਿ ਥੋਟਸ ਤਾਂ ਗਾਇਬ ਹੀ ਹੋ ਗਏ।
1: ਜੀ, ਹੁਣ ਕਈ ਸਰੋਤਿਆਂ ਦੇ ਮਨ 'ਚ ਨਾ ਇਹ ਸਵਾਲ ਵੀ ਆ ਰਿਹਾ ਹੋਊਗਾ ਕਿ ਮੈਡੀਟੇਸ਼ਨ ਕਰਨੀ ਕਿਉਂ ਜ਼ਰੂਰੀ ਹੈ।
0: ਜੀ,
1: ਤਾਂ ਤੁਸੀਂ ਮੈਡੀਟੇਸ਼ਨ ਕਰਨ ਲਈ ਸਭ ਤੋਂ ਪਹਿਲਾਂ ਕਾਰਨ ਇਹ ਹੈ ਕਿ ਤੁਹਾਡਾ ਮਨ ਸ਼ਾਂਤ ਹੁੰਦਾ।
0: ਜੀ,
1: ਹਰ ਇਨਸਾਨ ਚਾਹੁੰਦਾ ਕਿ ਉਸਦਾ ਮਨ ਜਿਹੜਾ ਸ਼ਾਂਤ ਰਹੇ, ਕਿ ਉਹ ਪੈਸਾ, ਨਾਮ, ਸਫਲਤਾ, ਹਰ ਚੀਜ਼ ਆਪਣੀ ਜਗ੍ਹਾ, ਪਰ ਉਹਦਾ ਮਨ ਸ਼ਾਂਤ ਹੋਣਾ ਚਾਹੀਦਾ। ਪਰ ਜੋ ਕਿ ਨਹੀਂ ਹੁੰਦਾ ਹੈ ਨਾ, ਤਾਂ ਉਹਦੇ ਲਈ ਮੈਡੀਟੇਸ਼ਨ ਜ਼ਰੂਰੀ ਹੈ। ਦੂਜੀ ਗੱਲ ਇਹ ਹੈ ਕਿ ਮੈਡੀਟੇਸ਼ਨ ਦੇ ਨਾਲ ਤਣਾਅ ਘੱਟਦਾ, ਜਿਵੇਂ ਅੱਜ ਕੱਲ੍ਹ ਦੇ ਲੋਕ ਸਭ ਤੋਂ ਜ਼ਿਆਦਾ ਸਟ੍ਰੈਸ ਦੇ ਸ਼ਿਕਾਰ ਨੇ।
0: ਜੀ,
1: ਅਤੇ ਕਈ ਵਾਰ ਕੀ ਕੰਮ ਦਾ ਦਬਾਅ ਇੰਨਾ ਹੁੰਦਾ ਕਿ ਇਨਸਾਨ ਆਪਣੇ ਆਪ ਨੂੰ ਵੀ ਭੁੱਲ ਜਾਂਦਾ,
0: ਬਿਲਕੁਲ।
1: ਅਤੇ ਸਾਨੂੰ ਉੱਥੇ ਮੈਡੀਟੇਸ਼ਨ ਜਿਹੜੀ ਹੈ ਉਹ ਸਭ ਕੁਝ ਰੁਕਣ ਅਤੇ ਮਨ ਨੂੰ ਸੁਣਨ ਦਾ ਮੌਕਾ ਦਿੰਦੀ ਹੈ।
0: ਬਿਲਕੁਲ, ਇਨਸਾਨ ਆਪਣੇ ਬਿਲਕੁਲ ਪ੍ਰੈਜੈਂਟ 'ਚ ਆ ਜਾਂਦਾ ਕਿ
1: ਜੀ,
0: ਮੈਂ ਕਿੱਥੇ ਜਾ ਰਿਹਾ। ਹੁਣ ਮੰਨ ਲਓ ਕੋਈ ਬੰਦਾ ਸੜਕ 'ਤੇ ਚੱਲ ਰਿਹਾ, ਲੇਕਿਨ ਉਹਦੇ ਮਨ 'ਚ ਕੁਝ ਹੋਰ ਚੱਲ ਰਿਹਾ,
1: ਬਿਲਕੁਲ,
0: ਅਤੇ ਉਹ ਸੋਚਦਾ ਸੋਚਦਾ ਉਹਨੂੰ ਪਤਾ ਹੀ ਨਹੀਂ ਮੈਂ ਸੜਕ ਪਾਰ ਕਰ ਰਹੀ ਹਾਂ, ਕੀ
1: ਜੀ
0: ਕਰ ਰਿਹਾ। ਅਤੇ ਇਹ ਮੈਡੀਟੇਸ਼ਨ ਉਹਨੂੰ ਉਸ ਧਿਆਨ ਵਿੱਚ ਲੈ ਕੇ ਆਉਂਦੀ ਹੈ ਕਿ ਮੈਂ
1: ਜੀ
0: ਹੁਣ ਇੱਥੇ ਹਾਂ, ਮੈਂ ਹੁਣ ਇੱਥੇ ਖਾਣਾ ਖਾ ਰਿਹਾ, ਮੈਂ ਕੀ ਕਰ ਰਿਹਾ,
1: ਬਿਲਕੁਲ।
0: ਉਹ ਉਹਦੇ ਵਿੱਚ ਸੋਚਦਾ ਨਹੀਂ ਫਿਰ।
1: ਉਹੀ ਹੈ ਕਿ ਇਹਦਾ ਤੀਜਾ ਕਾਰਨ ਇਹ ਵੀ ਹੈ ਕਿ ਇਹ ਇਕਾਗਰਤਾ ਵਧਾਉਂਦਾ, ਕਿ ਤੁਸੀਂ ਆਪਣੇ ਆਪ ਤੱਕ ਰਹਿੰਦੇ ਹੋ। ਜਿਵੇਂ ਆਪਾਂ ਬੱਚਿਆਂ ਦੀ ਗੱਲ ਕਰੀਏ, ਤਾਂ ਵਿਦਿਆਰਥੀਆਂ ਨੂੰ ਇਹਦਾ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਹੈ ਮੈਡੀਟੇਸ਼ਨ ਦਾ, ਕਿਉਂਕਿ ਜਦੋਂ ਮਨ ਸ਼ਾਂਤ ਹੁੰਦਾ ਤਾਂ ਪੜ੍ਹਾਈ ਦੇ ਵਿੱਚ ਵੀ ਧਿਆਨ ਲੱਗਦਾ, ਅਤੇ ਜਿਹੜੀ ਉਹਨਾਂ ਦੀ ਯਾਦਾਸ਼ਤ ਸ਼ਕਤੀ ਹੈ ਉਹ ਬਿਹਤਰ ਹੋ ਜਾਂਦੀ ਹੈ ਨਾ।
0: ਬਿਲਕੁਲ।
1: ਅਤੇ ਸਭ ਤੋਂ ਚੌਥਾ ਕਾਰਨ, ਵੱਡਾ ਕਾਰਨ ਵੀ ਇਹੀ ਹੈ ਕਿ ਨੀਂਦ ਚੰਗੀ ਆਉਂਦੀ ਹੈ।
0: ਹਾਂਜੀ ਹਾਂਜੀ, ਬਿਲਕੁਲ, ਨੀਂਦ ਇੰਨੀ ਜ਼ਰੂਰੀ ਹੈ, ਮਤਲਬ
1: ਜੀ
0: ਬੱਚਿਆਂ ਵਾਸਤੇ ਘੱਟ ਤੋਂ ਘੱਟ 8 ਘੰਟੇ ਦੀ, 9 ਘੰਟੇ ਦੀ ਨੀਂਦ ਇੰਨੀ ਜ਼ਰੂਰੀ ਹੈ
1: ਬਿਲਕੁਲ।
0: ਵੀ ਸਿਰਫ ਬੱਚਿਆਂ ਦੇ ਲਈ ਨਹੀਂ, ਬਜ਼ੁਰਗਾਂ ਦੇ ਲਈ, ਕਿਉਂਕਿ ਹਰ ਕਿਸੇ ਦਾ ਆਪਣਾ ਇੱਕ ਲਾਈਫ ਸਟਾਈਲ ਹੈ ਵੀ
1: ਬਿਲਕੁਲ।
0: ਕੌਣ ਕਿਵੇਂ ਜੀ ਰਿਹਾ ਹੈ,
1: ਜੀ
0: ਕਿਹਦੇ ਦਿਮਾਗ 'ਚ ਕੀ ਚੱਲ ਰਿਹਾ ਹੈ,
1: ਜੀ
0: ਉਹਨੇ ਕਿਵੇਂ ਟਾਈਮ ਕੱਢਣਾ ਆਪਣੇ ਵਾਸਤੇ।
1: ਬਿਲਕੁਲ। ਹਰ ਮਤਲਬ ਕੀ ਹੁੰਦਾ, ਕਈ ਵਾਰ ਅਸੀਂ ਬੈੱਡ 'ਤੇ ਪਏ ਹੁੰਦੇ ਹਾਂ
0: ਜੀ,
1: ਪਰ ਅਸੀਂ ਕਰਵਟਾਂ ਲਈ ਜਾਂਦੇ ਹਾਂ, ਪਾਸਾ ਲਈ ਜਾਂਦੇ, ਪਰ ਅਸੀਂ ਸੌਂ ਨ਀ ਪਾਉਂਦੇ, ਕਿਉਂਕਿ ਅਸੀਂ ਸ਼ਾਂਤ ਨਹੀਂ ਹੁੰਦੇ। ਪਰ ਉਹੀ ਗੱਲ ਹੈ, ਜੇ ਅਸੀਂ ਮੈਡੀਟੇਸ਼ਨ ਕਰਾਂਗੇ, ਸ਼ਾਂਤ ਰਵਾਂਗੇ, ਤਾਂ ਅਸੀਂ ਸੋਚਾਂਗੇ, ਕਿਸੇ ਚੀਜ਼ ਦਾ ਜ਼ਿਕਰ ਕਰਾਂਗੇ, ਆਪਣੇ ਆਪ ਦਾ, ਆਪਣਾ ਜ਼ਿਕਰ ਕਰਾਂਗੇ ਕਿ ਹਾਂ ਮੈਂ ਕੀ ਹਾਂ, ਕਿਉਂ ਹਾਂ, ਅਤੇ ਮੈਨੂੰ ਕੀ ਕੀਤਾ ਦਿਨ ਦੇ ਵਿੱਚ, ਹੈ ਨਾ। ਤਾਂ ਉਹ ਚੀਜ਼ਾਂ ਤੁਹਾਨੂੰ ਕਿਤੇ ਨਾ ਕਿਤੇ ਰਾਹਤ ਫੀਲ ਕਰਾਉਣੀ, ਅਤੇ ਨੀਂਦ ਵੀ ਸੌਖੀ ਆਉਂਦੀ ਹੈ। ਸੋ ਸੁਣਵਾਉਂਦੇ ਹਾਂ ਇੱਕ ਗੀਤ ਸਤਿੰਦਰ ਸਰਤਾਜ ਦੀ ਆਵਾਜ਼ 'ਚ।
0: ਜੀ।

0: ਜੀ, ਸੋ ਗੱਲ ਕਰ ਰਹੇ ਸੀ ਮੈਡੀਟੇਸ਼ਨ ਦੀ। ਮੈਡੀਟੇਸ਼ਨ ਕਈ ਤਰੀਕਿਆਂ ਨਾਲ ਹੋ ਸਕਦੀ ਹੈ,
1: ਜੀ
0: ਅਤੇ ਜਿਵੇਂ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਤੁਸੀਂ ਸੰਗੀਤ ਸੁਣ ਕੇ ਆਪਣੇ ਆਪ ਨੂੰ ਮੈਡੀਟੇਸ਼ਨ ਕਰਦੇ ਹੋ।
1: ਜੀ ਸੰਗੀਤ ਤਾਂ ਸਭ ਤੋਂ ਵਧੀਆ ਸਾਧਨ ਹੈ
0: ਜੀ
1: ਇੱਕ ਮੈਡੀਟੇਸ਼ਨ ਦੇ ਨੇੜੇ ਜਾਣ ਦਾ।
0: ਬਿਲਕੁਲ
1: ਇਨਸਾਨ ਆਪਣੇ ਆਪ ਨੂੰ ਇੰਨਾ ਜ਼ਿਆਦਾ ਮਤਲਬ ਵਿਲੀਨ ਹੋ ਜਾਂਦਾ ਸੰਗੀਤ ਵਿੱਚ। ਹਰ ਇੱਕ ਇਨਸਾਨ ਦਾ ਇੱਕ ਪਸੰਦੀਦਾ ਸਿੰਗਰ ਹੁੰਦਾ,
0: ਜੀ
1: ਪਸੰਦੀਦਾ ਟਿਊਨ ਹੁੰਦੀ ਹੈ ਕੋਈ ਉਹਦੀ,
0: ਬਿਲਕੁਲ
1: ਕਿ ਜਾਂ ਪਸੰਦੀਦਾ ਇੱਕ ਸਾਜ਼ ਹੁੰਦਾ ਉਹਦਾ ਕਿ ਮੈਂ ਇਹ ਵਜਾਵਾਂ ਅਤੇ ਮੇਰੇ ਮਨ ਦੇ ਜਿਹੜੇ ਵੀ ਖਿਆਲ ਨੇ ਜਾਂ ਮੇਰੇ ਇਮੋਸ਼ਨ, ਮੇਰੇ ਜਜ਼ਬਾਤ, ਉਹ ਉਹਦੇ 'ਚ ਨਿਕਲ ਜਾਣ।
0: ਬਿਲਕੁਲ। ਸੋ ਤੁਸੀਂ ਵੀ ਸਰੋਤਿਓ ਕਈ ਤਰੀਕਿਆਂ ਨਾਲ ਮੈਡੀਟੇਸ਼ਨ ਕਰ ਸਕਦੇ ਹੋ। ਕਈ ਵਾਰ ਅਸੀਂ ਅੱਖਾਂ ਬੰਦ ਕਰਕੇ ਚੁੱਪ ਬੈਠ ਜਾਂਦੇ ਹਾਂ 5-10 ਮਿੰਟ, ਉਹਦੇ ਨਾਲ ਵੀ ਮੈਡੀਟੇਸ਼ਨ ਹੋ ਜਾਂਦੀ ਹੈ।
1: ਜੀ
0: ਪਰ ਉਦੋਂ ਤੁਹਾਡੇ ਕੋਲ ਕੋਈ ਵੀ ਮੋਬਾਈਲ ਜਾਂ ਤੁਹਾਡੇ ਕੋਲ ਜਾਂ ਟੀਵੀ ਕੁਛ ਅਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ।
1: ਵੀ ਜਿਹੜੇ ਉਹਨੂੰ ਡਿਸਟਰੈਕਟ ਕਰੇ।
0: ਬਿਲਕੁਲ।
1: ਹਾਂਜੀ
0: ਅਤੇ ਕਈ ਵਾਰ ਅਸੀਂ ਆਪਣੀ ਡਾਇਰੀ ਲਿਖ ਸਕਦੇ ਹਾਂ, ਜਿਹੜੇ ਆਪਣੇ ਮਨ ਦੇ ਵਿਚਾਰ ਹੁੰਦੇ
1: ਬਿਲਕੁਲ
0: ਨੇ,
1: ਬਿਲਕੁਲ।
0: ਉਹਦੇ ਨਾਲ ਵੀ ਤੁਸੀਂ ਮੈਡੀਟੇਸ਼ਨ ਕਰ
1: ਹਾਂਜੀ,
0: ਸਕਦੇ
1: ਇੱਕ
0: ਹੋ।
1: ਪਰਸਨਲ ਡਾਇਰੀ ਜ਼ਰੂਰ ਰੱਖਣੀ ਚਾਹੀਦੀ ਹੈ ਇਨਸਾਨ ਨੂੰ।
0: ਜੀ
1: ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦਾ ਜੋ ਵੀ ਆਪਣੀ ਪੜ੍ਹਾਸ ਕੱਢਣੀ ਹੈ, ਜੋ ਵੀ ਲਿਖਣਾ
0: ਹਾਂ,
1: ਆਪਣਾ
0: ਬਿਲਕੁਲ
1: ਸਾਰਾ ਲਿਖੋ ਉਹਦੇ
0: ਮੇਰੇ ਨਾਲ,
1: ਚ
0: ਤਾਂ ਸਭ ਤੋਂ ਸੌਖਾ ਤਰੀਕਾ ਹੈ।
1: ਹਾਂਜੀ ਬਿਲਕੁਲ,
0: ਹੈ ਨਾ। ਅਤੇ ਕਈ ਵਾਰ ਕੀ ਹੁੰਦਾ ਆਪਾਂ ਕੁਦਰਤ ਨਾਲ ਸਮਾਂ ਬਿਤਾਉਂਦੇ ਹਾਂ, ਜਿਹਦੇ ਵਿੱਚ ਆਪਾਂ ਸਵੇਰ ਦੀ ਸੈਰ ਜਾਂ ਪਾਰਕ 'ਚ ਬੈਠਣਾ, ਪੰਛੀਆਂ ਦੀ ਆਵਾਜ਼ ਸੁਣਨਾ,
1: ਜੀ
0: ਉਹ ਵੀ ਇੱਕ ਮੈਡੀਟੇਸ਼ਨ ਹੈ।
1: ਬਿਲਕੁਲ। ਉਸ ਜਿਹੜੀ ਔਂਸ ਪਈ ਹੁੰਦੀ ਹੈ ਘਾਹ ਦੇ ਉੱਤੇ, ਉਹਦੇ ਉੱਤੇ
0: ਜੀ
1: ਤੁਰਨਾ, ਤਲੀਆਂ 'ਚ ਕਿੰਨਾ ਜ਼ਿਆਦਾ ਫਰਕ ਪੈਂਦਾ
0: ਹਾਂ,
1: ਇਨਸਾਨ ਦੇ,
0: ਬਿਲਕੁਲ
1: ਉਹ ਜਦੋਂ ਛੂੰਦੀ ਹੈ ਇੱਕਦਮ ਰੋਂਗਟੇ ਖੜੇ ਹੁੰਦੇ ਆ।
0: ਜੀ ਬਿਲਕੁਲ। ਜਿਹੜੀ ਸਵੇਰ ਹੁੰਦੀ ਹੈ ਨਾ,
1: ਜੀ
0: ਸਵੇਰੇ ਜਦੋਂ ਬਹੁਤ ਸਾਜਰੇ ਉੱਠਦੇ ਹਾਂ ਤਾਂ ਜਿਹੜੀ ਪੰਛੀਆਂ ਦੀ ਆਵਾਜ਼ ਹੁੰਦੀ
1: ਹਾਂਜੀ
0: ਹੈ
1: ਹਾਂਜੀ,
0: ਹੈ
1: ਬਹੁਤ
0: ਨਾ, ਮਤਲਬ
1: ਸੋਹਣਾ
0: ਉਹ ਬਹੁਤ
1: ਇੱਕਦਮ।
0: ਅੱਛੀ ਹੁੰਦੀ ਹੈ
1: ਹਾਂਜੀ
0: ਨਾ। ਅਤੇ ਕਈ ਵਾਰ ਕੀ ਹੁੰਦਾ ਮੈਡੀਟੇਸ਼ਨ ਲਈ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਦੇ ਹਾਂ, ਜਿਵੇਂ
1: ਜੀ
0: ਜੇ ਕਿਸੇ ਵੀ ਧਰਮ ਦੀ ਗੱਲ ਕਰੀਏ, ਕਿਸੇ ਤਾਂ ਆਪਾਂ ਮੰਤਰ ਪੜ੍ਹਦੇ ਹਾਂ ਜਾਂ ਕੋਈ ਮੂਲ ਮੰਤਰ ਪੜ੍ਹਦੇ ਹਾਂ ਨਾ,
1: ਹਾਂਜੀ,
0: ਤਾਂ ਉਹਦੇ ਨਾਲ ਵੀ ਆਪਣਾ ਮਨ ਨੂੰ ਸਕੂਨ ਮਿਲਦਾ ਹੈ ਕਿਸੇ
1: ਜੀ
0: ਰੱਬ ਨੂੰ ਧਿਆਉਣ ਨਾਲ। ਉਹੀ ਗੱਲ ਜਿਵੇਂ ਤੁਸੀਂ ਸਭ ਤੋਂ ਪਹਿਲਾਂ ਕਿਹਾ ਸੀ, ਡੂੰਘੇ ਸਾਹ ਲੈਣ ਨਾਲ ਵੀ
1: ਜੀ
0: ਮੈਡੀਟੇਸ਼ਨ ਹੁੰਦੀ ਹੈ।
1: ਬਿਲਕੁਲ।
0: ਔਰ ਕਈਆਂ ਦੀ ਮੈਡੀਟੇਸ਼ਨ ਬਾਗਬਾਨੀ ਕਰਨ ਨਾਲ ਵੀ ਹੁੰਦੀ ਹੈ, ਵੀ
1: ਅੱਛਾ,
0: ਪੌਦੇ ਲਗਾਉਣਾ
1: ਹਾਂਜੀ
0: ਹੈ ਨਾ,
1: ਬਿਲਕੁਲ
0: ਜਾਂ ਮਿੱਟੀ ਦੇ ਨਾਲ ਕੰਮ ਕਰਨਾ।
1: ਜੀ, ਕਿਉਂਕਿ ਉਹ ਵੀ ਇੱਕ ਐਨਰਜੀ ਹੀ ਕੈਪਚਰ ਕਰਦੇ
0: ਜੀ
1: ਹੈ,

0: ਉਹ ਸਾਨੂੰ ਐਨਰਜੀ ਪ੍ਰੋਵਾਈਡ ਕਰਦੇ ਤੇ
1: ਬਿਲਕੁਲ
0: ਅਸੀਂ ਜੋ ਇਹਨਾਂ 'ਚ ਹੁਣ ਮੰਨ ਲਓ ਕੋਈ ਪੌਦਾ ਲਗਾਉਣਾ ਜਾਂ ਕਿਸੇ ਪੌਦੇ ਦਾ ਬੀਜ ਲਾਉਣਾ ਹੈ
1: ਜੀ,
0: ਉਹਦੇ 'ਚ ਜੇ ਆਪਾਂ ਗੁੱਸੇ ਨਾਲ ਲਗਾਵਾਂਗੇ ਤੇ ਉਹ ਵਿਚਾਰਾ ਆਏਗਾ ਹੀ ਨਹੀਂ,
1: ਹਾਂ
0: ਬਾਹਰ ਹੀ ਨਹੀਂ ਆਏਗਾ,
1: ਬਿਲਕੁਲ ਬਿਲਕੁਲ,
0: ਜਿਹੋ ਜਿਹੀ ਐਨਰਜੀ ਹੈ ਫਿਰ ਉਵੇਂ ਦੀ ਹੀ ਉਹ ਵਾਈਬ੍ਰੇਸ਼ਨ ਹੁੰਦੀ ਹੈ।
1: ਤੇ ਕਈ ਵਾਰ ਅਸੀਂ ਆਪਣੇ ਆਪ ਨਾਲ ਗੱਲ ਕਰਦੇ ਹਾਂ ਤੇ ਉਹ ਵੀ ਇੱਕ ਅੱਛਾ ਮੈਡੀਟੇਸ਼ਨ ਹੈ ਕਿ ਅਸੀਂ ਆਪ ਸਵਾਲ ਕਰਕੇ ਆਪ ਜਵਾਬ ਦੇ ਰਹੇ ਹਾਂ
0: ਜੀ,
1: ਉਹਦੇ ਨਾਲ ਤੁਹਾਡੇ ਅੰਦਰ ਦੇ ਜਿਹੜੇ ਸਵਾਲ ਨੇਗੇ ਕਿਤੇ ਨਾ ਕਿਤੇ ਹੱਲ ਹੋ ਜਾਂਦੇ ਨੇ
0: ਜੀ।
1: ਔਰ ਸਭ ਤੋਂ ਵੱਡਾ ਮੈਡੀਟੇਸ਼ਨ ਮੈਨੂੰ ਲੱਗਦਾ ਹੈਗਾ ਕਿ ਯੋਗਾ,
0: ਹਾਂਜੀ ਹਾਂਜੀ,
1: ਹੈ ਨਾ। ਜਦੋਂ ਤੁਸੀਂ ਯੋਗਾ ਕਰਦੇ ਹੋ ਤਾਂ ਤੁਸੀਂ ਯੋਗਾ ਤੇ ਮੈਡੀਟੇਸ਼ਨ ਦੇ ਵਿੱਚ ਨਾ ਇੱਕ ਦੂਜੇ ਨਾਲ ਆਪ ਜੁੜ ਜਾਂਦੇ ਹੋ, ਕਿਉਂਕਿ ਤੁਹਾਡਾ ਸਰੀਰ ਵੀ ਜੁੜਦਾ ਮਨ ਵੀ ਜੁੜਦਾ।
0: ਬਿਲਕੁਲ,
1: ਤੇ ਉਦੋਂ ਕੀ ਹੁੰਦਾ ਹੈ ਯੋਗਾ ਕਰਨ ਲਈ ਕੋਈ ਮਹਿੰਗਾ ਸਮਾਨ ਤਾਂ ਨਹੀਂ ਆਪਾਂ ਚਾਹੀਦਾ ਹੁੰਦਾ, ਸਿਰਫ ਇੱਕ ਮੈਟ ਚਾਹੀਦਾ। ਅੱਛਾ, ਉਹ ਵੀ ਨਹੀਂ ਚਾਹੀਦਾ ਹੁੰਦਾ ਕਈ ਵਾਰ ਤਾਂ,
0: ਖਾਲੀ ਥਾਂ ਤੇ ਬਹਿ ਜਾਓ ਬਸ ਆਰਾਮ ਨਾਲ ਜਿੱਥੇ ਕੋਈ ਨਾ ਹੋਵੇ।
1: ਬਿਲਕੁਲ, ਤੇ ਆਉਣ ਵਾਲੀ 21 ਜੂਨ ਨੂੰ ਯੋਗ ਦਿਵਸ ਵੀ ਆ ਰਿਹਾ, ਤੇ ਉਦੋਂ ਸਾਨੂੰ ਛੋਟਾ ਜਿਹਾ ਇੱਕ ਸੰਕਲਪ ਲੈਣਾ ਚਾਹੀਦਾ ਕਿ ਸਾਨੂੰ ਯੋਗਾ ਕਰਨਾ ਚਾਹੀਦਾ, ਹੈ ਨਾ। ਜਦੋਂ ਰੋਜ਼ਾਨਾ ਅਸੀਂ ਥੋੜ੍ਹੇ ਥੋੜ੍ਹੇ ਟਾਈਮ ਜੇ 10 ਮਿੰਟ 5 ਮਿੰਟ ਯੋਗਾ ਕਰਾਂਗੇ, ਇੱਕ ਤਾਂ ਸਾਡੀ ਹੈਲਥ ਸਹੀ ਹੁੰਦੀ ਆ, ਸਿਹਤ ਸਹੀ ਰਹਿੰਦੀ ਆ, ਹੈ ਨਾ। ਤੁਸੀਂ ਸਰੀਰਕ ਸਰੀਰਕ ਮਾਨਸਿਕ ਸਾਰੇ ਤੌਰ 'ਤੇ ਠੀਕ ਰਹਿੰਦੇ ਹੋ ਔਰ ਤੁਹਾਨੂੰ ਚੰਗਾ ਵੀ ਲੱਗਦਾ, ਅਤੇ ਯੋਗਾ ਕਰਨ ਨਾਲ ਤੁਹਾਡਾ ਦਿਮਾਗ ਜਿਹੜਾ ਉਹ ਸਾਰਾ ਦਿਨ ਫਰੈਸ਼ ਵੀ ਰਹਿੰਦਾ।
0: ਬਿਲਕੁਲ ਬਿਲਕੁਲ, ਫਿਰ ਲੋਕ ਵੀ ਦੇਖਦੇ ਆ ਕਿ ਬੰਦੇ ਦੇ ਫੇਸ 'ਤੇ ਇੰਨਾ ਨੂਰ ਕਿਵੇਂ ਆ ਰਿਹਾ ਹੈ
1: ਜੀ
0: ਜੀ। ਗੀਤ ਸੁਣਦੇ ਆ।
2: ਭੈਣੇ ਠੀਕ ਹੈ ਗੁੱਡੀ ਹੁਣ?
3: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨੀ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
4: ਨੀ ਕਿਸੇ ਦੀ ਨਜ਼ਰ ਨੀ ਲੱਗੀ, ਕੁੜੀ ਨੂੰ ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ 'ਚ ਚਲੀ ਗਈ।
3: ਨਹੀਂ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ।
4: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।

0: जी सो समा लंघता जा रहा, थोड़ा टाइम रह गया अपने को।
1: जी
0: सो हुण आपां एक सवाल ये हुंदा कि मेडिटेशन करते समय सानू किवें दा फील हुंदा है।
1: की महसूस
0: तां
1: करते हैं असी?
0: बिल्कुल, तां जदों तुहानू तुहाडा मन बेचैन हुंदा ना, तुसीं मेडिटेशन करते हो, तां तुहाडा जिहड़ा मन है उस तों पहलां बेचैनी वेलै इधर उधर भज रहा हुंदा है, ते मेडिटेशन तों बाद थोड़ा शांत हो जांदा, एक टाइप ते टिक जांदा है, ते तुहानू लगदा कि दिमाग विच पहलां नालों घट शोर पै रहा है ना,
1: जी
0: ਤੇ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਉਹ ਘੱਟ ਪਰੇਸ਼ਾਨ ਕਰਦੀਆਂ ਨੇ, ਤੁਹਾਡਾ ਧਿਆਨ ਵਧੀਆ ਹੁੰਦਾ। ਤੇ ਸਭ ਤੋਂ ਜ਼ਰੂਰੀ ਗੱਲ ਹੈ ਕਿ ਜੇਕਰ ਤੁਸੀਂ ਇਹਨੂੰ ਆਪਣੀ ਆਦਤ ਬਣਾਉਂਦੇ ਹੋ, ਇੱਕ ਦਿਨ ਛੱਡ ਕੇ, ਯਾਰ ਕਈ ਵਾਰ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਥੋੜ੍ਹਾ ਥੋੜ੍ਹਾ ਥੋੜ੍ਹਾ ਕਰਕੇ
1: ਜੀ
0: ਹੋ ਜਾਂਦਾ, ਔਰ ਇੱਕ ਟਾਈਮ 'ਤੇ ਆ ਕੇ ਤੁਸੀਂ ਤੰਦਰੁਸਤ ਰਹਿਣ ਲੱਗ ਜਾਓਗੇ, ਔਰ
1: ਬਿਲਕੁਲ
0: ਤੁਹਾਡਾ ਮਨ ਅਤੇ ਤਨ ਦੋਨੋਂ ਸ਼ਾਂਤ ਵੀ ਹੋ ਜਾਣਗੇ। ਸੋ ਸਰੋਤਿਓ, ਅਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਹਾਂ ਕਿ ਮੈਡੀਟੇਸ਼ਨ ਬਹੁਤ ਵਧੀਆ, ਸਾਨੂੰ ਕਰਨੀ ਚਾਹੀਦੀ ਹੈ। ਤੇ ਸੁਣਵਾਉਂਦੇ ਹਾਂ ਇੱਕ ਗੀਤ ਕਨਵਰ
1: ਜੀ
0: ਗਰੇਵਾਲ ਦੀ ਆਵਾਜ਼ 'ਚ।

ਐਫ ਐਮ ਬੈਂਡ 100.2 ਮੈਗਾ ਹਰਟਸ 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਤੇ ਨਿਊਜ਼ ਔਨ ਏ ਆਈ ਆਰ ਐਪ 'ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ 5:30 ਹੋਣ ਵਾਲੇ ਨੇ ਅਤੇ ਹੁਣ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਕਿਸਾਨ ਵਾਣੀ।

0: ਸੈਂਸਰਸ ਨੇ ਤੁਹਾਡੇ ਸਟਰੋਂਗ ਹੈ।
1: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ। ਕਿਸਾਨ ਵੀਰੋ, ਤੁਸੀਂ ਹੋਰਨਾਂ ਫਸਲਾਂ ਦੇ ਨਾਲ ਨਾਲ ਸਬਜ਼ੀਆਂ ਦੀ ਕਾਸ਼ਤ ਵੀ ਕਰ ਰਹੇ ਹੋ ਅਤੇ ਖਾਸ ਤੌਰ ਦੇ ਉੱਤੇ ਤੁਸੀਂ ਹੁਣ ਗਰਮੀਆਂ ਦੇ ਵਿੱਚ ਵੀ ਕਈ ਸਬਜ਼ੀਆਂ ਲਗਾਈਆਂ ਹੋਈਆਂ ਨੇ ਅਤੇ ਅੱਗੇ ਭਵਿੱਖ ਦੇ ਵਿੱਚ ਸਬਜ਼ੀਆਂ ਲਗਾਉਣੀਆਂ ਵੀ ਨੇ। ਸਬਜ਼ੀਆਂ ਲਗਾਉਣ ਦੇ ਨਾਲ ਨਾਲ ਇਹਨਾਂ ਦੀ ਸਾਂਭ ਸੰਭਾਲ ਵੀ ਬੜੀ ਲਾਜ਼ਮੀ ਬਣ ਜਾਂਦੀ ਹੈ, ਕਿਉਂਕਿ ਜੇਕਰ ਅਸੀਂ ਇਹਨਾਂ ਨੂੰ ਅੱਖੋਂ ਪਰੋਖੇ ਕਰਾਂਗੇ, ਸਾਂਭ ਸੰਭਾਲ ਨਹੀਂ ਕਰਾਂਗੇ ਤਾਂ ਉਹਦਾ ਸਿੱਧਾ ਅਸਰ ਝਾੜ ਦੇ ਉੱਤੇ ਪੈਂਦਾ ਹੈ। ਤਾਂ ਗਰਮੀਆਂ ਦੇ ਵਿੱਚ ਕਿਹੜੀਆਂ ਸਬਜ਼ੀਆਂ ਨੇ, ਕਿਵੇਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ, ਅਤੇ ਇਸ ਤੋਂ ਇਲਾਵਾ ਜੇਕਰ ਕੋਈ ਵੀ ਕਿਸਾਨ ਵੀਰ, ਕਿਸਾਨ ਭੈਣ ਥੋੜ੍ਹੀ ਬਹੁਤੀ ਜਗ੍ਹਾ ਦੇ ਵਿੱਚ ਵੀ ਘਰ ਦੇ ਵਿੱਚ ਵੀ ਸਬਜ਼ੀਆਂ ਉਗਾਉਣਾ ਚਾਹੁੰਦਾ ਹੈ ਤਾਂ ਉਹਦੇ ਲਈ ਕੀ ਨੁਕਤੇ ਹੋਣੇ ਚਾਹੀਦੇ ਨੇ, ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਅਤੇ ਜਾਣਕਾਰੀ ਦੇਣ ਵਾਸਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਹਰਪ੍ਰੀਤ ਕੌਰ ਹੋਰੀ, ਜੋ ਅਸਿਸਟੈਂਟ ਪ੍ਰੋਫੈਸਰ ਨੇ, ਖਾਲਸਾ ਕਾਲਜ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ।
0: ਸ਼ੁਕਰੀਆ ਜੀ। ਮੇਰੇ ਵੱਲੋਂ ਵੀ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਬਿਲਕੁਲ ਡਾਕਟਰ ਸਾਹਿਬ, ਜਿਵੇਂ ਅੱਜ ਸਮੇਂ ਦੀ ਲੋੜ ਹੈ, ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਸਬਜ਼ੀਆਂ ਮਿਲ ਜਾਂਦੀਆਂ ਨੇ, ਪਰ ਜੇਕਰ ਘਰ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਸਬਜ਼ੀ ਜਿਹੜੀ ਉਗਾਈ ਹੋਵੇ ਤਾਂ ਉਹਦਾ ਜਿਹੜਾ ਸਵਾਦ ਹੈ ਉਹ ਥੋੜ੍ਹਾ ਜਿਹਾ ਵੱਖਰਾ ਹੀ ਹੁੰਦਾ ਹੈ, ਕਿਉਂਕਿ ਅਸੀਂ ਆਪਣੇ ਹੱਥਾਂ ਦੇ ਨਾਲ ਉਸ ਸਬਜ਼ੀ ਨੂੰ ਪਾਲਿਆ ਹੁੰਦਾ ਹੈ। ਅਤੇ ਵੈਸੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਵੱਡੇ ਪੱਧਰ ਦੇ ਉੱਤੇ ਵੀ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ ਅਤੇ ਉਹਨਾਂ ਵੱਲੋਂ ਉਗਾਈਆਂ ਸਬਜ਼ੀਆਂ ਹੀ ਬਾਜ਼ਾਰ ਦੇ ਵਿੱਚ ਉਪਲਬਧ ਹੁੰਦੀਆਂ ਨੇ ਜਿਹੜੀਆਂ ਅਸੀਂ ਖਰੀਦ ਕੇ ਆਪਣੇ ਘਰ ਲੈ ਆਉਂਦੇ ਹਾਂ। ਅਤੇ ਜਿਵੇਂ ਜਿਵੇਂ ਅੱਗੇ ਹੁਣ ਮੌਸਮ ਬਦਲ ਰਿਹਾ ਹੈ, ਮੌਸਮ ਆ ਜਿਹੜਾ ਇਸ ਵੇਲੇ ਪੂਰਾ ਗਰਮ ਚੱਲ ਰਿਹਾ, ਪਰ ਇਹਦੇ ਬਾਵਜੂਦ ਆਉਣ ਵਾਲੇ ਸਮੇਂ ਦੇ ਵਿੱਚ ਬਰਸਾਤਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ। ਅਤੇ ਇਸੇ ਦੇ ਚੱਲਦਿਆਂ ਇਸ ਮੌਸਮ ਦੇ ਵਿੱਚ ਕਿਹੜੀਆਂ ਸਬਜ਼ੀਆਂ ਨੇ ਜਿਹੜੀਆਂ ਇਸ ਵੇਲੇ ਸਾਨੂੰ ਲਾਭ ਦੇ ਰਹੀਆਂ ਨੇ ਅਤੇ ਉਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ?
0: ਹਾਂਜੀ, ਇਹ ਬਹੁਤ ਹੀ ਜ਼ਰੂਰੀ ਪੁਆਇੰਟ ਹੈ ਜੀ, ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ, ਟੈਂਪਰੇਚਰ ਆਪਣਾ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਅਤੇ ਬਹੁਤ ਸਾਰੀਆਂ ਐਸੀਆਂ ਸਬਜ਼ੀਆਂ ਨੇ ਜਿਹੜੀਆਂ ਆਪਾਂ ਇਸ ਗਰਮੀ ਦੇ ਮੌਸਮ ਦੇ ਵਿੱਚ ਨਹੀਂ ਚੱਲਦੀਆਂ, ਅਤੇ ਕੁਛ ਐਸੀਆਂ ਸਬਜ਼ੀਆਂ ਨੇ ਜਿਹੜੀਆਂ ਆਪਾਂ ਹੁਣ ਬਿਜਾਈ ਵੀ ਕਰਨੀ ਹੈ, ਅਤੇ ਜਿਹੜੀਆਂ ਲੱਗੀਆਂ ਹੋਈਆਂ ਸਬਜ਼ੀਆਂ ਨੇ ਉਹਨਾਂ ਦੀ ਵੀ ਸਾਂਭ ਸੰਭਾਲ ਜ਼ਰੂਰੀ ਹੈ, ਤਾਂ ਹੀ ਅੱਗੇ ਜਾ ਕੇ ਆਪਾਂ ਨੂੰ ਇੱਕ ਚੰਗੀ ਸਬਜ਼ੀ ਜਾਂ ਆਪਾਂ ਬਿਮਾਰੀ ਰਹਿਤ ਸਬਜ਼ੀ ਲੈ ਸਕਦੇ ਹਾਂ। ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਜੇ ਮੈਂ ਕਹਾਂ ਕਿ ਆਪਣੀ ਹੁਣ ਦੀਆਂ ਸਬਜ਼ੀਆਂ ਆਪਾਂ ਜਿਹੜੀਆਂ ਜੂਨ ਜੁਲਾਈ ਦੇ ਵਿੱਚ ਲਾਉਣੀਆਂ ਨੇ, ਉਸ ਵਿੱਚ ਸਭ ਤੋਂ ਪਹਿਲਾਂ ਆਪਾਂ ਘੀਆ, ਜੋ ਕੱਦੂ ਹੈ ਆਪਣਾ, ਘੀਆ ਤੋ ਕਾਲੀ ਤੋਰੀ ਹੈ, ਕਰੇਲੇ ਨੇ, ਜਾਂ ਆਪਾਂ ਇਸ ਤੋਂ ਇਲਾਵਾ ਕੁਛ ਵੰਗਾ ਹੈ, ਜਾਂ ਜਿਹੜੀਆਂ ਵੀ ਕੱਦੂ ਜਾਤੀ ਦੀਆਂ ਸਬਜ਼ੀਆਂ ਹੁਣ ਲੱਗ ਸਕਦੀਆਂ ਨੇ, ਉਹ ਆਪਾਂ ਜੂਨ ਤੋਂ ਲੈ ਕੇ ਜੁਲਾਈ ਤੱਕ, ਮਤਲਬ ਬਰਸਾਤ ਤੋਂ ਆਪਾਂ ਪਹਿਲਾਂ ਇਹਦੀ ਬਿਜਾਈ ਕਰ ਦੇਣੀ ਹੈ। ਅਤੇ ਜਿਹੜੀਆਂ ਪੁਰਾਣੀਆਂ ਲੱਗੀਆਂ ਸਬਜ਼ੀਆਂ ਨੇ ਉਹਨਾਂ ਦੀ ਸਾਂਭ ਸੰਭਾਲ ਦੇ ਵਿੱਚ ਆਪਾਂ ਨੂੰ ਪਾਣੀ ਦਾ ਜਿਹੜਾ ਜ਼ਿਆਦਾ ਖਿਆਲ ਰੱਖਣਾ ਪਏਗਾ ਜਾਂ ਖਾਦਾਂ ਦਾ ਜ਼ਿਆਦਾ ਖਿਆਲ ਰੱਖਣਾ ਪਏਗਾ
1: ਜੀ। ਅਤੇ ਜੇਕਰ ਆਪਾਂ ਸਭ ਤੋਂ ਪਹਿਲਾਂ ਲੱਗੀਆਂ ਹੋਈਆਂ ਸਬਜ਼ੀਆਂ ਦੀ ਗੱਲ ਕਰੀਏ, ਜਿਨ੍ਹਾਂ ਤੋਂ ਇਸ ਵੇਲੇ ਅਸੀਂ ਝਾੜ ਲੈ ਰਹੇ ਹਾਂ, ਸਾਡੇ ਕਿਸਾਨ ਵੀਰ ਕਿਸਾਨ ਬੀਬੀਆਂ ਝਾੜ ਪ੍ਰਾਪਤ ਕਰ ਰਹੀਆਂ ਨੇ, ਤਾਂ ਹੁਣ ਇਸ ਵੇਲੇ ਦੀਆਂ ਕਿਹੜੀਆਂ ਪ੍ਰਮੁੱਖ ਸਬਜ਼ੀਆਂ ਨੇ ਉਹ ਵੀ ਥੋੜ੍ਹਾ ਜਿਹਾ ਸੰਖੇਪ 'ਚ ਦੱਸਿਓ, ਅਤੇ ਦੂਜੇ ਪਾਸੇ ਸਾਨੂੰ ਇਹ ਜ਼ਰੂਰ ਦੱਸਿਓ ਸਾਡੇ ਕਿਸਾਨ ਵੀਰਾਂ ਨੂੰ ਕਿ ਉਹਦੇ ਵਿੱਚ ਖਾਦਾਂ ਦਾ ਪ੍ਰਬੰਧਨ ਕਿਹੋ ਜਿਹਾ ਹੋਣਾ ਚਾਹੀਦਾ।
0: ਹਾਂਜੀ,

0: ਇਹ ਵੀ ਬਹੁਤ ਜ਼ਰੂਰੀ ਨੁਕਤਾ ਹੈ ਜੀ, ਕਿਉਂਕਿ ਹੁਣ ਲੱਗੀਆਂ ਹੋਈਆਂ ਜਿਹੜੀਆਂ ਸਬਜ਼ੀਆਂ ਨੇ ਉਸ ਦੇ ਵਿੱਚ ਸਾਡੇ ਕੋਲੇ ਜਿੱਦਾਂ ਟਮਾਟਰ ਲੱਗੇ ਹੋਏ ਨੇ, ਭਿੰਡੀ ਲੱਗੀ ਹੋਈ ਹੈ, ਜਾਂ ਆਪਾਂ ਖੀਰੇ ਦੀ ਵੀ ਕੁਝ ਫਸਲ ਲੱਗੀ ਹੋਈ ਹੈ ਜਿਹੜੀ ਕਿ ਨੈਟ ਹਾਊਸ ਜਾਂ ਓਪਨ ਦੇ ਵਿੱਚ ਵੀ ਲੱਗੀ ਹੈ, ਪਰ ਉਹਦੇ ਵਿੱਚ ਤੁਸੀਂ ਆਮ ਆਪਾਂ ਦੇਖਦੇ ਹਾਂ ਕਿ ਹੁਣ ਗਰਮੀ ਦੇ ਕਰਕੇ ਬੜਾ ਉਹਦੇ ਵਿੱਚ ਝੁਲਸ ਰਹੀਆਂ ਨੇ, ਜਾਂ ਗਰਮੀ ਕਰਕੇ ਉਹਨਾਂ ਦੇ ਪੱਤੇ ਜਿਹੜੇ ਪੀਲੇ ਪੈ ਰਹੇ ਆ, ਢਿਲਕ ਰਹੇ ਆ, ਜਾਂ ਫਲ ਵੀ ਚੰਗੀ ਤਰ੍ਹਾਂ ਨਹੀਂ ਲੱਗਦਾ। ਸੋ ਇਸ ਕਰਕੇ ਇਸ ਗਰਮੀ ਦੇ ਮੌਸਮ ਦੇ ਵਿੱਚ, ਇੰਨੇ ਟੈਂਪਰੇਚਰ ਹਾਈ ਦੇ ਮੌਸਮ ਦੇ ਵਿੱਚ, ਆਪਾਂ ਨੂੰ ਜਿਹੜਾ ਸਿੰਚਾਈ ਦਾ ਪ੍ਰਬੰਧਨ ਹੈ ਉਹ ਬਹੁਤ ਜ਼ਰੂਰੀ ਹੈ। ਸਿੰਚਾਈ ਦੇ ਪ੍ਰਬੰਧਨ ਦੇ ਵਿੱਚ ਸਾਨੂੰ ਇਸ ਮੌਸਮ ਦੇ ਵਿੱਚ ਘੱਟੋ ਘੱਟ 2 ਤੋਂ 3 ਦਿਨ ਦਾ ਵਕਫਾ ਰੱਖ ਕੇ ਸਿੰਚਾਈ ਕਰਨੀ ਚਾਹੀਦੀ ਹੈ। ਜਿੱਥੇ ਵੀ ਸਾਡੀ ਫਸਲ ਲੱਗੀ ਹੈ, ਚਾਹੇ ਅਸੀਂ ਕਿਚਨ ਗਾਰਡਨ 'ਚ ਲਗਾਈ ਹੈ ਜਾਂ ਆਪਣੇ ਵੱਡੇ ਪੱਧਰ 'ਤੇ ਖੁੱਲ੍ਹੇ ਖੇਤਾਂ 'ਚ ਲਾਈ ਹੈ, ਉੱਥੇ ਸਾਨੂੰ ਹੁਣ 2 ਤੋਂ 3 ਦਿਨ ਦੇ ਫਰਕ ਦੇ ਨਾਲ ਹੀ ਪਾਣੀ ਦੇ ਦੇਣਾ ਚਾਹੀਦਾ ਹੈ,
1: ਜੀ
0: ਕਿਉਂਕਿ ਜੇ ਅਸੀਂ ਪਾਣੀ ਨਹੀਂ ਉਹਨੂੰ ਪ੍ਰੋਪਰਲੀ ਦਿੰਦੇ ਤਾਂ ਆਪਾਂ ਦੇਖਦੇ ਹਾਂ ਕਿ ਪੱਤੇ ਮੁਰਝਾ ਜਾਂਦੇ ਨੇ, ਕੁਮਲਾ ਜਾਂਦੇ ਨੇ, ਅਤੇ ਸਾਡੇ ਫੁੱਲ ਜਾਂ ਫਲ ਆ ਜਿਹੜਾ ਉਹ ਵੀ ਗਿਰਨਾ ਸ਼ੁਰੂ ਹੋ ਜਾਂਦਾ ਹੈ। ਸੋ ਚੰਗੀ ਫਸਲ ਲੈਣ ਲਈ, ਚੰਗੀ ਸਬਜ਼ੀ ਲੈਣ ਵਾਸਤੇ ਸਾਨੂੰ ਪਾਣੀ 2 ਤੋਂ 3 ਦਿਨ ਦੇ ਡਿਫਰੈਂਸ ਨਾਲ ਦੇਣਾ ਚਾਹੀਦਾ ਹੈ। ਇੱਦਾਂ ਹੀ ਆਪਾਂ ਜੇ ਖਾਦ ਦੀ ਗੱਲ ਕਰੀਏ, ਆਪਾਂ ਖਾਦ ਦੇਖੋ ਬਿਜਾਈ ਤੋਂ ਪਹਿਲਾਂ ਹੀ ਜ਼ਮੀਨ ਦੇ ਵਿੱਚ ਆਪਾਂ ਪਾ ਚੁੱਕੇ ਹਾਂ, ਜਿਹੜੀ ਕਿ ਗਲੀ ਸੜੀ ਖਾਦ, ਆਪਣੀ ਰੂੜੀ ਦੀ ਖਾਦ ਜਾਂ ਦੇਸੀ ਢੇਰ ਹੁੰਦਾ ਹੈ, ਉਹ ਜ਼ਮੀਨ ਦੇ ਵਿੱਚ ਪਾ ਚੁੱਕੇ ਹਾਂ ਆਪਾਂ,
1: ਜੀ
0: ਅਤੇ ਉਹ ਹੌਲੀ ਹੌਲੀ ਫਸਲ ਨੂੰ ਲੱਗਦਾ ਹੈ। ਜਿੱਦਾਂ ਕਹਿ ਲਓ ਕਿ ਜਿਹੜੀ ਗਲੀ ਸੜੀ ਖਾਦ ਹੈ ਉਹ ਘੱਟੋ ਘੱਟ 1 ਮਹੀਨੇ 2 ਮਹੀਨੇ ਬਾਅਦ ਫਸਲ ਦੇ ਉੱਤੇ ਅਸਰ ਕਰਨਾ ਦਿਖਾਉਂਦੀ ਹੈ, ਅਸਰ ਦਿਖਾਉਂਦੀ ਹੈ ਆਪਣਾ। ਸੋ
1: ਜੀ
0: ਉਹਦੇ ਹੁਣ ਆਪਾਂ ਨੂੰ ਕੋਈ ਵੀ ਇੱਦਾਂ ਦੀ ਖਾਦ ਪਾਉਣ ਦੀ ਲੋੜ ਨਹੀਂ ਹੈਗੀ। ਅਤੇ ਦੂਜਾ ਹੈ ਜਿਹੜੀਆਂ ਆਪਾਂ ਉੱਪਰ ਕੈਮੀਕਲ ਫਰਟੀਲਾਈਜ਼ਰ ਪਾਉਂਦੇ ਹਾਂ, ਜਿੱਦਾਂ ਆਪਾਂ ਨਾਈਟ੍ਰੋਜਨ ਹੈ, ਫੋਸਫੋਰਸ ਹੈ, ਪੋਟਾਸ਼ੀਅਮ ਹੈ, ਉਹ ਵੀ ਆਪਾਂ ਨਾਈਟ੍ਰੋਜਨ, ਫੋਸਫੋਰਸ ਅਤੇ ਪੋਟਾਸ਼ੀਅਮ ਬਿਜਾਈ ਵੇਲੇ ਪਾ ਚੁੱਕੇ ਹਾਂ, ਪਰ ਦੂਸਰੀ ਜਿਹੜੀ ਨਾਈਟ੍ਰੋਜਨ ਦੀ ਖਾਦ, 1/3 ਖਾਦ ਜਿਹੜੀ ਬਚਾ ਕੇ ਆਪਾਂ ਦੂਜੀ ਵਾਰੀ ਪਾਉਂਦੇ ਹਾਂ, ਉਹ ਹੁਣ ਪਾਉਣ ਦਾ ਟਾਈਮ ਹੈ, ਕਿਉਂਕਿ ਹੁਣ ਕੁਛ ਫਲ ਵੀ ਲੱਗੇ ਹੋਏ ਨੇ, ਫਲਾਂ ਨੇ ਵਧਣਾ ਵੀ ਹੈ, ਅਤੇ ਅੱਗੇ ਆਉਣ ਵਾਲਾ ਨਵਾਂ ਫੁਟਾਰਾ ਵੀ ਕੁਛ ਉਹਦੇ ਅਨੁਸਾਰ ਹੀ ਹੋਏਗਾ ਜੇ ਆਪਾਂ ਉਹਦੇ ਉੱਪਰ ਖਾਦ ਹੁਣ ਆਪਾਂ ਪਾਵਾਂਗੇ ਤਾਂ। ਸੋ
1: ਜੀ
0: 1/3 ਜਿਹੜੀ ਨਾਈਟ੍ਰੋਜਨ ਦੀ ਖਾਦ ਹੈ ਉਹ ਆਪਾਂ ਨੂੰ ਹੁਣ ਇਸ ਵੇਲੇ ਖੇਤਾਂ ਦੇ ਵਿੱਚ ਆਪਣੇ ਪਾ ਦੇਣੀ ਚਾਹੀਦੀ ਹੈ, ਪਰ ਉਸ ਖਾਦ ਨੂੰ ਪਾਉਣ ਲਈ ਵੀ ਜ਼ਰੂਰੀ ਇਹ ਨੁਕਤਾ ਹੈ ਕਿ ਬਹੁਤ ਜ਼ਿਆਦਾ ਗਰਮੀ ਟੈਂਪਰੇਚਰ ਦੇ ਵਿੱਚ ਵੀ ਜਿਹੜੀ ਯੂਰੀਆ ਹੈ ਜਾਂ ਨਾਈਟ੍ਰੋਜਨ ਦੀ ਖਾਦ ਆਪਾਂ ਐਵੇਂ ਨਹੀਂ ਪਾ ਸਕਦੇ। ਸੋ ਇਸ ਵਾਸਤੇ ਆਪਾਂ ਨੂੰ ਸਿੰਚਾਈ ਕਰਕੇ ਜਾਂ ਖਾਦ ਤੋਂ ਬਾਅਦ ਸਿੰਚਾਈ ਜਿਹੜੀ ਹੈਗੀ ਹੈ ਜ਼ਰੂਰੀ ਹੈ, ਤਾਂ ਕਿ ਪੌਦੇ ਨੂੰ ਪੂਰਨ ਤੌਰ 'ਤੇ ਉਹ ਨਿਊਟ੍ਰੀਸ਼ਨ ਜਾਂ ਖਾਦ ਮਿਲ ਜਾਵੇ।
1: ਜੀ ਕਿਸਾਨ ਵੀਰੋ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ 0175-2280-494, ਇਹ ਸਟੂਡੀਓ ਦਾ ਨੰਬਰ ਹੈ, ਅਤੇ ਡਾਕਟਰ ਹਰਪ੍ਰੀਤ ਕੌਰ ਹੋਰੀ ਸਾਡੇ ਨਾਲ ਮੌਜੂਦ ਨੇ, ਅਤੇ ਅੱਜ ਤੁਹਾਨੂੰ ਜਾਣਕਾਰੀ ਦੇ ਰਹੇ ਨੇ ਕਿ ਗਰਮੀਆਂ ਦੇ ਵਿੱਚ ਸਬਜ਼ੀਆਂ ਦੀ ਸੰਭਾਲ ਕਿਵੇਂ ਕਰਨੀ ਹੈ। ਤੁਹਾਡੇ ਮਨ ਦੇ ਵਿੱਚ ਜੇਕਰ ਕੋਈ ਸਵਾਲ ਆ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ, ਕਿਉਂਕਿ ਤੁਸੀਂ ਵੀ ਵੱਖ ਵੱਖ ਥਾਵਾਂ ਦੇ ਉੱਤੇ ਵੱਖ ਵੱਖ ਰੂਪਾਂ ਦੇ ਵਿੱਚ ਸਬਜ਼ੀਆਂ ਲਗਾਈਆਂ ਹੋਈਆਂ ਨੇ, ਉਹਨਾਂ ਦੀ ਪੈਦਾਵਾਰ ਕਰ ਰਹੇ ਹੋ, ਮੰਡੀ ਦੇ ਤੱਕ ਉਹਦਾ ਪ੍ਰਬੰਧਨ ਕਰ ਰਹੇ ਹੋ, ਇਸ ਕਰਕੇ ਕੋਈ ਵੀ ਸਬਜ਼ੀਆਂ ਨਾਲ ਜੁੜਿਆ ਹੋਇਆ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 0175-2280-494। ਡਾਕਟਰ ਸਾਹਿਬ, ਇਸ ਮੌਸਮ ਦੇ ਵਿੱਚ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਫਸਲ ਦੀ ਗੁਣਵੱਤਾ ਨੂੰ ਘਟਾ ਦਿੰਦੀਆਂ ਨੇ, ਜਾਂ ਕਹਿ ਲਈਏ ਕਿ ਉਹ ਕਾਫੀ ਨੁਕਸਾਨ ਕਰਦੀਆਂ ਨੇ?
0: ਹਾਂਜੀ, ਇਹ ਆਪਾਂ ਦੇਖਦੇ ਹਾਂ ਕਿ ਗਰਮੀ ਦਾ ਇੱਕ ਤਾਂ ਮੌਸਮ ਹੈ, ਅਤੇ ਇਸ ਦੇ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਆਪਣੀਆਂ ਫਸਲਾਂ ਨੂੰ ਲੱਗਦੀਆਂ ਨੇ, ਅਤੇ ਸਬਜ਼ੀਆਂ ਇੱਕ ਐਸੀ ਚੀਜ਼ ਹੈ, ਦੇਖੋ ਉਸਦੇ ਪੱਤੇ ਵੀ ਚੌੜੇ ਹੁੰਦੇ ਆ, ਅਤੇ ਪੱਤੇ ਦੇ ਉੱਪਰ ਜਿਹੜਾ ਖੁਰਾਕ ਦਾ ਮਟੀਰੀਅਲ ਹੈ, ਖੁਰਾਕੀ ਤੱਤ ਜਿਹੜੇ ਉਹ ਜ਼ਿਆਦਾ ਜਿਹੜੇ ਬਿਮਾਰੀਆਂ ਨੂੰ ਅਟਰੈਕਟ ਕਰਦੇ ਆ। ਸੋ ਇਸ ਕਰਕੇ ਬਿਮਾਰੀਆਂ ਜਿਹੜੀਆਂ ਇਸ ਦੇ ਵਿੱਚ ਮੇਨਲੀ ਆਪਣੀਆਂ, ਜਿੱਦਾਂ ਝੁਲਸ ਰੋਗ ਹੈ, ਇਹ ਬਹੁਤ ਕਾਮਨ ਆ ਜਾਂਦਾ ਹੈ। ਝੁਲਸ ਰੋਗ ਸਿਰਫ ਮੌਸਮ ਦੀ ਬਦਲੀ ਕਰਕੇ ਜਾਂ ਤਬਦੀਲੀ ਕਰਕੇ ਨਹੀਂ ਆਉਂਦਾ, ਝੁਲਸ ਰੋਗ ਜਿਹੜਾ ਹੈ ਸਾਡੀਆਂ ਜ਼ਮੀਨ ਦੇ ਵਿੱਚ ਕਈ ਵਾਰੀ ਜ਼ਿਆਦਾ ਆਪਾਂ ਖਾਦ ਪਾ ਦਈਏ ਜਾਂ ਜ਼ਿਆਦਾ ਲੋੜ ਤੋਂ ਜ਼ਿਆਦਾ ਪਾਣੀ ਦੇ ਦਈਏ, ਫਿਰ ਵੀ ਆ ਸਕਦਾ ਹੈ, ਕਿਉਂਕਿ ਜੜ੍ਹ ਨੂੰ ਜਿੰਨਾ ਆਪਣਾ ਪਾਣੀ ਦੀ ਲੋੜ ਹੈ, ਜੇ ਆਪਾਂ ਉਸ ਤੋਂ ਜ਼ਿਆਦਾ ਦੇ ਦਿੰਦੇ ਹਾਂ ਤਾਂ ਵੀ ਪੌਦਾ ਮੁਰਝਾ ਜਾਂਦਾ ਹੈ, ਅਤੇ ਪੌਦਾ ਜਿਹੜਾ ਹੈ ਉਹ ਜਦੋਂ ਉੱਪਰ ਟੈਂਪਰੇਚਰ ਜਾਂ ਲਾਈਟ ਜ਼ਿਆਦਾ ਪੈਂਦੀ ਹੈ, ਸੂਰਜ ਦੀ ਰੋਸ਼ਨੀ ਜ਼ਿਆਦਾ ਪੈਂਦੀ ਹੈ, ਅਤੇ ਉਹ ਸਾਡੇ ਪੱਤੇ ਜਿਹੜੇ ਕੁਮਲਾ ਜਾਂਦੇ ਨੇ। ਸੋ ਪਾਣੀ ਲੋੜ ਤੋਂ ਜ਼ਿਆਦਾ ਦੇਣਾ ਵੀ ਇਹਦਾ ਕਾਰਨ ਹੋ ਸਕਦਾ ਹੈ ਝੁਲਸ ਰੋਗ ਦਾ। ਇੱਦਾਂ ਹੀ ਆਪਣੇ ਜਿਹੜੇ ਹੈ ਪੱਤੇ, ਆਪਾਂ ਦੇਖਦੇ ਹਾਂ ਕਿ ਵਾਇਰਸ ਦਾ ਕਈ ਵਾਰੀ ਹਮਲਾ ਹੋ ਜਾਂਦਾ, ਤਾਂ ਉਹ ਵਾਇਰਸ ਹੈ ਜਿਹੜਾ ਉਹ ਵੀ ਪੱਤਿਆਂ ਦੇ ਉੱਪਰ ਛੋਟੇ ਛੋਟੇ ਚਿੱਟੇ ਅਤੇ ਹਰੇ, ਲਾਈਟ ਮਤਲਬ ਰੰਗ ਦੇ ਹਰੇ, ਉਹ ਉੱਤੇ ਧੱਬੇ ਬਣਾ ਦਿੰਦਾ ਹੈ।
1: ਜੀ
0: ਸੋ ਉਹਨਾਂ ਧੱਬਿਆਂ ਨੂੰ ਵੀ ਆਪਾਂ ਜੇ ਦੇਖੀਏ ਤਾਂ ਵਾਇਰਸ ਦਾ ਅਟੈਕ ਹੋ ਜਾਂਦਾ ਕਈ ਵਾਰੀ, ਅਤੇ ਇਸ ਮੌਸਮ ਦੇ ਵਿੱਚ ਗਰਮੀ ਦੇ ਵਿੱਚ ਵੀ ਵਾਇਰਸ ਅਟੈਕ ਕਰਦਾ, ਬਰਸਾਤ ਦੇ ਵਿੱਚ ਵੀ ਆਉਂਦਾ ਹੈ ਪਰ ਇਸ ਗਰਮੀ ਦੇ ਮੌਸਮ 'ਚ ਵੀ ਆਉਂਦਾ ਹੈ।
1: ਜੀ
0: ਸੋ ਅਸੀਂ ਉਸ ਤੋਂ ਬਚਾਅ ਲਈ ਇੱਦਾਂ ਦੇ ਬੂਟਿਆਂ ਦੇ ਉੱਪਰ ਦੇਖੋ ਕੋਈ ਸਪਰੇਅ ਨਹੀਂ ਹੋ ਸਕਦੀ, ਸੋ ਇੱਦਾਂ ਦੇ ਬੂਟੇ ਜਿਹੜੇ ਵਾਇਰਸ ਵਾਇਰਸ ਅਫੈਕਟਡ ਨੇ ਉਹਨਾਂ ਨੂੰ ਅਸੀਂ ਪੱਟ ਕੇ ਦੂਰ ਜ਼ਮੀਨ ਦੇ ਵਿੱਚ ਕਿਤੇ ਦਬਾ ਦੇਣਾ ਹੁੰਦਾ ਹੈ ਜਾਂ ਉਸ ਫਸਲ ਤੋਂ ਦੂਰ ਕਰ ਦੇਣਾ ਹੁੰਦਾ ਹੈ ਤਾਂ ਕਿ ਜਿਹੜੇ ਬਾਕੀ ਬੂਟੇ ਆ ਸਾਡੇ ਸਬਜ਼ੀਆਂ ਦੇ ਉਹਦੇ ਉੱਪਰ ਅਫੈਕਟ ਨਾ ਹੋਵੇ। ਸੋ ਵਾਇਰਸ ਵੀ ਆ ਸਕਦਾ ਹੈ, ਬਾਕੀ ਝੁਲਸ ਰੋਗ ਵੀ ਆ ਸਕਦਾ ਹੈ, ਇਸ ਤੋਂ ਇਲਾਵਾ ਕੁਛ ਉੱਲੀ ਰੋਗ ਵੀ ਆ ਸਕਦਾ ਹੈ

0: ਵਰਤਣੇ ਚਾਹੀਦੇ ਨੇ ਜੀ
1: ਹਾਂਜੀ ਹਾਂਜੀ ਬਿਲਕੁਲ,
0: ਜੀ
1: ਬੀਜਾਂ ਦੀ ਮਾਤਰਾ ਤੇ ਬੀਜ ਦਾ ਸੋਧਿਆ ਹੋਣਾ ਬਹੁਤ ਜ਼ਰੂਰੀ ਹੈ।
0: ਜੀ ਅਤੇ ਡਾਕਟਰ ਸਾਹਿਬ, ਇੱਕ ਹੋਰ ਸਮੱਸਿਆ ਆਉਂਦੀ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿ ਜਿਵੇਂ ਕਿਸਾਨ ਵੀਰਾਂ ਨੇ ਮਿਰਚਾਂ ਦੀ ਕਾਸ਼ਤ ਕੀਤੀ ਹੈ, ਤਾਂ ਮਿਰਚਾਂ ਦੇ ਬੂਟਿਆਂ ਨੂੰ ਫੁੱਲ ਵੀ ਪੈ ਜਾਂਦੇ ਨੇ ਅਤੇ ਫੁੱਲ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਜਿਵੇਂ ਨਾ ਸੜਨੇ ਅਤੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ। ਬੜੀ ਉਮੀਦ ਹੁੰਦੀ ਹੈ ਕਿ ਇਸ ਵਾਰ ਬੜਾ ਝਾੜ ਨਿਕਲੇਗਾ, ਕਾਫੀ ਫੁੱਲਾਂ ਦੇ ਉੱਤੇ ਫਸਲ ਆ ਗਈ ਹੈ, ਪਰ ਇਹਦੇ ਬਾਵਜੂਦ ਫੁੱਲ ਝੜ ਜਾਂਦੇ ਨੇ, ਉਹਦਾ ਕੀ ਕਾਰਨ ਹੁੰਦਾ ਹੈ?
1: ਹਾਂਜੀ, ਇਹ ਬੜਾ ਇੰਪੋਰਟੈਂਟ ਸਵਾਲ ਹੈ ਕਿਉਂਕਿ ਬਹੁਤ ਸਾਰੇ ਫਾਰਮਰ ਇਹੀ ਚੀਜ਼ ਆਪਾਂ ਘਰਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਫੁੱਲ ਬਹੁਤ ਛੇਤੀ ਝੜ ਜਾਂਦੇ ਆ ਆਪਣੇ। ਅਤੇ ਤੁਹਾਨੂੰ ਮੈਂ ਪਹਿਲਾਂ ਜਿੱਦਾਂ ਦੱਸਿਆ ਹੈ ਕਿ ਇੱਕ ਤਾਂ ਤਾਪਮਾਨ ਜਿਹੜਾ, ਦੇਖੋ ਅੱਜ ਕੱਲ੍ਹ ਵੀ ਆਪਾਂ ਦੇਖਦੇ ਹਾਂ ਕਦੇ ਬਾਰਿਸ਼ ਆ ਜਾਂਦੀ ਹੈ, ਤਾਪਮਾਨ ਇੱਕਦਮ ਹੀ ਜਿਹੜਾ ਘੱਟ ਜਾਂਦਾ ਹੈ, ਡਾਊਨ ਹੋ ਜਾਂਦਾ, ਫਿਰ ਜ਼ਿਆਦਾ ਉੱਪਰ ਚਲਾ ਜਾਂਦਾ। ਸੋ ਤਾਪਮਾਨ ਦੇ ਵਿੱਚ ਵੀ ਜਿਹੜੀ ਇਹ ਫਲਕਚੁਏਸ਼ਨ ਆਉਂਦੀ ਹੈ, ਇਹ ਵੀ ਇੱਕ ਕਾਰਨ ਹੈ ਸਾਡੇ ਜਿਹੜੇ ਮਿਰਚਾਂ ਦੇ ਬੂਟਿਆਂ ਦੇ ਉੱਪਰ ਫੁੱਲਾਂ ਦੀ ਝੜਨ ਦਾ। ਅਤੇ ਦੂਸਰਾ ਕਾਰਨ ਹੋ ਸਕਦਾ ਹੈ ਕਿ ਜੇ ਬਹੁਤ ਜ਼ਿਆਦਾ ਗਰਮੀ ਹੈ ਤੇ ਤੁਸੀਂ ਇਮੀਡੀਏਟਲੀ ਪਾਣੀ ਦੇਤਾ ਕ੍ਰੋਪ ਨੂੰ, ਫਸਲ ਨੂੰ ਪਾਣੀ ਦੇ ਦਿੱਤਾ, ਤਾਂ ਵੀ ਫਲਕਚੁਏਸ਼ਨ ਹੋਣ ਦੇ ਨਾਲ ਉਹਦੇ ਟੈਂਪਰੇਚਰ ਦੇ ਵਿੱਚ ਫੁੱਲ ਝੜ ਜਾਂਦੇ ਆ। ਇਦਾਂ ਹੀ ਇੱਕ ਹੋਰ ਕਾਰਨ ਹੈ ਵੀ ਜੇ ਆਪਾਂ ਨਾਈਟ੍ਰੋਜਨ ਦੀ ਖਾਦ ਵੀ ਜ਼ਿਆਦਾ ਪਾ ਦਿੱਤੀ, ਨਾਈਟ੍ਰੋਜਨ ਜਿੰਨੀ ਲੋੜੀਂਦੀ ਤੋਂ ਜ਼ਿਆਦਾ ਪਾ ਦਿੱਤੀ, ਉਹ ਵੀ ਇੱਕ ਕਾਰਨ ਹੈ ਕਿ ਸਾਡੇ ਫੁੱਲ ਤੇ ਫਲ ਝੜ ਜਾਂਦੇ ਆ। ਤੇ ਜੇ ਫੁੱਲ ਤੋਂ ਫਲ ਬਣੇ ਵੀ ਤਾਂ ਵੀ ਉਹ ਸਾਈਜ਼ ਦੇ ਵਿੱਚ ਛੋਟਾ ਰਹਿ ਜਾਂਦਾ ਹੈ ਤੇ ਹੌਲੀ ਹੌਲੀ ਉਹ ਵੱਧਦਾ ਨਹੀਂ ਹੈ ਤੇ ਉਹ ਝੜ ਹੀ ਜਾਂਦਾ ਹੈ। ਸੋ ਇਦਾਂ ਦੇ ਜਿਹੜੇ ਕਾਰਨ ਨੇ, ਇਹ ਤਾਂ ਆਪਾਂ ਦੇਖੋ ਛੋਟੇ ਆਪਣੇ ਪੱਧਰ ਤੇ ਕਾਫੀ ਹੱਦ ਤੱਕ ਹੱਲ ਕਰ ਸਕਦੇ ਹਾਂ। ਤੇ ਟੈਂਪਰੇਚਰ ਦੇ ਵਿੱਚ ਫਲਕਚੁਏਸ਼ਨ ਨੂੰ ਤਾਂ ਕੋਈ ਨਹੀਂ ਰੋਕ ਸਕਦਾ, ਪਰ ਪਾਣੀ ਨੂੰ ਤੇ ਨਾਈਟ੍ਰੋਜਨ ਦੀ ਖਾਦ ਨੂੰ ਆਪਾਂ ਬਰਾਬਰ ਮਾਤਰਾ ਦੇ ਵਿੱਚ ਦੇ ਦਈਏ ਤਾਂ ਆਪਾਂ ਕਾਫੀ ਹੱਦ ਤੱਕ ਇਹ ਫੁੱਲ ਤੇ ਫਲ ਝੜਨ ਨੂੰ ਰੋਕ ਸਕਦੇ ਹਾਂ।
0: ਬਿਲਕੁਲ, ਮਤਲਬ ਦੇਖਾ ਦੇਖੀ ਖਾਦ ਨਹੀਂ ਪਾਉਣੀ ਚਾਹੀਦੀ। ਜਿਵੇਂ ਅਕਸਰ ਦੇਖ ਲੈਂਦੇ ਨੇ ਕਿਸਾਨ ਵੀਰ ਕਿ ਆਂਢ ਗੁਆਂਢ ਦੇ ਵਿੱਚ ਕਿਸੇ ਕਿਸਾਨ ਵੀਰ ਨੇ ਕੋਈ ਕਿਤੇ ਬੈਂਗਣੀ ਲਾਈ ਹੈ, ਕਿਤੇ ਮਿਰਚਾਂ ਲਾਈਆਂ ਨੇ, ਤਾਂ ਉਹਨੇ ਦੇਖਿਆ ਵੀ ਮੈਂ ਤਾਂ ਇੱਕ ਕਿਸ਼ਤ ਪਾਤੀ ਹੈ, ਦੂਜਾ ਕਹਿੰਦਾ ਨਹੀਂ ਅਜੇ ਮੈਨੂੰ ਲੱਗਦਾ ਹੈ ਵੀ ਆਪਾਂ ਫੁੱਲਾਂ ਦੇ ਉੱਤੇ ਫਸਲ ਹੈ, ਇੱਕ ਕਿਸ਼ਤ ਆਪਾਂ ਜਾਂ ਇੱਕ ਡੋਜ਼ ਹੋਰ ਪਾ ਦਈਏ, ਤਾਂ ਇੱਦਾਂ ਨਹੀਂ ਕਰਨਾ ਚਾਹੀਦਾ। ਮਤਲਬ ਸੋਚ ਸਮਝ ਕੇ ਮਾਹਰਾਂ ਦੀ ਰਾਏ ਦੇ ਮੁਤਾਬਕ ਹੀ ਕਿਸਾਨ ਵੀਰੋ ਤੁਸੀਂ ਖਾਦਾਂ ਦਾ ਪ੍ਰਬੰਧਨ ਕਰਿਆ ਕਰੋ। ਇਹਦੇ ਨਾਲ ਤਾਂ ਇੱਕ ਇਹ ਹੋ ਜਾਂਦਾ ਹੈ ਕਿ ਜਿਹੜੇ ਤੁਹਾਡੇ ਖੇਤੀ ਦੇ ਖਰਚੇ ਨੇ ਉਹ ਵੀ ਘੱਟ ਜਾਂਦੇ ਨੇ। ਅਤੇ ਇੱਕ ਅਸੀਂ ਅਕਸਰ ਤੁਹਾਨੂੰ ਕਹਿੰਦੇ ਹੁੰਦੇ ਹਾਂ ਕਿ ਜਦੋਂ ਤੁਹਾਡਾ ਖੇਤ ਖਾਲੀ ਹੁੰਦਾ, ਜਿਵੇਂ ਹੁਣ ਤੁਸੀਂ ਝੋਨੇ ਦੀ ਤਿਆਰੀ ਕਰ ਰਹੇ ਹੋ ਤਾਂ ਖੇਤ ਖਾਲੀ ਨੇ, ਤਾਂ ਮਿੱਟੀ ਅਤੇ ਪਾਣੀ ਦੀ ਪਰਖ ਜ਼ਰੂਰ ਕਰਵਾਇਆ ਕਰੋ। ਉਹਦੇ ਨਾਲ ਇਹ ਹੋ ਜਾਂਦਾ ਕਿ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਮਿੱਟੀ ਦੇ ਵਿੱਚ ਕਿਹੜੇ ਤੱਤਾਂ ਦੀ ਘਾਟ ਆ ਗਈ ਹੈ, ਅਤੇ ਉਹਨਾਂ ਤੱਤਾਂ ਦੇ ਮੁਤਾਬਕ ਹੀ ਅਸੀਂ ਜੇਕਰ ਖਾਦਾਂ ਪਾਵਾਂਗੇ ਤਾਂ ਸਾਡਾ ਫਾਇਦਾ ਹੋਵੇਗਾ। ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਦੂਜਾ ਜਿਹੜਾ ਸਾਡਾ ਬੇਲੋੜਾ ਖਰਚਾ ਹੈ ਉਹ ਘੱਟ ਜਾਏਗਾ। ਇਸ ਕਰਕੇ ਮਿੱਟੀ ਪਾਣੀ ਦੀ ਪਰਖ ਤੁਸੀਂ ਨਜ਼ਦੀਕੀ ਤੁਹਾਡੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਯੋਗਸ਼ਾਲਾਵਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜਾ ਕੇ ਸੈਂਪਲ ਲਿਜਾਓ। ਸੈਂਪਲ ਦੇ ਲੈਣ ਦੇ ਤਰੀਕੇ ਤੁਹਾਨੂੰ ਅਸੀਂ ਕਈ ਵਾਰ ਦੱਸ ਚੁੱਕੇ ਹਾਂ, ਤਾਂ ਇਸ ਕਰਕੇ ਮਿੱਟੀ ਪਾਣੀ ਦੀ ਪਰਖ ਜ਼ਰੂਰ ਇੱਕ ਵਾਰ ਕਰਵਾ ਲਓ। ਅਤੇ ਜਿਹੜਾ ਹੁਣ ਮੌਸਮ ਚੱਲ ਰਿਹਾ ਜੀ, ਇਹਦੇ ਵਿੱਚ ਕੀ ਪਨੀਰੀ ਵਾਲੀਆਂ, ਬੀਜ ਵਾਲੀਆਂ ਜਾਂ ਵੇਲਾਂ ਵਾਲੀਆਂ ਸਬਜ਼ੀਆਂ ਨੇ ਉਹਨਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ? ਜਿਵੇਂ ਹੁੰਦਾ ਨਾ ਕਿ ਬੜੀ ਅੱਤ ਦੀ ਗਰਮੀ ਚੱਲ ਰਹੀ ਹੈ, ਤਾਂ ਅਸੀਂ ਕਹਿੰਦੇ ਹਾਂ ਕਿ ਇਸ ਮੌਸਮ ਦੇ ਵਿੱਚ ਅਸੀਂ ਕੋਈ ਪੌਦਾ ਨਹੀਂ ਲਾਉਣਾ, ਕੋਈ ਬੂਟਾ ਨਹੀਂ ਲਾਉਣਾ, ਤਾਂ ਕਿ ਇਸ ਵੇਲੇ ਵੀ ਜਿਹੜੀ ਹੁਣ ਮੌਸਮ ਹੈ ਇਹਦੇ ਵਿੱਚ ਕਾਸ਼ਤ ਕੀਤੀ ਜਾ ਸਕਦੀ ਹੈ?
1: ਹਾਂਜੀ ਹਾਂਜੀ, ਇਹ ਵੀ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਗਰਮੀ ਬਹੁਤ ਜ਼ਿਆਦਾ ਵਧੀ ਹੋਈ ਹੈ ਅਤੇ ਗਰਮੀ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਆਪਾਂ ਦੇਖਦੇ ਹਾਂ ਕਿ ਸਾਰੀਆਂ ਫਸਲਾਂ ਲਈ ਨਹੀਂ ਠੀਕ ਹੈਗਾ, ਅਨੁਕੂਲ ਨਹੀਂ ਹੈ। ਪਰ ਜੇ ਆਪਾਂ ਇੱਕ ਗੱਲ ਕਰੀਏ ਤਾਂ ਉਹਦੇ ਵਿੱਚ ਆਪਣੀ ਜਿਹੜੀ ਕਰੇਲਾ ਹੈ ਉਹਦੇ ਦੇਖੋ ਹੁਣ ਆਪਣੀ ਬਿਜਾਈ ਕਰ ਸਕਦੇ ਹਾਂ ਆਪਾਂ ਜੂਨ ਅਤੇ ਜੁਲਾਈ ਦੇ ਵਿੱਚ। ਅਤੇ ਇੱਦਾਂ ਹੀ ਆਪਣਾ ਘੀਆ ਹੈ ਉਹ ਵੀ ਜੂਨ ਜੁਲਾਈ ਦੇ ਵਿੱਚ ਬੜੀ ਅੱਛੀ ਉਹਦੀ ਬਿਜਾਈ ਹੋ ਜਾਂਦੀ, ਉਹਦੀ ਕਿਸਮ ਅਲੱਗ ਹੈ। ਜਿੱਦਾਂ ਪੰਜਾਬ ਕਰੇਲੀ ਨੰਬਰ 1 ਕਰੇਲੇ ਦੀ ਕਿਸਮ ਹੈ ਜਿਹੜੀ ਕਿ ਆਪਾਂ ਹੁਣ ਜੂਨ ਦੇ ਵਿੱਚ ਬਿਜਾਈ ਕਰ ਸਕਦੇ ਹਾਂ ਅਤੇ ਸਿੱਧੀ ਬਿਜਾਈ ਹੁੰਦੀ ਹੈ ਉਹਦੀ। ਇੱਦਾਂ ਹੀ ਕਾਲੀ ਤੋਰੀ ਹੋ ਗਈ, ਟਿੰਡਾ ਹੋ ਗਿਆ, ਇਹਨਾਂ ਸਾਰੀਆਂ ਫਸਲਾਂ ਦੀ ਬਿਜਾਈ ਅਸੀਂ ਜੂਨ ਜੁਲਾਈ 'ਚ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਕਿਉਂਕਿ ਅੱਗੇ ਬਰਸਾਤ ਦਾ ਆਉਣ ਵਾਲਾ ਮੌਸਮ ਹੈ, ਉਹਦੇ ਵਿੱਚ ਟੈਂਪਰੇਚਰ ਜਿਹੜਾ ਘਟੇਗਾ ਥੋੜ੍ਹਾ ਜਿਹਾ ਅਤੇ ਨਾਲ ਦੀ ਨਾਲ ਹੀ ਪਾਣੀ ਦੀ ਕਮੀ ਵੀ ਪੂਰੀ ਹੋ ਜਾਵੇਗੀ। ਸੋ ਇਹਨਾਂ ਸਾਰੀਆਂ ਫਸਲਾਂ ਨੂੰ ਅਸੀਂ ਹੁਣ ਜੂਨ ਦੇ ਮਿਡ ਦੇ ਵਿੱਚ ਜਾਂ ਜੂਨ ਦੇ ਵਿੱਚ ਆਪਾਂ ਲਗਾ ਸਕਦੇ ਹਾਂ
0: ਜੀ।
1: ਹਾਂਜੀ,
0: ਕਿਸਾਨ ਵੀਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ
2: ਹੈਲੋ ਜੀ,
0: ਹਾਂਜੀ ਸਵਾਗਤ ਹੈ ਜੀ।
2: ਡਾਕਟਰ ਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਮੈਂ ਕੁਝ ਕੱਦੂ ਲਾਇਆ ਜੀ। ਜੀ
0: ਜੀ,
2: ਤੇ ਜਿਵੇਂ ਤੁਸੀਂ ਪਾਣੀ ਕਿਨੇ ਪਾਣੀ ਦੇਣ ਨਾਲ ਫਸਲ ਹਰੀ ਰਹਿੰਦੀ ਆ।
1: ਹਾਂਜੀ,
2: ਉਹ ਸੁੱਕੀ ਹੈ ਜੀ।
0: ਜੀ, ਪਾਣੀ ਦੇਣ ਦੇ ਨਾਲ ਸੁੱਕ ਗਏ।
2: ਕੀ ਕਰਵਾਇਆ ਹੋਊ ਜੀ?
0: ਜੀ
1: ਹਾਂਜੀ ਹਾਂਜੀ,
0: ਇਹ ਕਹਿੰਦੇ
2: ਜਿਹੜੇ
0: ਜੀ
2: ਕੁਰਜੀ ਲਾਏ ਸੀ ਨਾ ਵੇਲਾਂ ਜੀ
1: ਅੱਛਾ ਅੱਛਾ ਠੀਕ ਹੈ ਜੀ
0: ਉਹ ਕਹਿੰਦੇ
2: ਉਹ
0: ਪਾਣੀ ਲਾਉਣ ਦੇ ਨਾਲ ਸੁੱਕ
2: ਸੁੱਕਦੀਆਂ
0: ਗਈਆਂ
2: ਜੀ
1: ਹਾਂਜੀ ਇਹੀ ਮੈਂ ਜਿੱਦਾਂ ਦੇਖੋ ਤੁਹਾਨੂੰ ਇਹ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕੀ ਹਾਂ ਕਿ ਆਪਾਂ ਨੂੰ ਪਾਣੀ ਜਿਹੜਾ ਹੈਗਾ ਲੋੜ ਤੋਂ ਜ਼ਿਆਦਾ ਨਹੀਂ ਦੇਣਾ। ਤੁਸੀਂ ਇਹ ਦੇਖੋ ਵੀ ਜਦੋਂ ਆਪਾਂ ਉੱਪਰਲੀ ਸਤਹ ਆਪਣੀ ਸੁੱਕ ਗਈ ਧਰਤੀ ਦੀ ਜਿੱਥੇ ਆਪਾਂ ਕੱਦੂ ਲਗਾਏ ਹੋਏ ਨੇ, ਪਰ ਤੁਸੀਂ ਜਦੋਂ ਖੁਰਪੀ ਮਾਰ ਕੇ ਜਾਂ ਥੱਲੇ ਦੇਖੋਗੇ ਤਾਂ ਉਹਦੇ 'ਚ ਨਮੀ ਬਹੁਤ ਜ਼ਿਆਦਾ ਹੁੰਦੀ ਆ। ਆਪਾਂ ਨੂੰ ਉੱਪਰੋਂ ਲੱਗਦਾ ਕਿ ਪਾਣੀ ਬਹੁਤ ਜ਼ਿਆਦਾ ਦੇਣ ਦੀ ਲੋੜ ਹੈ, ਬੂਟੇ

0: ਸਾਡੇ ਕੁਮਲਾਗੇ, ਪਰ ਉਹ ਕੁਮਲਾਏ ਹੁੰਦੇ ਨੇ ਸਿਰਫ਼ ਜਿਹੜਾ ਤਾਪਮਾਨ ਆ ਉਹਦੀ ਫਲਕਚੁਏਸ਼ਨ ਕਰਕੇ, ਨਾ ਕਿ ਪਾਣੀ ਕਰਕੇ। ਸੋ ਪਾਣੀ ਆਪਾਂ ਨੂੰ ਹਮੇਸ਼ਾ ਉਸ ਵੇਲੇ ਦੇਣਾ ਚਾਹੀਦਾ ਹੈ ਜਦੋਂ ਉਹਦੀ ਥੱਲੜੀ ਜਿਹੜੀ ਧਰਤੀ ਦੀ ਜ਼ਮੀਨ ਦੀ ਲੇਅਰ ਹੈ ਜਾਂ ਸਤਹ ਹੈ ਜਦੋਂ ਉਹ ਵੀ ਸੁੱਕ ਗਈ ਹੈ, ਤਾਂ ਸਮਝੋ ਕਿ ਪਾਣੀ ਦੇਣ ਦੀ ਲੋੜ ਹੈ। ਸਿਰਫ਼ ਉੱਪਰਲੀ ਸਤਹ ਜੇ ਦੇਖ ਕੇ ਆਪਾਂ ਪਾਣੀ ਦੇ ਦਾਂਗੇ ਤਾਂ ਬਹੁਤ ਇੱਦਾਂ ਹੀ ਹੁੰਦਾ ਹੈ ਬਹੁਤ ਵਾਰੀ ਕਿ ਸਾਡਾ ਜਿਹੜੀਆਂ ਜੜ੍ਹਾਂ ਨੇ ਉਹ ਗਲ ਜਾਂਦੀਆਂ ਨੇ, ਤੇ ਜਦੋਂ ਜੜ੍ਹਾਂ ਗਲਦੀਆਂ ਨੇ ਤਾਂ ਹੌਲੀ ਹੌਲੀ ਜਿਹੜਾ ਸਾਡਾ ਬੂਟਾ ਉੱਪਰੋਂ ਆਪਾਂ ਨੂੰ ਲੱਗਦਾ ਕਿ ਸੁੱਕ ਗਿਆ, ਮਰ ਗਿਆ। ਤੇ ਸੋ ਇਹ ਜਿਹੜੀ ਇਹ ਬਹੁਤ ਜ਼ਰੂਰੀ ਹੈ, ਆਪਾਂ ਗਰਮੀ ਕਰਕੇ ਨਾ ਦੇਖੀਏ, ਆਪਾਂ ਇਹ ਦੇਖੀਏ ਵੀ ਜ਼ਮੀਨ 'ਚ ਉਸ ਨੂੰ ਪਾਣੀ ਦੀ ਲੋੜ ਹੈ ਵੀ ਜਾਂ ਨਹੀਂ ਹੈ। ਸੋ ਇਸ ਤਰੀਕੇ ਨਾਲ ਵੀ ਆਪਾਂ ਪਾਣੀ ਜਿਹੜਾ ਹੈਗਾ ਉਹ ਕਿਸੇ ਹੱਦ ਤੱਕ ਨਿਯੰਤਰਣ ਕਰ ਸਕਦੇ ਹਾਂ। ਬਾਕੀ ਮੈਂ ਜਿੱਦਾਂ ਦੱਸਿਆ ਤੁਹਾਨੂੰ ਵੀ ਆਪਾਂ ਦੇਖੋ, ਵੈਸੇ ਤਾਂ ਜਿੰਨੀਆਂ ਵੀ ਸਬਜ਼ੀਆਂ ਨੇ 6 ਤੋਂ 7 ਦਿਨ ਦਾ ਫਰਕ ਹੁੰਦਾ ਹੈ ਪਾਣੀ ਦੇਣ ਦੇ ਵਿੱਚ, ਪਰ ਹੁਣ ਜਿੱਦਾਂ ਗਰਮੀ ਦਾ ਜ਼ਿਆਦਾ ਹੈ ਆਪਾਂ ਫਿਰ ਵੀ 4 ਤੋਂ 5 ਦਿਨ ਦਾ ਡਿਫਰੈਂਸ ਤਾਂ ਰੱਖੀਏ। ਆਪਾਂ ਨੂੰ ਇਹ ਲੱਗਦਾ ਹੈ ਕਿ ਦੂਸਰੇ ਦਿਨ ਹੀ ਪਾਣੀ ਦੇ ਦਈਏ, ਉੱਤੋਂ ਆਪਾਂ ਦੇਖਦੇ ਹਾਂ ਕਿ ਸੁੱਕ ਗਈ ਸਾਰੀ, ਪਰ ਉਹ ਕਾਰਨ ਨਹੀਂ ਹੁੰਦਾ ਹੈਗਾ। ਸੋ ਪਾਣੀ ਜ਼ਿਆਦਾ ਦੇਣ ਨਾਲ ਵੀ ਸਾਡੇ ਬੂਟੇ ਸੁੱਕ ਸਕਦੇ ਨੇ, ਸੋ ਇਹ ਖਿਆਲ ਰੱਖਣਾ ਪੈਂਦਾ ਹੈ ਜੀ।
1: ਜੀ, ਤੇ ਕਿਸਾਨ ਵੀਰ ਹੋਰ ਵੀ ਸਾਡੇ ਨਾਲ ਜੁੜ ਗਏ ਨੇ। ਹੈਲੋ ਹੈਲੋ,
2: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ
1: ਜੀ।
2: ਹਾਂ ਜੀ, ਮੈਂ ਧੰਨਾ ਸਿੰਘ ਖਰੌੜ ਪਿੰਡ ਸੁੰਨੇ ਤੋਂ ਬੋਲਦਾ ਜੀ।
0: ਹਾਂ ਜੀ,
2: ਅਸੀਂ ਝੋਨਾ ਲਾਉਣਾ ਜੀ 25 ਜੂਨ ਤੋਂ ਬਾਅਦ।
0: ਠੀਕ ਹੈ।
2: ਉਹਦੀਆਂ ਵੱਟਾਂ ਤੇ ਅਸੀਂ ਭਿੰਡੀ ਕਹਿੰਦੇ ਆ ਲਾ ਦਈਏ, ਹੋਰ ਦੇਖੀਆਂ ਨੇ ਅਸੀਂ ਲੱਗੀਆਂ ਹੋਈਆਂ, ਲਾ ਸਕਦੇ ਹਾਂ ਜੀ? ਕਿਹੜੀ ਕਿਸਮ ਲਾਈਏ?
0: ਹਾਂਜੀ, ਭਿੰਡੀ ਦੇਖੋ ਬੜਾ ਵਧੀਆ ਇਹ ਨਾ, ਇੱਕ ਹੋਰ ਵੀ ਗੱਲ ਹੈ, ਭਿੰਡੀ ਜਦੋਂ ਤੁਸੀਂ ਲਗਾਓਗੇ ਆਪਣੀਆਂ ਝੋਨੇ ਦੀਆਂ ਵੱਟਾਂ ਤੇ ਜਾਂ ਜਿੱਥੇ ਵੀ ਖਾਲੀ ਜ਼ਮੀਨ ਹੈਗੀ ਹੈ ਤੁਹਾਡੀ, ਤੇ ਬਹੁਤ ਸਾਰੇ ਜਿਹੜੇ ਕੀੜੇ ਮਕੌੜੇ ਆ ਤੁਹਾਡੇ ਝੋਨੇ ਤੇ ਆਉਣ ਦੀ ਬਜਾਏ, ਤੇ ਉਹ ਭਿੰਡੀ ਤੇ ਪਹਿਲਾਂ ਅਟੈਕ ਕਰਨਗੇ ਜਦ ਤੱਕ ਸਾਡੀ ਭਿੰਡੀ ਖਤਮ ਹੋ ਜਾਏਗੀ, ਅਸੀਂ ਭਿੰਡੀ ਤੋਂ ਵਿਹਲੇ ਹੋ ਜਾਵਾਂਗੇ, ਤੇ ਸਾਡੇ ਜਿਹੜੇ ਕੀੜੇ ਮਕੌੜੇ ਵੀ ਉਹ ਘੱਟ ਹਮਲਾ ਕਰਨਗੇ ਸਾਡੇ ਝੋਨੇ ਦੀ ਫਸਲ ਦੇ ਉੱਪਰ। ਸੋ ਭਿੰਡੀ, ਹਾਂਜੀ
2: ਭਿੰਡੀ ਤਾਂ ਠੀਕ ਚੱਲੂ,
0: ਭਿੰਡੀ ਚੱਲੂਗੀ, ਬਿਲਕੁਲ ਚੱਲੇਗੀ ਜੀ। ਭਿੰਡੀ ਲਾਉਣ ਦਾ ਹੁਣ ਵੀ ਵਕਤ ਹੈ, ਜਿੱਦਾਂ ਮੈਂ ਦੱਸਿਆ ਤੁਹਾਨੂੰ ਭਿੰਡੀ ਦੀਆਂ ਤਾਂ ਇੰਨੀਆਂ ਜ਼ਿਆਦਾ ਕਿਸਮਾਂ ਨੇ ਵੀ ਆਪਾਂ ਪੂਰਾ ਸਾਲ ਹੀ ਲਾ ਸਕਦੇ ਹਾਂ, ਗਰਮੀਆਂ ਦੇ ਵਿੱਚ, ਬਰਸਾਤ ਦੇ ਵਿੱਚ, ਤੇ ਜਦੋਂ ਥੋੜ੍ਹੀ ਜਿਹੀ ਸਰਦੀ ਸ਼ੁਰੂ ਹੁੰਦੀ ਹੈ ਉਦੋਂ ਵੀ ਅਸੀਂ ਭਿੰਡੀ ਲਗਾ ਸਕਦੇ ਹਾਂ। ਸੋ ਅੱਜ ਕੱਲ੍ਹ ਪੰਜਾਬ ਬਰਸਾਤੀ ਜਿਹੜੀ ਕਿਸਮ ਹੈਗੀ ਆ ਉਹ ਤੁਸੀਂ ਲਗਾ ਸਕਦੇ ਹਾਂ ਜੀ, ਬਹੁਤ ਵਧੀਆ। ਇੱਕ ਤਾਂ ਵਾਇਰਸ ਤੋਂ ਉਹ ਅਟੈਕ ਘਟਾਉਂਦੀ ਹੈ, ਇੱਕ ਤੁਹਾਡਾ ਜਿਹੜੇ ਹੈਗੀ ਆ ਉਹ ਫਸਲ ਤੁਹਾਨੂੰ ਵਧੀਆ ਭਿੰਡੀ ਵੀ ਦੇਵੇਗੀ।
2: ਧੰਨਵਾਦ।
0: ਹਾਂਜੀ,
1: ਮਿਹਰਬਾਨੀ ਮਿਹਰਬਾਨੀ ਧੰਨਾ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਕਾਲ ਕੀਤੀ। ਅਤੇ ਡਾਕਟਰ ਸਾਹਿਬ, ਜਿਵੇਂ ਕਿਸਾਨ ਵੀਰ ਕੀ ਕਰਦੇ ਨੇ, ਜਿਨ੍ਹਾਂ ਨੇ ਤਾਂ ਮੰਡੀ ਤੱਕ ਆਪਣੀ ਫਸਲ ਦੀ ਪਹੁੰਚ ਕਰਨੀ ਹੁੰਦੀ ਹੈ, ਉਹ ਤਾਂ ਵੱਡੇ ਪੱਧਰ ਦੇ ਉੱਤੇ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ, ਪਰ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ, ਕੁਝ ਕਿਸਾਨ ਵੀਰਾਂ ਨੇ ਕੁਝ ਕੁ ਥਾਂ ਛੱਡੀ ਹੁੰਦੀ ਹੈ, ਅੱਧੀ ਕਨਾਲ, ਮਰਲੇ, ਦੋ ਮਰਲੇ, ਉਹ ਵੀ ਉਹਦੇ ਵਿੱਚ ਕਾਸ਼ਤ ਕਰਦੇ ਨੇ, ਅਤੇ ਇਸ ਤੋਂ ਇਲਾਵਾ ਘਰਾਂ ਦੇ ਵਿੱਚ ਵੀ ਖੁੱਲ੍ਹੇ ਵਿਹੜੇ ਨੇ ਕਿਸਾਨ ਵੀਰਾਂ ਦੇ, ਕਿੰਨਾ ਕਈਆਂ ਨੇ ਖੇਤਾਂ ਦੇ ਵਿੱਚ ਘਰ ਬਣਾਏ ਹੋਏ ਨੇ, ਤਾਂ ਉੱਥੇ ਆਪਣੀ ਲੋੜ ਦੇ ਮੁਤਾਬਕ ਸਬਜ਼ੀਆਂ ਦੀ ਪੈਦਾਵਾਰ ਕਰ ਲੈਂਦੇ ਨੇ। ਪਰ ਇਹਦੇ ਵਿੱਚ ਹੁਣ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਨੇ, ਕਈ ਕਿਸਾਨ ਵੀਰ ਅਜਿਹੇ ਨੇ ਜਿਨ੍ਹਾਂ ਦਾ ਖੇਤੀ ਵਾਲਾ ਕੰਮ ਤਾਂ ਪਿੰਡਾਂ ਦੇ ਵਿੱਚ ਹੈ, ਅਤੇ ਖੁਦ ਉਹ ਜਾਂ ਤਾਂ ਪਿੰਡ ਦੇ ਵਿੱਚ ਸ਼ਹਿਰ ਨੁਮਾ ਕਸਬੇ ਦੇ ਵਿੱਚ ਰਹਿੰਦੇ ਨੇ ਜਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ, ਅਤੇ ਜਾਂ ਜਿਹੜੇ ਲੋਕ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ ਨੇ, ਉਹ ਚਾਹੁੰਦੇ ਨੇ ਕਿ ਅਸੀਂ ਸ਼ਹਿਰ ਦੇ ਵਿੱਚ ਰਹਿੰਦਿਆਂ ਵੀ ਕਿਸੇ ਤਰੀਕੇ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਕਰ ਸਕੀਏ। ਅਤੇ ਉਹਦੇ ਵਿੱਚ ਇੱਕ ਟਰਮ ਆਉਂਦੀ ਆ ਟੈਰਿਸ ਗਾਰਡਨ ਦੀ, ਉਹਦੇ ਵਿੱਚ ਜਾਂ ਕਹਿ ਲੈਣਾ ਕਿ ਵੀ ਕਿਚਨ ਗਾਰਡਨ ਵੀ ਕਹਿ ਦਿੰਦੇ ਹਾਂ, ਤਾਂ ਜਿਹੜਾ ਟੈਰਿਸ ਗਾਰਡਨ ਆ ਉਹਦਾ ਕਿੰਨਾ ਕੁ ਮਹੱਤਵ ਆ ਅਤੇ ਕਿਵੇਂ ਉਹਦੀ ਸਾਂਭ ਸੰਭਾਲ ਕਰਨੀ ਆ ਉਹਦੇ ਬਾਰੇ ਜ਼ਰੂਰ ਦੱਸਿਓ।
0: ਹਾਂਜੀ, ਇਹ ਬੜਾ ਵਧੀਆ ਸਵਾਲ ਹੈ ਜੀ। ਆਪਾਂ ਨੋਰਮਲੀ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਰਹਿੰਦੇ ਹਾਂ, ਕਸਬਿਆਂ ਦੇ ਵਿੱਚ ਰਹਿੰਦੇ ਹਾਂ, ਜ਼ਮੀਨ ਦੀ ਦੇਖੋ ਕਮੀ ਹੋਈ ਜਾਂਦੀ ਹੈ, ਘਾਟ ਹੋਈ ਜਾਂਦੀ ਹੈ, ਜ਼ਮੀਨ ਘਟੀ ਜਾਂਦੀ ਹੈ, ਸਾਡੇ ਜਿਹੜੇ ਹੈਗੇ ਆ ਸਟਰਕਚਰ ਵਧੀ ਜਾਂਦੀਆਂ ਨੇ। ਸੋ ਇਹਦੇ ਵਿੱਚ ਇੱਕ ਬੜੀ ਵਧੀਆ ਗੱਲ ਹੈਗੀ ਹੈ ਟੈਰਿਸ ਗਾਰਡਨਿੰਗ। ਫੋਰਨ ਦੇ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਇਹ ਟੈਰਿਸ ਗਾਰਡਨਿੰਗ ਜਾਂ ਛੱਤਾਂ ਦੇ ਉੱਪਰ ਸਬਜ਼ੀਆਂ ਦੀ ਕਾਸ਼ਤ ਕਰਨਾ ਬਹੁਤ ਹੀ ਇੰਪੋਰਟੈਂਟ ਹੈ। ਈਵਨ ਫੁੱਲਾਂ ਦੀ ਖੇਤੀ ਵੀ ਹੁੰਦੀ ਹੈ, ਸਬਜ਼ੀਆਂ ਦੀ ਖੇਤੀ ਵੀ ਹੁੰਦੀ ਹੈ, ਅਤੇ ਵੱਡੇ ਵੱਡੇ ਫਲਾਂ ਦੀ ਵੀ ਖੇਤੀ ਕੀਤੀ ਜਾਂਦੀ ਹੈ। ਪਰ ਜੇ ਆਪਾਂ ਆਪਣੇ ਛੋਟੇ ਘਰਾਂ ਦੀ ਗੱਲ ਕਰੀਏ ਜਾਂ ਛੱਤਾਂ ਦੀ ਗੱਲ ਕਰੀਏ, ਤਾਂ ਉੱਥੇ ਸਬਜ਼ੀਆਂ ਬੜੇ ਹੀ ਕਹਿ ਲਓ ਕਿ ਵਧੀਆ ਪੱਧਰ 'ਤੇ ਲਗਾਈਆਂ ਜਾ ਸਕਦੀਆਂ, ਚੰਗੇ ਪੱਧਰ 'ਤੇ ਲਗਾਈਆਂ ਜਾ ਸਕਦੀਆਂ ਨੇ। ਸੋ ਸਬਜ਼ੀਆਂ ਦੇ ਨਾਲ ਜਿੱਦਾਂ ਦੇਖੋ ਤਾਪਮਾਨ ਵੱਧ ਰਿਹਾ ਹੈਗਾ, ਸੋ ਤਾਪਮਾਨ ਵਧਣ ਦੇ ਨਾਲ ਉਹ ਸਬਜ਼ੀਆਂ ਆਪਾਂ ਟੈਰਿਸ ਦੇ ਉੱਪਰ ਚੂਜ਼ ਕਰਨੀਆਂ ਨੇ ਜਿਹੜੀਆਂ ਕਿ ਉਸ ਤਾਪਮਾਨ ਨੂੰ ਸਹਿਣ ਕਰ ਸਕਣ, ਕਿਉਂਕਿ ਛੱਤਾਂ ਗਰਮ ਹੋਣਗੀਆਂ, ਆਪਣੇ ਅੰਦਰ ਠੰਡੇ ਹੁੰਦੇ ਨੇ ਜਾਂ ਆਪਣੇ ਗਾਰਡਨ ਠੰਡੇ ਹੁੰਦੇ ਆ, ਪਰ ਛੱਤਾਂ ਬਹੁਤ ਗਰਮ ਹੁੰਦੀਆਂ ਨੇ। ਸੋ ਉਹਨਾਂ ਦੇ ਉੱਪਰ ਉਹ ਇੱਕ ਤਾਂ ਸਬਜ਼ੀਆਂ ਦੀ ਚੋਣ ਬਹੁਤ ਜ਼ਰੂਰੀ ਹੈ ਕਿ ਕਿਹੜੀਆਂ ਸਬਜ਼ੀਆਂ ਅਸੀਂ ਲਗਾ ਸਕਦੇ ਹਾਂ ਛੱਤਾਂ ਦੇ ਉੱਪਰ, ਅਤੇ ਉਹਨਾਂ ਨੂੰ ਲਗਾਉਣ ਲਈ ਸਾਡੇ ਕੋਲ ਕੀ ਪ੍ਰਬੰਧ ਹੋਣਾ ਚਾਹੀਦਾ ਹੈ ਜਾਂ ਕਿਹੜੇ ਕਿਹੜੇ ਕੰਟੇਨਰਸ ਹੋਣੇ ਚਾਹੀਦੇ ਨੇ, ਇਹ ਬੜਾ ਹੀ ਵੱਡਾ ਮਹੱਤਵਪੂਰਨ ਸਵਾਲ ਹੈ। ਅਤੇ ਇਹਦੇ ਨਾਲ ਆਪਾਂ ਕਾਫੀ ਹੱਦ ਤੱਕ ਆਪਣੇ ਘਰ ਨੂੰ ਵੀ ਠੰਡਾ ਰੱਖ ਸਕਦੇ ਹਾਂ
1: ਜੀ।
0: ਹਾਂਜੀ,
1: ਟੀਡਰ ਸਾਹਿਬ, ਇਹਦੇ ਵਿੱਚ ਇੱਕ ਅਹਿਮ ਸਵਾਲ ਇਹ ਹੈ कि असी

0: ਤੋਂ ਖੇਤ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਦੇ ਹਾਂ ਤਾਂ ਕੋਈ ਵੀ ਸਬਜ਼ੀ ਉਹਦੇ ਵਿੱਚ ਉਗਾ ਲੈਂਦੇ ਹਾਂ, ਪਰ ਟੈਰਿਸ ਗਾਰਡਨ ਵਾਸਤੇ ਮੈਨੂੰ ਲੱਗਦਾ ਹੈ ਕਿ ਸਬਜ਼ੀਆਂ ਦੀ ਚੋਣ ਕਰਨੀ ਪਵੇਗੀ।
1: ਹਾਂਜੀ, ਸਬਜ਼ੀਆਂ ਦੀ ਚੋਣ ਜਿੱਦਾਂ ਮੈਂ ਦੱਸਿਆ ਕਿ ਟੈਂਪਰੇਚਰ ਦੇ ਅਕੋਰਡਿੰਗ ਕਰਨੀ ਪਏਗੀ ਸਾਨੂੰ, ਤੇ ਸਭ ਤੋਂ ਦੇ ਵਧੀਆ ਮੈਂ ਗੱਲ ਕਰਾਂ, ਜੇ ਜਿੱਦਾਂ ਹੁਣੇ ਇੱਕ ਸਾਡੇ ਕਿਸਾਨ ਵੀਰ ਨੇ ਭਿੰਡੀ ਦੀ ਗੱਲ ਕੀਤੀ ਸੀਗੀ, ਸੋ ਭਿੰਡੀ ਇੱਕ ਐਸੀ ਕ੍ਰੌਪ ਹੈ, ਐਸੀ ਫਸਲ ਹੈ, ਐਸੀ ਸਬਜ਼ੀ ਹੈ ਕਿ ਜਿਹੜੀ ਅਸੀਂ ਵੱਧ ਤਾਪਮਾਨ ਤੇ ਵੀ ਬੜੀ ਸੌਖੀ ਉਗਾ ਸਕਦੇ ਹਾਂ। ਸੋ ਜੇ ਭਿੰਡੀ ਦੀ ਆਪਾਂ ਕਾਸ਼ਤ ਆਪਣੀ ਟੈਰਿਸ ਉੱਪਰ ਕਰਨੀ ਹੈ ਜਾਂ ਛੱਤਾਂ ਤੇ ਕਰਨੀ ਹੈ ਤਾਂ ਬੜੀ ਸਕਸੈਸਫੁਲ ਹੋ ਜਾਵੇਗੀ, ਕਿਉਂਕਿ ਭਿੰਡੀ ਇਦਾਂ ਦੀ ਕ੍ਰੌਪ ਹੈ ਕਿ ਇੱਕ ਤਾਂ ਦੇਖੋ ਤੁੜਾਈਆਂ ਬਹੁਤ ਦਿੰਦੀ ਹੈ, ਮਤਲਬ ਤੁਸੀਂ ਫੁੱਲ ਜਲਦੀ ਆ ਜਾਂਦੇ, ਫੁੱਲ ਤੋਂ ਬਾਅਦ ਫਲ ਛੇਤੀ ਬਣ ਜਾਂਦਾ ਹੈ ਤੇ ਅਸੀਂ ਉਹਦੀਆਂ ਤੁੜਾਈਆਂ ਬਹੁਤ ਲੰਬੇ ਸਮੇਂ ਤੱਕ ਲੈ ਸਕਦੇ ਹਾਂ।
0: ਜੀ
1: ਤੇ ਦੂਜਾ ਹੈ ਕਿ ਅਸੀਂ ਜੇ ਉਹਦੇ ਵਾਸਤੇ ਵੀ ਰੂਟ ਉਹਦਾ ਸਿਸਟਮ ਜ਼ਿਆਦਾ ਦੂਰ ਤੱਕ ਨਹੀਂ ਜਾਂਦਾ, ਇਸ ਕਰਕੇ ਵੱਡੇ ਜਿਹੜੇ ਪੋਟ ਨੇ 10 ਤੋਂ 12 ਸੈਂਟੀਮੀਟਰ ਦੇ ਕਹਿ ਲਈਏ, ਜਾਂ ਆਪਣੇ ਬੈਗਸ ਹੁੰਦੇ ਆ ਜਿਹੜੇ ਇੰਨੇ ਕੁ ਬੈਗ ਹੈਗੇ ਆਪਣੇ 10 ਤੋਂ 12 ਸੈਂਟੀਮੀਟਰ 15 ਸੈਂਟੀਮੀਟਰ, ਤਾਂ ਆਪਾਂ ਬਹੁਤ ਹੀ ਵਧੀਆ ਢੰਗ ਨਾਲ ਆਪਣੀ ਭਿੰਡੀ ਦੀ ਵੀ ਕਾਸ਼ਤ ਕਰ ਸਕਦੇ ਹਾਂ। ਦੂਸਰੀ ਜਿਹੜੀ ਇੰਪੋਰਟੈਂਟ ਕ੍ਰੌਪ ਹੈ ਜਾਂ ਫਸਲ ਹੈ ਉਹ ਆਪਾਂ ਲਗਾ ਸਕਦੇ ਹਾਂ, ਜਿੱਦਾਂ ਕਿ ਆਪਣੇ ਕਰੇਲੇ ਨੇ। ਕਰੇਲੇ ਦੀਆਂ ਜਿਹੜੀਆਂ ਤੁਹਾਨੂੰ ਪਤਾ ਕਿ ਇਹ ਤਾਂ ਵੇਲਾਂ ਹੁੰਦੀਆਂ ਨੇ, ਸੋ ਵੇਲਾਂ ਛੱਤਾਂ ਦੇ ਉੱਪਰ ਚੜ੍ਹਨੀਆਂ ਜਾਂ ਆਪਣੀਆਂ ਕੰਧਾਂ ਦੇ ਨਾਲ ਸਪੋਰਟ ਦੇਣੀ, ਸੋ ਵੇਲਾਂ ਵੀ ਆਪਣੀਆਂ ਬਹੁਤ ਵਧੀਆ ਢੰਗ ਨਾਲ ਚੱਲ ਸਕਦੀਆਂ ਨੇ ਕਰੇਲੇ ਦੀਆਂ। ਤੇ ਕਰੇਲੇ ਦੀਆਂ ਵੇਲਾਂ ਦੀ ਜਿਹੜੀ ਹੈ ਆਪਾਂ ਨੂੰ ਪਾਣੀ ਵੀ ਘੱਟ ਦੇਣਾ ਪੈਂਦਾ ਆ, ਜਿਹੜੀਆਂ ਕਿ ਲੀਫੀ ਵੈਜੀਟੇਬਲਸ ਨੂੰ ਜ਼ਿਆਦਾ ਦੇਣਾ ਪੈਂਦਾ ਕਈ ਵਾਰੀ, ਸੋ ਕਰੇਲੇ ਦੀਆਂ ਵੇਲਾਂ ਜਾਂ ਕੋਈ ਵੀ ਵੇਲਾਂ ਵਾਲੀ ਜਿਹੜੀ ਫਸਲ ਹੈ ਉਹਨੂੰ ਅਸੀਂ ਪਾਣੀ ਨਿਯੰਤਰਣ ਦੇ ਕੇ ਥੋੜ੍ਹਾ ਦੇ ਕੇ ਲੰਬੇ ਸਮੇਂ ਤੱਕ ਇਹਨਾਂ ਦੀ ਆਪਾਂ ਫਸਲ ਲੈ ਸਕਦੇ ਹਾਂ।
0: ਜੀ, ਅਤੇ ਇਸ ਤੋਂ ਇਲਾਵਾ ਜਿਵੇਂ ਹੁਣ ਆਪਾਂ ਖੁੱਲ੍ਹੇ ਦੇ ਵਿੱਚ ਇਹ ਸਬਜ਼ੀਆਂ ਲਗਾ ਦਿੱਤੀਆਂ, ਪਹਿਲਾਂ ਸਾਡੇ ਕਿਸਾਨ ਵੀਰ ਸਾਡੇ ਨਾਲ ਜੁੜ ਗਏ ਨੇ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ
0: ਜੀ,
1: ਅਕਾਲ
0: ਸਤਿ ਸ਼੍ਰੀ
1: ਜੀ,
0: ਅਕਾਲ ਜੀ।
2: ਮੈਂ ਭਰਪੂਰ ਸਿੰਘ ਮੇਲੇ ਭਾਸ ਤੋਂ ਪਿੰਡ ਸਨੌਲੀ ਤੋਂ ਬੋਲਦਾ ਜੀ।
0: ਜੀ
2: ਸਰ, ਆਪਣੇ ਨਾ 20-25 ਬਤਾਊ ਵਾਲੇ ਬੂਟੇ ਲਾਏ ਪਏ ਨੇ ਤੇ 20-25 ਮਿਰਚਾਂ ਦੇ ਲਾਏ ਪਏ ਨੇ। ਉਹ ਨਾ ਛੋਟੇ ਛੋਟੇ ਫਲ ਹੋ ਕੇ ਬਿੰਗੇ ਜਿਹੇ ਹੋ ਜਾਂਦੇ ਨੇ, ਮਿਰਚ ਵੀ ਬਿੰਗੀ ਜਿਹੀ ਹੋ ਜਾਂਦੀ ਆ, ਵਿੱਚ ਸੁੰਡੀ ਪੈਂਦੀ ਆ।
1: ਹਾਂਜੀ,
2: ਉਹਦਾ ਕੋਈ ਹੱਲ ਜੀ?
1: ਹੱਲ ਦੇਖੋ, ਇਹ ਜਿਹੜੀਆਂ ਸਬਜ਼ੀਆਂ ਨੇ ਇਹਦੇ ਬੈਂਗਣਾਂ ਦੇ, ਤੁਸੀਂ ਆਪ ਹੀ ਤੁਹਾਨੂੰ ਵੀ ਪਤਾ ਹੈ ਕਿ ਬੈਂਗਣਾਂ ਦੇ ਉੱਪਰ ਸਪਰੇ ਬਹੁਤ ਮੰਗਦੀ ਹੈ ਇਹ ਕ੍ਰੌਪ ਆ ਜਿਹੜੀ, ਤੇ ਮਿਰਚਾਂ ਵੀ ਸਾਡੀਆਂ ਜਿਹੜੀਆਂ ਵੈਸੇ ਤਾਂ ਤਾਪਮਾਨ ਵੱਧ ਤੇ ਲੱਗ ਜਾਂਦੀਆਂ ਨੇ, ਪਰ ਮਿਰਚਾਂ ਦੇ ਵੀ ਫਲ ਤੇ ਫੁੱਲ ਡਿੱਗਣ ਦਾ ਬਹੁਤ ਹੀ ਕਾਮਨ ਹੈਗਾ ਆ, ਤੇ ਹਾਂਜੀ ਬਹੁਤ ਕਾਮਨ ਹੈ ਇਹ। ਤੇ ਇਸ ਤੋਂ ਬਚਾਅ ਵਾਸਤੇ ਦੇਖੋ, ਬੈਂਗਣਾਂ ਤੇ ਤਾਂ ਜਿੱਦਾਂ ਆਪਾਂ ਜੇ ਆਪਾਂ ਔਰਗੈਨਿਕ ਦੀ ਗੱਲ ਕਰੀਏ ਤਾਂ ਜਿਹੜੇ ਇਦਾਂ ਦੇ ਕਾਣੇ ਫਲ ਹੈ ਉਹ ਤਾਂ ਆਪਾਂ ਨੂੰ ਛੋਟੇ ਜਦੋਂ ਹੈ ਉਦੋਂ ਹੀ ਤੋੜ ਕੇ ਸੁੱਟ ਦੇਣੇ ਚਾਹੀਦੇ ਆ, ਠੀਕ ਹੈ? ਕਿਉਂਕਿ ਬਹੁਤ ਸਾਰੀ ਜਿਹੜੀ ਸੁੰਡੀ ਹੈ ਉਹਦੇ ਵਿੱਚ ਦੇਖੋ ਅੰਡੇ ਆਪਣੇ ਦੇ ਦਿੰਦੀ ਹੈ, ਤੇ ਉਹ ਸੁੰਡੀ ਜਦੋਂ ਐਗ ਲੇਇੰਗ ਕਰਦੀ ਹੈ, ਅੰਡੇ ਦਿੰਦੀ ਹੈ, ਤਾਂ ਉਸ ਤੋਂ ਬਾਅਦ ਉਹਦੇ ਵਿੱਚੋਂ ਜਿਹੜੇ ਬਾਲਗ ਹੈ ਜਾਂ ਪਿਊਪਾ ਹੈ ਉਹ ਨਿਕਲ ਕੇ ਦੂਜੇ ਬੈਂਗਣਾਂ ਨੂੰ ਆਪਣੇ ਖਰਾਬ ਕਰਨ ਲੱਗ ਜਾਂਦੇ ਆ। ਜੇ ਆਪਾਂ ਇੱਕ ਛੋਟਾ ਜਿਹਾ ਉਪਚਾਰ ਕਰਨਾ ਹੈ ਤਾਂ ਉਹ ਉੱਦਾਂ ਦੇ ਬੈਂਗਣਾਂ ਨੂੰ ਆਪਾਂ ਨੂੰ ਪੱਟ ਕੇ ਦਬਾ ਦੇਣਾ ਚਾਹੀਦਾ ਤਾਂ ਕਿ ਉਹਦੇ ਵਿੱਚੋਂ ਕੋਈ ਵੀ ਸੁੰਡੀ ਜਿਹੜੀ ਕੈਟਰਪਿਲਰ ਬਣ ਕੇ ਜਾਂ ਐਡਲਟ ਬਣ ਕੇ ਬਾਹਰ ਨਾ ਨਿਕਲੇ। ਤੇ ਦੂਸਰਾ ਜਿਹੜਾ ਹੈ, ਜੇ ਆਪਾਂ ਸਪਰੇਅ ਦੀ ਗੱਲ ਕਰੀਏ ਤਾਂ ਇਦਾਂ ਦੇ ਜਿਹੜੇ ਬੈਂਗਣ ਹੈ, ਜੇ ਕੈਮੀਕਲ ਸਪਰੇਅ ਤੁਸੀਂ ਨਹੀਂ ਵੀ ਕਰਨੀ ਤਾਂ ਆਪਾਂ ਨਿੰਮ ਦਾ ਜਿਹੜਾ ਘੋਲ ਹੈ, ਜਿਹੜਾ ਮੈਂ ਪਿਛਲੀ ਤੁਹਾਨੂੰ ਉਹਦੇ 'ਚ ਵੀ ਦੱਸਿਆ ਸੀਗਾ ਕਿ ਨਿੰਮ ਦੀਆਂ ਕਰੂੰਬਲਾਂ ਪੱਤੇ ਜਾਂ ਉਹਦੀਆਂ ਜਿਹੜੀਆਂ ਟਾਹਣੀਆਂ ਨੇ ਉਹਨਾਂ ਦਾ ਆਪਾਂ ਘੋਲ ਤਿਆਰ ਕਰਕੇ ਉਹ ਸਪਰੇਅ ਕਰ ਦਈਏ ਤਾਂ ਜ਼ਿਆਦਾ ਦਿਨ ਤੱਕ, ਕਿਉਂਕਿ ਮੈਂ ਆਪ ਵੀ ਆਪਣੇ ਖੇਤਾਂ ਆਪਣੇ ਉਹਦੇ ਬਗੀਚੇ 'ਚ ਕਰਕੇ ਦੇਖਿਆ ਇਹ ਚੀਜ਼, ਤੇ ਉਹਦੇ ਨਾਲ ਕਾਫੀ ਦਿਨ ਤੱਕ ਰਾਹਤ ਰਹਿੰਦੀ ਆ, ਆਪਣੀ ਸੁੰਡੀ ਜਿਹੜੀ ਅਟੈਕ ਨਹੀਂ ਕਰਦੀ। ਤੇ ਇੱਕ ਵਾਰੀ ਜੇ ਸੁੰਡੀ ਅਟੈਕ ਨਹੀਂ ਕਰੂਗੀ ਤਾਂ ਉਹਦੇ ਅੱਗੇ ਅੰਡੇ ਤੁਹਾਨੂੰ ਦੱਸਿਆ ਨਹੀਂ ਬਣਨਗੇ ਤੇ ਅੱਗੇ ਜਾ ਕੇ ਸਾਡੀ ਕ੍ਰੌਪ ਦੇ ਉੱਪਰ ਵੀ ਹਮਲਾ ਨਹੀਂ ਕਰੇਗੀ। ਇੱਦਾਂ ਹੀ ਆਪਣਾ ਮਿਰਚਾਂ ਦਾ ਹੈ ਜੀ, ਮਿਰਚਾਂ ਦੇ ਉੱਪਰ ਵੀ ਜੇ ਆਪਾਂ ਬੈਂਗਣਾਂ ਜਾਂ ਮਿਰਚਾਂ ਦੇ ਬੂਟਿਆਂ ਦੇ ਉੱਪਰ ਜੇ ਲੱਸੀ ਵੀ ਆਪਾਂ ਲੱਸੀ ਦਾ ਵੀ ਛਿੜਕਾਅ ਕਰ ਦਈਏ ਪਤਲੀ ਕਰਕੇ ਤਾਂ ਕਾਫੀ ਹੱਦ ਤੱਕ ਆਪਾਂ ਨੂੰ ਜਿਹੜਾ ਉਹਦੇ ਉੱਤੇ ਬਹਿੰਦਾ ਨਹੀਂ ਹੈ ਕੀੜਾ। ਮੇਨ ਤਾਂ ਸਾਡਾ ਮਤਲਬ ਹੈ ਕੀੜੇ ਨੂੰ ਰੋਕਣਾ,
0: ਜੀ
1: ਕੀੜਾ ਨਹੀਂ ਬਹਿੰਦਾ ਉੱਪਰ ਉਹਦੇ ਉੱਪਰ, ਤੇ ਫਿਰ ਉਹ ਤੋਂ ਬਾਅਦ ਅੱਗੇ ਬਿਮਾਰੀ ਦਾ ਜਾਂ ਹੋਰ ਕੀੜੇ ਮਕੌੜੇ ਦਾ ਹਮਲਾ ਹੋਣ ਤੋਂ ਵੀ ਬਚਾਅ ਹੋ ਜਾਂਦਾ। ਸੋ ਇਦਾਂ ਦੇ ਕੁਝ ਲੈਵਲ ਤੇ ਘਰੇਲੂ, ਬਾਕੀ ਕੈਮੀਕਲਸ ਤਾਂ ਦੇਖੋ ਦਵਾਈਆਂ ਤਾਂ ਬਹੁਤ ਨੇ ਮਾਰਕੀਟ ਦੇ ਵਿੱਚ,
0: ਜੀ,
1: ਪਰ ਆਪਾਂ ਜੇ ਵਧਣਾ ਘਟਣਾ ਚਾਹੀਏ ਤਾਂ ਫਿਰ ਆਪਾਂ ਇਦਾਂ ਦੇ ਉਪਚਾਰ ਕਰ ਸਕਦੇ ਹਾਂ।
0: ਜੀ, ਤੇ ਸਾਡੇ ਨਾਲ ਕਿਸਾਨ ਵੀਰ ਹੋਰ ਜੁੜੇ ਹੋਏ ਨੇ। ਹੈਲੋ,
3: ਹੈਲੋ,
0: ਹਾਂਜੀ ਸਵਾਗਤ ਹੈ ਜੀ।
3: ਸਰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਸਰ ਜਦੋਂ ਭਿੰਡੀਆਂ ਥੋੜੀਆਂ ਜਿਹੀਆਂ ਭਿੰਡੀਆਂ ਲਈਆਂ ਹੋਈਆਂ ਨਹੀਂ ਵੀ ਜਾਂ ਥੋੜੀਆਂ ਬੜੀਆਂ ਹੁੰਦੀਆਂ ਨੇ। ਹੈਲੋ,
0: ਹਾਂਜੀ
1: ਹਾਂਜੀ
0: ਹਾਂਜੀ
1: ਹਾਂਜੀ ਬੋਲੋ।
3: ਤਾਂ ਹਰਾ ਮੱਛਰ ਜਿਹਾ ਲੱਗ ਜਾਂਦਾ ਜੀ, ਸਾਰੇ ਪੱਤੇ ਖਾ ਜਾਂਦਾ
0: ਜੀ।
1: ਅੱਛਾ ਜੀ, ਠੀਕ ਹੈ, ਪੱਤੇ ਖਾ ਜਾਂਦਾ ਮਤਲਬ ਤੁਹਾਡੀ
3: ਹਾਂਜੀ
1: ਭਿੰਡੀ ਜਿਹੜੀ ਹੈ ਭਿੰਡੀ ਠੀਕ ਰਹਿੰਦੀ ਹੈ, ਭਿੰਡੀ ਦੇ ਉੱਪਰ ਕੋਈ ਅਟੈਕ ਨਹੀਂ ਹੈ। ਠੀਕ ਹੈ ਜੀ, ਠੀਕ ਹੈ ਠੀਕ ਹੈ, ਬਸ ਉਹੀ ਗੱਲ ਹੈ ਜੀ, ਪੱਤੇ ਜਿਹੜੇ ਹੈ, ਪੱਤੇ ਜੇ ਖਾ ਗਿਆ ਨੈਚੁਰਲੀ ਫੇਰ ਤਾਂ ਦੇਖੋ ਅੱਗੇ ਜਾ ਕੇ ਭਿੰਡੀ ਵੀ ਨਹੀਂ ਬਣੇਗੀ, ਭਿੰਡੀ ਵੀ ਖਤਮ ਹੋ ਜਾਏਗੀ, ਜੇ ਪੱਤਾ ਹੀ ਹੈ ਨਹੀਂ ਗਾ ਤੇ ਫਿਰ ਭਿੰਡੀ ਫਲ ਵੀ ਕਿੱਦਾਂ ਬਣੇਗਾ ਤੇ ਫੁੱਲ ਵੀ ਕਿੱਦਾਂ ਬਣੇਗਾ। ਸੋ ਦੇਖੋ ਘਰੇਲੂ ਉਪਚਾਰ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਆਪਾਂ ਨੂੰ ਉਹੀ ਕਰਨੀ ਪਏਗੀ, ਜ਼ਿਆਦਾ ਆਪਾਂ ਜਿਹੜੇ ਹੈਗੇ ਇੱਦਾਂ

0: ਦੇ ਜਿਹੜੇ ਬੂਟੇ ਨੇ ਉਹ ਆਪਾਂ ਨਹੀਂ ਰੱਖਣੇ ਹੁੰਦੇ, ਨਾਲ ਦੀ ਨਾਲ ਪੱਟ ਕੇ ਆਪਾਂ ਸੁੱਟ ਦੇਣੇ ਹੁੰਦੇ ਆ, ਕਿਉਂਕਿ ਜਿੰਨਾ ਜ਼ਿਆਦਾ ਅਟੈਕ ਕਿਸੇ ਇੱਕ ਬੂਟੇ ਤੇ ਹੋਏਗਾ ਉਹਨਾਂ ਜ਼ਿਆਦਾ ਦੂਜਾ ਜਿਹੜਾ ਬੂਟਾ ਹੈ ਸਾਡਾ ਅਫੈਕਟ ਕਰੇਗਾ। ਸੋ ਜੇ ਤੁਸੀਂ ਵੱਡੇ ਪੱਧਰ ਦੇ ਉੱਪਰ ਲਗਾਈ ਹੈ ਤਾਂ ਤੁਸੀਂ ਜਿਹੜੇ ਕੈਮੀਕਲ ਸਪਰੇ ਕਰ ਸਕਦੇ ਆ, ਐਂਡੋਸਲਫਾਨ ਵਗੈਰਾ ਜਾਂ ਰੋਗਰ ਵਗੈਰਾ, ਪਰ ਜੇ ਛੋਟੇ ਪੱਧਰ ਤੇ ਲਗਾਈ ਹੈ ਤਾਂ ਉਹਦੇ ਉੱਪਰ ਘਰੇਲੂ ਜਿਹੜੇ ਤੁਹਾਡੇ ਸਪਰੇ ਨੇ ਬਣਾਏ ਹੋਏ ਨਿੰਮ ਦੇ ਜਾਂ ਉਹੀ ਤਾਂ ਪ੍ਰੈਫਰ ਕਰੋ ਤਾਂ ਜ਼ਿਆਦਾ ਚੰਗੀ ਗੱਲ ਹੈ।
1: ਜੀ ਤੇ ਡਾਕਟਰ ਸਾਹਿਬ, ਆਪਾਂ ਗੱਲ ਕਰਦੇ ਹਾਂ ਜਦੋਂ ਟੈਰਸ ਗਾਰਡਨ ਦੀ, ਤਾਂ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਬੜੇ ਤਰੀਕੇ ਨੇ, ਬੈਗਾਂ ਦੇ ਵਿੱਚ ਵੀ ਅਸੀਂ ਕਈ ਥਾਵਾਂ ਦੇ ਉੱਤੇ ਦੇਖਿਆ, ਜਾਂ ਇੱਕ ਨਿੱਕੀਆਂ ਨਿੱਕੀਆਂ ਹੌਦੀਆਂ ਬਣਾ ਲਈਆਂ, ਕਿਆਰੀਆਂ ਬਣਾ ਲਈਆਂ, ਮਤਲਬ ਜਿਵੇਂ ਆਪਾਂ ਖੁਰਲੀਆਂ ਮੱਝਾਂ ਗਾਵਾਂ ਵਾਸਤੇ ਬਣਾਉਂਦੇ ਸੀ, ਤਾਂ ਉੱਦਾਂ ਦੀਆਂ ਖੇਲਾਂ ਵੀ ਬਣਾ ਲਈਆਂ ਜਿਹੜੀਆਂ ਛੱਤਾਂ ਦੇ ਉੱਤੇ। ਤਾਂ ਇਸ ਤੋਂ ਇਲਾਵਾ ਜਿਹੜੇ ਬੈਗ ਨੇ ਜਾਂ ਇਹ ਖੇਲਾਂ ਨੇ, ਇਹਨਾਂ ਦੀ ਬਣਤਰ ਕਿਹੋ ਜਿਹੀ ਹੋਣੀ ਚਾਹੀਦੀ ਹੈ? ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਹੈ ਕਿ ਕੁਝ ਸਬਜ਼ੀਆਂ ਅਜਿਹੀਆਂ ਨੇ ਜਿਨ੍ਹਾਂ ਦੀਆਂ ਜੜ੍ਹਾਂ ਬਹੁਤ ਘੱਟ ਡੂੰਘੀਆਂ ਜਾਂਦੀਆਂ ਨੇ, ਪਰ ਕੁਝ ਸਬਜ਼ੀਆਂ ਅਜਿਹੀਆਂ ਵੀ ਹੋਣਗੀਆਂ ਜਿਹੜੀਆਂ ਜ਼ਿਆਦਾ ਡੂੰਘੀ ਜੜ੍ਹ ਤੱਕ ਜਾਂਦੀਆਂ ਨੇ, ਤਾਂ ਉਦੋਂ ਬੈਗ ਤੇ ਜਾਂ ਫਿਰ ਜਿਹੜੀਆਂ ਅਸੀਂ ਖੇਲਾਂ ਬਣਾਈਆਂ ਨੇ ਉਹਨਾਂ ਦੀ ਬਣਤਰ ਕਿੰਨੀ ਕੁ ਸਹੀ ਹੋਣੀ ਚਾਹੀਦੀ ਹੈ?
0: ਹਾਂਜੀ, ਇਹ ਵੀ ਟੈਰਿਸ ਗਾਰਡਨਿੰਗ ਜਿੱਥੇ ਵੀ ਅਸੀਂ ਕਰਨੀ ਹੈ ਛੱਤਾਂ ਦੇ ਉੱਪਰ, ਜਿੱਥੇ ਵੀ ਬਗੀਚੀ ਲਗਾਉਣੀ ਹੈ ਆਪਣੀ, ਉਸ ਦੇ ਵਿੱਚ ਸਾਡੇ ਕੋਲ ਬਹੁਤ ਤਰ੍ਹਾਂ ਦੇ ਕੰਟੇਨਰਸ ਜਾਂ ਪੋਲੀ ਬੈਗਸ ਮਿਲ ਜਾਂਦੇ ਆ। ਜੇ ਈਵਨ ਜੇ ਕੁਛ ਵੀ ਨਹੀਂ ਮਿਲਦਾ ਤਾਂ ਆਪਣੇ ਕੋਲ ਬੋਰੀਆਂ ਹੁੰਦੀਆਂ ਨੇ, ਦੇਖੋ ਬੋਰੀਆਂ ਜਿਹੜੀਆਂ ਬੋਰੀਆਂ ਆਪਣੀਆਂ ਪੋਲੀਥੀਨ ਵਾਲੀਆਂ ਬੋਰੀਆਂ ਹੁੰਦੀਆਂ ਨੇ, ਜਿਹੜੀਆਂ ਸਿੰਥੈਟਿਕ ਬੋਰੀਆਂ ਹੁੰਦੀਆਂ ਨੇ, ਉਹਨਾਂ ਨੂੰ ਵੀ ਅਸੀਂ ਵਰਤ ਸਕਦੇ ਹਾਂ ਆਪਣੀਆਂ ਸਬਜ਼ੀਆਂ ਲਗਾਉਣ ਵਾਸਤੇ। ਇੱਦਾਂ ਹੀ ਘਰਾਂ ਦੇ ਵਿੱਚ ਆਪਣੇ ਡਰੰਮ ਹੋਣ, ਵੱਡੇ ਬਾਲਟੀਆਂ ਹੋਣ ਵੱਡੀਆਂ, ਉਹਨਾਂ ਨੂੰ ਵੀ ਕੱਟ ਕੇ, ਜੇ ਵੱਡਾ ਡਰੰਮ ਹੈ ਤੁਹਾਡੇ ਕੋਲ ਉਹਨੂੰ ਕੱਟ ਕੇ, ਈਵਨ ਮੈਂ ਤਾਂ ਗੰਨੇ ਬੀਜੇ ਵੀ ਦੇਖੇ ਆ ਉਹਦੇ ਵਿੱਚ। ਸੋ ਇੱਦਾਂ ਦੀਆਂ ਆਪਾਂ ਜਿਹੜੇ ਕੰਟੇਨਰਸ ਨੇ ਜਿਹੜੇ ਫਾਲਤੂ ਪਏ ਆ ਉਹਨਾਂ ਨੂੰ ਵਰਤੋਂ 'ਚ ਲਿਆ ਕੇ ਆਪਣੀ ਬਗੀਚੀ ਤਿਆਰ ਕਰ ਸਕਦੇ ਹਾਂ, ਅਤੇ ਜੇ ਨਹੀਂ ਤਾਂ ਤੁਸੀਂ ਜਿਹੜੇ ਪੋਟ ਹੁੰਦੇ ਨੇ ਮਿੱਟੀ ਦੇ ਤੁਹਾਡੇ ਗਮਲੇ ਨੇ, ਚਾਹੇ ਸੀਮੈਂਟ ਦੇ ਗਮਲੇ ਨੇ, ਉਹਨਾਂ ਨੂੰ ਵੀ ਵਰਤ ਸਕਦੇ ਹਾਂ, ਜਾਂ ਜੇ ਕੁਛ ਵੀ ਹੈ ਨਹੀਂ ਤਾਂ ਪੋਲੀਥੀਨ ਬੈਗਸ ਜਿਹੜੇ ਵੱਡੇ ਜਿਨ੍ਹਾਂ ਦੇ ਵਿੱਚ ਮਸ਼ਰੂਮ ਵੀ ਤਿਆਰ ਕਰਦੇ ਹਾਂ ਆਪਾਂ, ਘਰਾਂ ਦੇ ਵਿੱਚ ਆਪਣੇ ਵੱਡੇ ਵੱਡੇ ਬੈਗ ਹੁੰਦੇ ਨੇ, ਪੋਲੀਥੀਨ ਬੈਗਸ ਹੁੰਦੇ ਨੇ, ਉਹਨਾਂ ਦੇ ਵਿੱਚ ਕੀ ਕਰਦੇ ਆ ਕਿ ਆਲੇ ਦੁਆਲੇ ਇੱਟਾਂ ਲਗਾ ਦਿਓ, ਉਹਨਾਂ ਨੂੰ ਇੱਟਾਂ ਖੜੀਆਂ ਕਰ ਦਿਓ, ਵਿੱਚ ਪੋਲੀਥੀਨ ਬੈਗ ਲਗਾ ਦਿਓ ਅਤੇ ਵਿੱਚ ਮਿੱਟੀ ਪਾ ਦਿਓ, ਅਤੇ ਉਹ ਇੱਕ ਹੁੰਦਾ ਵੀ ਪੋਲੀਥੀਨ ਬੈਗ ਤੁਹਾਡਾ ਬਚਿਆ ਰਹਿੰਦਾ ਬਹੁਤ ਦਿਨ ਤੱਕ, ਅਤੇ ਨਾਲ ਉਹ ਇੱਕ ਬਣਤਰ ਬਣੀ ਰਹਿੰਦੀ ਹੈ ਵੀ ਜਿਹਦੇ ਵਿੱਚ ਸਾਡੀ ਸਬਜ਼ੀ ਟਿੱਕੀ ਰਹਿੰਦੀ ਹੈ, ਹਿਲਦੀ ਨਹੀਂ, ਇੱਧਰ ਉੱਧਰ ਪਾਣੀ ਦੇਣ ਤੋਂ ਬਾਅਦ ਗਿਰਦੀ ਨਹੀਂ ਕਿਸੇ ਪਾਸੇ। ਸੋ ਉਹਨੂੰ ਵੀ ਵਰਤ ਸਕਦੇ ਹਾਂ। ਬਾਕੀ ਜਿੱਦਾਂ ਤੁਸੀਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਹੌਦੀਆਂ ਬਣਾ ਸਕਦੇ ਹਾਂ, ਸੀਮੈਂਟਡ ਬਣਾ ਸਕਦੇ ਹਾਂ, ਵੱਡੇ ਵੱਡੇ ਬੈੱਡ ਬਣਾ ਸਕਦੇ ਹਾਂ, ਸੋ ਜਿੱਦਾਂ ਦੀ ਫਸਲ ਆਪਾਂ ਲੈਣੀ ਚਾਹੀਏ ਓਡਾ ਵੱਡਾ ਬੈੱਡ ਜਾਂ ਓਡੀ ਵੱਡੀ ਕੰਟੇਨਰ ਆਪਾਂ ਰੱਖ ਸਕਦੇ ਹਾਂ ਉੱਥੇ, ਜਿੱਦਾਂ ਦੀ ਤੁਹਾਡੀ ਛੱਤ ਦੇ ਉੱਪਰ ਜਗ੍ਹਾ ਹੈ ਉਹਦੇ ਹਿਸਾਬ ਨਾਲ ਅਸੀਂ ਜਿਹੜੀਆਂ ਡੀਪ ਰੂਟਡ ਵੈਜੀਟੇਬਲਸ ਹੁੰਦੀਆਂ ਨੇ ਜਿਨ੍ਹਾਂ ਦਾ ਆਪਾਂ ਕਹਿੰਦੇ ਹਾਂ ਕਿ ਜਿੱਦਾਂ ਸਰਦੀਆਂ ਦੀਆਂ ਮੂਲੀਆਂ ਨੇ, ਗਾਜਰਾਂ ਨੇ, ਸ਼ਲਗਮ ਨੇ ਜਾਂ ਹੋਰ, ਉਹਨਾਂ ਵਾਸਤੇ ਅਲੱਗ ਤਰ੍ਹਾਂ ਦੇ ਬੈਗ ਆਪਾਂ ਨੂੰ ਚਾਹੀਦੇ, ਪਰ ਗਰਮੀਆਂ ਦੀਆਂ ਸਬਜ਼ੀਆਂ ਸਾਰੀਆਂ ਸ਼ੈਲੋ ਰੂਟਡ ਨੇ, ਸੋ ਇਸ ਕਰਕੇ ਆਪਾਂ ਛੋਟੇ ਛੋਟੇ ਬੈਗ ਜਾਂ ਛੋਟੇ ਕੰਟੇਨਰਸ ਵੀ ਰੱਖ ਸਕਦੇ ਹਾਂ।
1: ਜੀ ਬਿਲਕੁਲ, ਕਿਸਾਨ ਵੀਰੋ ਤੁਸੀਂ ਲਾਹਾ ਜ਼ਰੂਰ ਲਿਆ ਕਰੋ, ਜਿੰਨੀ ਵੀ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਹਾਂ ਉਹਨੂੰ ਅਮਲ ਦੇ ਵਿੱਚ ਵੀ ਲਿਆਇਆ ਕਰੋ। ਵੈਸੇ ਤਾਂ ਤੁਸੀਂ ਖੁਦ ਬੜੇ ਸੂਝਵਾਨ ਹੋ ਕਿਉਂਕਿ ਤੁਹਾਡਾ ਆਪਣਾ ਕਿੱਤਾ ਹੈ ਖੇਤੀ ਦਾ, ਤਾਂ ਤੁਹਾਨੂੰ ਬਹੁਤ ਕੁਝ ਪਤਾ ਹੈ ਕਿ ਕਿਵੇਂ ਤੁਸੀਂ ਖਾਦਾਂ ਦਾ ਪ੍ਰਬੰਧਨ ਕਰਨਾ ਹੈ, ਕਿੰਨੀ ਕੁ ਸਿੰਚਾਈ ਕਰਨੀ ਹੈ, ਕਿਵੇਂ ਤੁਸੀਂ ਬੀਜ ਲਿਆਉਣਾ ਹੈ, ਬੀਜ ਦੀ ਸੋਧ ਕਿਵੇਂ ਕਰਨੀ ਹੈ, ਉਹ ਸਾਰਾ ਕੁਝ ਤੁਸੀਂ ਜਾਣਦੇ ਹੋ। ਅਤੇ ਅਸੀਂ ਵੀ ਲਗਾਤਾਰ ਆਪਣੇ ਪ੍ਰੋਗਰਾਮਾਂ ਰਾਹੀਂ, ਖਾਸ ਕਰ ਕਿਸਾਨਵਾਣੀ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾਉਂਦੇ ਰਹਿੰਦੇ ਹਾਂ। ਅਤੇ ਅੱਜ ਜਿਹੜੀ ਗੱਲ ਚੱਲੀ ਆ ਆਪਣੀ ਸਬਜ਼ੀਆਂ ਦੀ ਸੰਭਾਲ ਦੀ, ਤਾਂ ਉਹਦੇ ਵਿੱਚ ਇੱਕ ਜਿਹੜੀ ਟੈਰਿਸ ਗਾਰਡਨ ਦੀ ਗੱਲ ਕੀਤੀ ਹੈ ਡਾਕਟਰ ਹਰਪ੍ਰੀਤ ਕੌਰ ਹੋਰਾਂ ਨੇ, ਮੈਨੂੰ ਲੱਗਦਾ ਕਿ ਉਹ ਤੁਹਾਡੇ ਲਈ ਕਾਫੀ ਫਾਇਦੇਮੰਦ ਹੋ ਸਕਦਾ। ਇੱਕ ਤਾਂ ਡਾਕਟਰ ਸਾਹਿਬ ਦੱਸ ਰਹੇ ਨੇ ਕਿ ਉਹਦੇ ਨਾਲ ਛੱਤ ਵੀ ਜਿਹੜੀ ਹੈ ਤੁਹਾਡੀ ਉਹ ਠੰਡੀ ਰਹਿੰਦੀ ਹੈ, ਕਿਉਂਕਿ ਉੱਪਰਲੇ ਪਾਸੇ ਇੱਕ ਚਹਿਲ ਪਹਿਲ ਹੋ ਜਾਂਦੀ ਹੈ, ਗ੍ਰੀਨਰੀ ਹੋ ਜਾਂਦੀ ਹੈ, ਅਤੇ ਇੱਕ ਘਰ ਦੀ ਜਿਹੜੀ ਬਿਨਾਂ ਦਵਾਈਆਂ ਤੋਂ ਬਿਨਾਂ ਰੇਹਾਂ ਸਪਰੇਆਂ ਤੋਂ ਔਰਗੈਨਿਕ ਤਰੀਕੇ ਦੇ ਨਾਲ ਉਗਾਈ ਹੋਈ ਸਬਜ਼ੀ ਆ, ਉਹ ਤੁਹਾਡੇ ਜਦੋਂ ਰਸੋਈ ਦੇ ਵਿੱਚ ਜਾਂਦੀ ਆ ਫਿਰ ਥਾਲੀਆਂ ਤੱਕ ਜਾਂਦੀ ਆ, ਤਾਂ ਉਹਦੇ ਨਾਲ ਸਾਨੂੰ ਆਪ ਨੂੰ ਵੀ ਸਕੂਨ ਮਿਲਦਾ ਕਿ ਅਸੀਂ ਆਪਣੇ ਹੱਥੀਂ ਕਿਰਤ ਕਰਕੇ ਆਪਣੀ ਜਿਹੜੀ ਪੈਦਾਵਾਰ ਕਰਕੇ ਉਹ ਖਾ ਰਹੇ ਹਾਂ। ਅਤੇ ਬਾਕੀ ਜਿਹੜੀਆਂ ਮੌਸਮੀ ਸਬਜ਼ੀਆਂ ਨੇ ਉਹਨਾਂ ਬਾਰੇ ਤੁਸੀਂ ਕਦੇ ਵੀ ਖੇਤੀਮਾਰਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ। ਕਿਸੇ ਵੀ ਵੇਲੇ ਤੁਸੀਂ ਨਜ਼ਦੀਕ ਤੁਹਾਡੇ ਜਿਹੜੇ ਖੇਤੀਬਾੜੀ ਵਿਭਾਗ ਨੇ ਜਾਂ ਫਾਰਮ ਸਲਾਹਕਾਰ ਕੇਂਦਰ ਨੇ ਉਹਨਾਂ ਦੇ ਨਾਲ ਜਾ ਕੇ ਸੰਪਰਕ ਕਰਿਆ ਕਰੋ, ਅਤੇ ਵੱਧ ਤੋਂ ਵੱਧ ਖੇਤੀ ਮੇਲਿਆਂ ਦੇ ਵਿੱਚ ਜਾਂ ਸੈਮੀਨਾਰਾਂ ਦੇ ਵਿੱਚ ਸ਼ਿਰਕਤ ਕਰਿਆ ਕਰੋ, ਜਿੱਥੇ ਤੁਹਾਨੂੰ ਨਵੀਂ ਤਕਨੀਕ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਬਾਰੇ ਉਹ ਤੁਹਾਨੂੰ ਜਾਣਕਾਰੀ ਦਿੰਦੇ ਨੇ। ਡਾਕਟਰ ਸਾਹਿਬ, ਤੁਸੀਂ ਜਾਂਦੇ ਜਾਂਦੇ ਕਿਸਾਨ ਵੀਰਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ?
0: ਹਾਂਜੀ, ਇਹ ਦੇਖੋ ਬੜੀ ਜਿੱਦਾਂ ਆਪਾਂ ਟੈਰਿਸ ਗਾਰਡਨਿੰਗ ਦੀ ਅੱਜ ਗੱਲ ਕੀਤੀ ਹੈ, ਸੋ ਇਹ ਬੜਾ ਵੱਡਾ ਇੰਪੈਕਟ ਹੈਗਾ ਆ ਜੇ ਸਾਰੇ ਇਹਨੂੰ ਵਰਤਣ ਲੱਗ ਜਾਣ ਤਾਂ। ਇੱਕ ਤਾਂ ਆਪਣਾ ਦੇਖੋ ਬਿੱਲ ਘੱਟ ਜਾਏਗਾ ਸਬਜ਼ੀਆਂ ਦਾ, ਜਿਹੜਾ ਆਪਾਂ ਹਰ ਵਾਰੀ ਹਰ ਮਹੀਨੇ ਜਾਂ ਹਰ ਹਫ਼ਤੇ ਆਪਾਂ ਯੂਜ਼ ਕਰਦੇ ਹਾਂ। ਦੂਜਾ, ਆਪਾਂ ਬਿਲਕੁਲ ਕੈਮੀਕਲ ਫ੍ਰੀ ਲੈ ਸਕਦੇ ਹਾਂ। ਸੋ ਇਹੀ ਮੇਰਾ ਸੁਝਾਅ ਹੈ ਜੀ ਫਾਰਮਰਸ ਨੂੰ।
1: ਜੀ ਡਾਕਟਰ ਸਾਹਿਬ, ਤੁਸੀਂ ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
0: ਹਾਂਜੀ, ਧੰਨਵਾਦ ਜੀ, ਸ਼ੁਕਰੀਆ।
1: ਸੋ ਕਿਸਾਨ ਵੀਰੋ, ਇਹ ਸਨ ਸਾਡੇ ਨਾਲ ਡਾਕਟਰ ਹਰਪ੍ਰੀਤ ਕੌਰ ਹੀ ਜੋ ਅਸਿਸਟੈਂਟ ਪ੍ਰੋਫੈਸਰ ਨੇ, ਅਤੇ ਤੁਹਾਨੂੰ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਗਰਮੀਆਂ ਦੇ ਵਿੱਚ ਸਬਜ਼ੀਆਂ ਦੀ ਸੰਭਾਲ ਆਪਾਂ ਕਿਵੇਂ ਕਰਨੀ ਹੈ, ਜਿਹੜੀਆਂ ਲਾ ਦਿੱਤੀਆਂ ਉਹਨਾਂ ਦੀ ਅਤੇ ਜਿਹੜੀਆਂ ਲਾਉਣੀਆਂ ਨੇ ਉਹਨਾਂ ਦੀ ਸੰਭਾਲ ਬਾਰੇ ਵੀ ਤੁਹਾਨੂੰ ਇਹਨਾਂ ਨੇ ਨੁਕਤੇ ਦੱਸ ਦਿੱਤੇ ਨੇ। ਅਤੇ ਹੁਣ ਸਮਾਂ ਹੋਰ ਆਗਿਆ ਨਹੀਂ ਦਿੰਦਾ, ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ।

0: ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਇਸ ਵੇਲੇ ਸ਼ਾਮ ਦੇ 6:20 ਹੋਣ ਵਾਲੇ ਨੇ ਅਤੇ ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਸਮਾਚਾਰ ਸੁਣਨ ਲਈ ਕੁਛ ਪਲ ਕਰੋ ਉਡੀਕ।
1: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in। ਹਰ ਘਰ ਸੂਰਿਆ ਘਰ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਸਿਹਤ ਮੰਤਰੀ JP ਨੱਡਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ ਤੇ 2 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟਾਂ ਨੂੰ ਲਾਉਣ ਦਾ ਐਲਾਨ। ਹੜ੍ਹਾਂ ਦੀ ਮਾਰ ਕਰਕੇ ਪਿਛਲੇ 4 ਸਾਲਾਂ ਤੋਂ ਬੰਦ ਇਤਿਹਾਸਕ ਪਠਾਨਕੋਟ ਜੋਗਿੰਦਰ ਨਗਰ ਨੈਰੋਗੇਜ ਰੇਲ ਸੇਵਾ ਅੱਜ ਤੋਂ ਮੁੜ ਸ਼ੁਰੂ ਤੇ ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ 3ਜਾ ਤੇ ਆਖਰੀ 2020 ਮੈਚ ਅੱਜ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਨੇ ਕਿਹਾ ਕਿ ਭਾਰਤ ਦਾ ਸਿਹਤ ਸੰਭਾਲ ਦ੍ਰਿਸ਼ਟੀਕੋਣ ਮੁੱਖ ਤੌਰ ਤੇ ਇਲਾਜ ਮਾਡਲ ਤੋਂ ਇੱਕ ਵਿਆਪਕ ਢਾਂਚੇ ਵਿੱਚ ਵਿਕਸਿਤ ਹੋਇਆ ਹੈ। ਇਸ ਢਾਂਚੇ ਵਿੱਚ ਰੋਕਥਾਮ, ਉਤਸ਼ਾਹਿਤ ਕਰਨ, ਮੁੜ ਸੇਵਾ, ਸਹਾਇਕ ਦੇਖਭਾਲ ਅਤੇ ਬਜ਼ੁਰਗਾਂ ਦੀ ਸੰਭਾਲ ਸ਼ਾਮਿਲ ਏ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 1,82,000 ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਰ ਸਿਹਤ ਸੰਭਾਲ ਸੇਵਾਵਾਂ ਲਈ ਸੰਪਰਕ ਦੇ ਪਹਿਲੇ ਬਿੰਦੂ ਵਜੋਂ ਸੇਵਾ ਦੇ ਰਹੇ ਨੇ। ਉਹ ਅੱਜ ਪੰਜਾਬ ਵਿੱਚ ਏਮਜ਼ ਬਠਿੰਡਾ ਦੇ ਦੂਜੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਨਾ ਸਿਰਫ ਸਿਹਤ ਖੇਤਰ ਵਿੱਚ ਸਗੋਂ ਹੋਰ ਖੇਤਰਾਂ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।
3: कि 10 साल के अंदर पंजाब को हमने एक ऑल इंडिया इंस्टीट्यूट ऑफ मेडिकल साइंसेज दिया। जहां जहां आपने डिस्ट्रिक्ट हॉस्पिटल मांगा वो हमने दिया। इट इज ओनली पंजाब विच हैज गॉट 2 सैटेलाइट सेंटर्स विद इन 10 ईयर्स, दैट वी हैव टू अंडरस्टैंड। एंड वी हैव स्पेंट इन एम्स भटिंडा मोर देन 1,000 crores, इन सैटेलाइट PGI सेंटर संगरूर 449 crores, एंड 490 crores इन फिरोजपुर हैज बीन स्पेंट। पंजाब को टॉप प्रायोरिटी पर हेल्थ के सेक्टर से और सभी सेक्टर्स में, क्योंकि हमारी प्रायोरिटी में पंजाब को हेल्थ के क्षेत्र में और सभी सर्वांगीण विकास में आगे बढ़ाने का हम लोगों ने तय किया है।
2: ਰੋਕਥਾਮ ਸਬੰਧੀ ਸਿਹਤ ਸੰਭਾਲ ਤੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਧਿਆਨ ਤੇ ਜ਼ੋਰ ਦਿੰਦਿਆਂ ਉਨ੍ਹਾਂ ਦੱਸਿਆ ਕਿ 30 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਪੰਚਾਇਤਾਂ, ਆਸ਼ਾ ਤੇ ਫਰੰਟਲਾਈਨ ਸਿਹਤ ਵਰਕਰਾਂ ਵੱਲੋਂ ਨਿਯਮਿਤ ਜਾਂਚ ਕਰਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਪਹਿਲਕਦਮੀਆਂ ਤਹਿਤ ਹਾਸਲ ਕੀਤੀ ਗਈ ਪ੍ਰਗਤੀ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 36 ਕਰੋੜ ਤੋਂ ਵੱਧ ਲੋਕਾਂ ਦੀ ਮੂੰਹ ਦੇ ਕੈਂਸਰ ਲਈ, 17 ਕਰੋੜ ਤੋਂ ਵੱਧ ਔਰਤਾਂ ਦੀ ਛਾਤੀ ਦੇ ਕੈਂਸਰ ਲਈ ਅਤੇ 9 ਕਰੋੜ ਤੋਂ ਵੱਧ ਔਰਤਾਂ ਦੀ ਸਰਵਾਈਕਲ ਕੈਂਸਰ ਲਈ ਜਾਂਚ ਕੀਤੀ ਗਈ ਏ। ਇਸ ਤੋਂ ਇਲਾਵਾ 42 ਕਰੋੜ ਤੋਂ ਵੱਧ ਵਿਅਕਤੀਆਂ ਦੀ ਸ਼ੂਗਰ ਤੇ ਹਾਈਪਰਟੈਂਸ਼ਨ ਲਈ ਜਾਂਚ ਕੀਤੀ ਗਈ ਏ। ਆਪਣੇ ਸੰਬੋਧਨ ਦੌਰਾਨ ਮੰਤਰੀ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੇਸ਼ੇਵਰ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖੇਤਰ ਵਿੱਚ 3ਜੇ ਦਰਜੇ ਦੀ ਸਿਹਤ ਸੰਭਾਲ, ਡਾਕਟਰੀ ਸਿੱਖਿਆ ਅਤੇ ਖੋਜ ਨੂੰ ਮਜ਼ਬੂਤ ਕਰਨ ਵਿੱਚ ਏਮਜ਼ ਦੇ ਵੱਧ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਮਰੀਜ਼ਾਂ ਲਈ ਕੁਝ ਡਾਕਟਰੀ ਸਹੂਲਤਾਂ ਦਾ ਉਦਘਾਟਨ ਕਰਨ ਤੋਂ ਇਲਾਵਾ ਉਨ੍ਹਾਂ ਨੇ ਬਾਲ ਵਿਕਾਸ ਤੇ ਸ਼ੁਰੂਆਤੀ ਸਹਾਇਤਾ ਕੇਂਦਰ CDIC ਨੂੰ ਵੀ ਭਾਈਚਾਰੇ ਨੂੰ ਸਮਰਪਿਤ ਕੀਤਾ। ਖੇਤਰ ਵਿੱਚ ਆਪਣੇ ਕਿਸਮ ਦੀ ਪਹਿਲੀ ਸਹੂਲਤ ਵਜੋਂ ਇਹ ਕੇਂਦਰ ਬੱਚਿਆਂ ਵਿੱਚ ਵਿਕਾਸ ਸਬੰਧੀ ਵਿਕਾਰਾਂ ਅਤੇ ਦਿਵਿਆਂਗਤਾ ਦੀ ਸ਼ੁਰੂਆਤੀ ਪਛਾਣ, ਨਿਦਾਨ ਅਤੇ ਇਸ ਪ੍ਰਤੀ ਪ੍ਰਬੰਧ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਏਗੀ। 35 ਲੱਖ ਲਾਭਪਾਤਰੀਆਂ ਲਈ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਨੇ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਤੀਬਾੜੀ ਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਨੂੰ ਸਬਜ਼ੀਆਂ ਤੇ ਫਲ ਉਤਪਾਦਕਾਂ ਤੇ ਮੱਛੀ ਪਾਲਣ ਵਾਲਿਆਂ ਤੱਕ ਵਧਾਉਣ ਦਾ ਐਲਾਨ ਕਰਨ ਲਈ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹੀ। ਸ਼੍ਰੀ ਮਾਨ ਨੇ ਕਿਹਾ ਕਿ ਸਰਕਾਰ ਨੇ ਇਸ ਯੋਜਨਾ ਤਹਿਤ ਮਾਲੀ ਸਹਾਇਤਾ ਪ੍ਰਦਾਨ ਕਰਨ ਲਈ ਲੋੜੀਂਦੇ ਫੰਡਾਂ ਦਾ ਬਜਟ ਪਹਿਲਾਂ ਹੀ ਤਿਆਰ ਕਰ ਲਿਆ ਹੈ। ਉਨ੍ਹਾਂ 26 ਸਾਲ ਪੁਰਾਣੀ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਵਿੱਚ ਬਦਲਾਅ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੂਰੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕੀਤਾ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੂਬੇ ਦੀਆਂ ਮੁੱਖ ਇਮਾਰਤਾਂ ਤੇ 2 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਲਾਉਣ ਦਾ ਐਲਾਨ ਕੀਤਾ, ਜਿਸ ਵਿਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ 500 ਕਿਲੋਵਾਟ, ਅੰਮ੍ਰਿਤਸਰ ਵਿਚ ਭਗਵਾਨ ਵਾਲਮੀਕਿ ਤੀਰਥ ਸਥਲ ਵਿਖੇ 400 ਕਿਲੋਵਾਟ ਅਤੇ NIBE ਕਪੂਰਥਲਾ ਵਿਖੇ 300 ਕਿਲੋਵਾਟ ਦੇ ਪ੍ਰੋਜੈਕਟ ਸ਼ਾਮਲ ਨੇ। ਚੰਡੀਗੜ੍ਹ ਵਿਚ ਬੇੜਾ ਕੰਪਲੈਕਸ ਵਿਖੇ ਚੁਗਿਰਦੇ ਪੱਖੀ ਊਰਜਾ ਨਾਲ ਸਬੰਧਿਤ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ 661 ਸਰਕਾਰੀ ਇਮਾਰਤਾਂ ਦੀਆਂ ਛੱਤਾਂ ਤੇ ਵੀ 18.6 ਮੈਗਾਵਾਟ ਦੇ ਸੋਲਰ ਪਲਾਂਟ ਲਾਉਣ ਲਈ ਵਰਕ ਆਰਡਰ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਨੇ। ਮੀਟਿੰਗ ਦੌਰਾਨ ਮੰਤਰੀ ਨੇ ਵਿਰਾਸਤ ਏ ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਅਤੇ NIBE ਕਪੂਰਥਲਾ ਸਮੇਤ ਪ੍ਰਮੁੱਖ ਵਿਰਾਸਤੀ ਅਤੇ ਵਿਦਿਅਕ ਇਮਾਰਤਾਂ ਵਿਖੇ 2 ਮੈਗਾਵਾਟ ਸੋਲਰਾਈਜੇਸ਼ਨ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਅਗਸਤ 2026 ਦੇ ਅੱਧ ਤੱਕ ਦੀ ਸਮਾਂ ਸੀਮਾ ਤੈਅ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ 34 ਸਰਕਾਰੀ ਇਮਾਰਤਾਂ ਤੇ 1.413 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਸੋਲਰ ਪਲਾਂਟ ਲਾਏ ਜਾ ਚੁੱਕੇ ਨੇ। ਪਿੰਡਾਂ 'ਚ ਵੀ ਰਾਤ ਨੂੰ ਰੋਸ਼ਨੀ ਲਈ ਇੱਕ ਵੱਖਰੀ ਪਹਿਲਕਦਮੀ ਤਹਿਤ ਉਨ੍ਹਾਂ ਨੇ ਪਿੰਡਾਂ ਨੂੰ ਅਗਲੇ 6 ਮਹੀਨਿਆਂ ਦੇ ਅੰਦਰ 3 ਲੱਖ ਸੋਲਰ ਸਟਰੀਟ ਲਾਈਟਾਂ ਲਾਉਣ ਦੇ ਨਿਰਦੇਸ਼ ਦਿੱਤੇ। ਇਤਿਹਾਸਕ ਪਠਾਨਕੋਟ ਜੋਗਿੰਦਰ ਨਗਰ ਨੈਰੋ ਗੇਜ ਰੇਲ ਸੇਵਾ, ਜੋ ਕਿ ਪਿਛਲੇ ਕਰੀਬ 4 ਸਾਲਾਂ ਤੋਂ ਬੰਦ ਸੀ, ਅੱਜ ਤੋਂ ਮੁੜ ਸ਼ੁਰੂ ਹੋ ਗਈ ਏ। ਇਸ ਨਾਲ ਪੰਜਾਬ ਅਤੇ ਹਿਮਾਚਲ ਇੱਕ ਵਾਰ ਫੇਰ ਰੇਲ ਸੰਪਰਕ ਨਾਲ ਜੁੜ ਗਏ ਨੇ। ਰੇਲਵੇ ਵੱਲੋਂ ਜਾਰੀ ਸੋਧੇ ਹੋਏ ਸ਼ਡਿਊਲ ਮੁਤਾਬਕ ਪਹਿਲੀ ਰੇਲ ਗੱਡੀ ਸਵੇਰੇ 5 ਵਜੇ ਪਠਾਨਕੋਟ ਤੋਂ ਰਵਾਨਾ ਹੋਏਗੀ ਅਤੇ ਦੁਪਹਿਰ 12 ਵਜੇ ਬੈਜਨਾਥ ਪਾਪਰੋਲਾ ਪਹੁੰਚੇਗੀ ਤੇ ਦੂਜੀ ਰੇਲ ਸੇਵਾ ਸਵੇਰੇ 7 ਵਜੇ ਪਠਾਨਕੋਟ ਤੋਂ ਰਵਾਨਾ ਹੋ ਕੇ ਦੁਪਹਿਰ ਬਾਅਦ 1:40 ਤੇ ਬੈਜਨਾਥ ਪਾਪਰੋਲਾ ਪਹੁੰਚੇਗੀ। ਵਾਪਸੀ ਦੀ ਯਾਤਰਾ ਤੇ ਇਹ ਰੇਲ ਗੱਡੀਆਂ ਦੁਪਹਿਰ ਬਾਅਦ 2:15 ਅਤੇ ਦੁਪਹਿਰ ਬਾਅਦ 3:40 ਤੇ ਪਠਾਨਕੋਟ ਲਈ ਰਵਾਨਾ ਹੋਣਗੀਆਂ। ਅਗਸਤ 2023 ਵਿਚ ਜੋਗਿੰਦਰ ਨਗਰ ਰੇਲਵੇ ਟਰੈਕ ਤੇ ਆਏ ਭਿਆਨਕ ਖੜਾਂ ਦੌਰਾਨ ਪੰਜਾਬ ਤੇ ਹਿਮਾਚਲ ਦੀ ਸਰਹੱਦ ਤੇ ਸਥਿਤ ਚੱਕੀ ਰੇਲਵੇ ਪੁਲ ਦਾ ਇੱਕ ਵੱਡਾ ਹਿੱਸਾ ਢਹਿ ਗਿਆ ਸੀ, ਜਿਸ ਕਾਰਨ ਪੂਰਾ ਇਲਾਕਾ ਕੱਟਿਆ ਗਿਆ ਸੀ ਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਸਨ। ਇਸ ਸੰਕਟ ਦੇ ਮੱਦੇਨਜ਼ਰ ਰੇਲਵੇ ਮੰਤਰਾਲੇ ਨੇ ਜੰਗੀ ਪੱਧਰ ਤੇ ਕੰਮ ਕੀਤਾ ਅਤੇ 70 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਤੇ ਅਤਿ ਆਧੁਨਿਕ ਰੇਲਵੇ ਪੁਲ ਬਣਾਇਆ, ਜਿਸ ਕਾਰਨ ਰੇਲ ਸੇਵਾ ਦੀ ਮੁੜ ਬਹਾਲੀ ਹੋ ਸਕੀ। ਗੁਰਦਾਸਪੁਰ ਦੇ ਸਰਹੱਦੀ ਕਸਬੇ ਕਲਾਨੌਰ ਦੇ ਇੱਕ ਨਿੱਜੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਅੱਜ ਦੁਪਹਿਰ ਇੱਕ ਧਮਾਕਾ ਹੋਇਆ। ਧਮਾਕੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। SSP ਗੁਰਦਾਸਪੁਰ ਸ਼੍ਰੀ ਆਦਿੱਤਿਆ ਨੇ ਦੱਸਿਆ ਕਿ ਇੱਕ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਹੈ ਤੇ ਕਾਫੀ ਮਾਤਰਾ ਵਿਚ ਸਬੂਤ ਬਰਾਮਦ ਕੀਤੇ ਨੇ।
4: ਸਾਨੂੰ ਆਈ ਸੀਗੀ, ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਇਹਨੂੰ ਚੈੱਕ ਕੀਤਾ ਗਿਆ। ਇੱਥੇ ਗਲਾਸ਼ ਹੈ ਉਹ ਸ਼ੈਟਰਡ ਹੋਏ ਮਿਲੇ ਹੈਗੇ। ਇਸ ਤੋਂ ਬਾਅਦ ਮੇਰੇ ਵੱਲੋਂ SPD ਵੱਲੋਂ ਵੀ ਮੌਕੇ ਦਾ ਮੁਆਇਨਾ ਕੀਤਾ ਗਿਆ ਹੈ। ਸਾਡੀ ਫੋਰੈਂਸਿਕ ਟੀਮਾਂ ਔਨ ਦਾ ਸਪੋਟ ਹੈਗੀ। ਇਹਦੇ 'ਚ ਮੈਂ ਦੱਸਣਾ ਚਾਹਾਂ, ਕਿਸੇ ਵੀ ਤਰੀਕੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਪੁਲਿਸ ਵੱਲੋਂ ਜਿਹੜਾ ਹੈਗਾ ਕਿ ਸਾਰੇ ਪਹਿਲੂਆਂ ਤੇ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾ ਰਹੀ ਹੈ। ਸਾਨੂੰ ਇਸ ਸੰਬੰਧ ਦੇ ਵਿੱਚ ਕਾਫੀ ਵਾਈਟਲ ਕਲੂਜ਼ ਮਿਲੇ ਹੈ, ਅਸੀਂ ਉਹਦੇ 'ਚ ਇਨਵੈਸਟੀਗੇਟ ਕਰ ਰਹੇ ਹਾਂ। ਅਸੀਂ ਜਲਦ ਹੀ ਜਲਦ ਇਹਦੀ ਪ੍ਰੋਗਰੈਸ ਹੈ ਉਹ ਤੁਹਾਨੂੰ ਦੱਸ।
2: ਭਾਰਤ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਖੇਤ ਬਚਾਓ ਅਭਿਆਨ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ KVK ਜਲੰਧਰ ਤੇ ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ CIPMC ਜਲੰਧਰ ਦੇ ਸਹਿਯੋਗ ਨਾਲ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡ ਅਰਜਨਵਾਲ ਵਿਚ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਮਿੱਟੀ ਦੀ ਪਰਖ ਆਧਾਰਿਤ ਖਾਦਾਂ ਦੀਆਂ ਸਿਫਾਰਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਜੰਗਲਾਤ ਅਤੇ ਜੀਵ ਸੁਰੱਖਿਆ ਵਿਭਾਗ ਨੇ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਤੇ ਹਰਿਆ ਭਰਿਆ ਪੰਜਾਬ ਯਕੀਨੀ ਬਣਾਉਣ ਅਤੇ ਜੰਗਲਾਤ ਹੇਠਲੇ ਰਕਬੇ ਨੂੰ ਵਧਾਉਣ ਦੇ ਉਦੇਸ਼ ਨਾਲ ਸਾਰੀਆਂ ਯੋਜਨਾਵਾਂ ਅਧੀਨ ਸੂਬੇ ਦੇ 23 ਜ਼ਿਲ੍ਹਿਆਂ ਵਿਚੋਂ ਹਰੇਕ ਜ਼ਿਲ੍ਹੇ ਵਿਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ ਹੈ। ਔਰਤਾਂ ਦੇ ਕ੍ਰਿਕਟ ਵਿਚ ਭਾਰਤ ਅਤੇ ਇੰਗਲੈਂਡ ਦਰਮਿਆਨ ਤੀਜਾ ਤੇ ਆਖਰੀ 2020 ਮੈਚ ਅੱਜ ਤਾਓਤੌਨ ਵਿਚ ਖੇਡਿਆ ਜਾਏਗਾ। ਮੈਚ ਰਾਤੀ 11 ਵਜੇ ਸ਼ੁਰੂ ਹੋਏਗਾ। ਮੌਸਮ ਵਿਭਾਗ ਵੱਲੋਂ ਕੱਲ 3 ਜੂਨ ਤੋਂ 4 ਜੂਨ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਗਰਜ ਚਮਕ ਤੇ ਤੇਜ਼ ਹਵਾਵਾਂ ਚੱਲਣ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਆਖਰ 'ਚ ਖਾਸ ਖਬਰਾਂ। ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਦਾ ਕਹਿਣਾ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਵਿਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ ਤੇ 2 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟਾਂ ਨੂੰ ਲਾਉਣ ਦਾ ਐਲਾਨ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
5: FM band 100.2 megahertz live streaming ਜ਼ਰੀਏ news on AIR ਪ੍ਰਸਾਰ ਭਾਰਤੀ ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਵੇਲਾ ਦੋਸਤੋ ਇਸ ਵਕਤ ਸ਼ਾਮ ਦੇ 6:30 ਹੋਏ ਨੇ ਤੇ ਹੁਣ ਵੇਲਾ ਨੌਜਵਾਨ ਦੋਸਤਾਂ ਦੇ ਪਸੰਦੀਦਾ ਪ੍ਰੋਗਰਾਮ ਵਿਪਕਿਓਰ ਦਾ। ਤੇ ਦੋਸਤੋ ਅੱਜ ਦਾ ਪ੍ਰੋਗਰਾਮ ਵਿਪਕਿਓਰ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਇਸ਼ਫਾਕ ਅਲੀ ਤੇ ਮੇਰੇ ਨਾਲ ਨੇ
6: ਸੋਮਿਆ
5: ਜੀ। ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਕਿ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਇੱਕ ਵਿਚਾਰ ਤੋਂ ਕਰਦੇ ਹਾਂ ਤੇ ਸੋਮਿਆ ਸਾਡਾ ਅੱਜ ਦਾ ਵਿਚਾਰ ਕੀ ਹੈ?
6: ਜੀ, ਹਰ ਨਵਾਂ ਸਵੇਰ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਹੈ। ਬੀਤੇ ਕੱਲ ਦੀਆਂ ਗਲਤੀਆਂ ਤੋਂ ਸਿੱਖੋ, ਅੱਜ ਪੂਰੇ ਵਿਸ਼ਵਾਸ ਨਾਲ ਮਿਹਨਤ ਕਰੋ ਅਤੇ ਭਵਿੱਖ ਨੂੰ ਉਮੀਦ ਨਾਲ ਦੇਖੋ।
5: ਜੀ ਸੋਮਿਆ, ਬਹੁਤ ਅੱਛਾ ਵਿਚਾਰ ਹੈ ਕਿ ਕਈ ਵਾਰ ਅਸੀਂ ਆਪਣੇ ਬੀਤੇ ਹੋਏ ਕੱਲ ਦੀਆਂ ਕਿਹੜੀਆਂ ਨਾਕਾਮੀਆਂ ਹੁੰਦੀਆਂ ਨੇ ਜਾਂ ਗਲਤੀਆਂ ਹੁੰਦੀਆਂ ਨੇ ਉਹਨਾਂ ਦੇ ਬਾਰੇ ਕਾਫੀ ਸੋਚਦੇ ਹਾਂ ਅਤੇ ਇੰਨਾ ਜ਼ਿਆਦਾ ਸੋਚਦੇ ਹਾਂ ਕਿ ਅਸੀਂ ਆਪਣਾ ਅੱਜ ਆ ਜੋ ਪ੍ਰੈਜ਼ੈਂਟ ਆ ਉਹਨੂੰ ਸਪੋਇਲ ਕਰ ਲੈਂਦੇ, ਉਹਨੂੰ ਖਰਾਬ ਕਰ ਲੈਂਦੇ ਹਾਂ। ਪਰ ਸੱਚ ਤਾਂ ਇਹ ਹੈ ਕਿ ਜੋ ਵਕਤ ਗੁਜ਼ਰ ਜਾਂਦਾ ਉਹ ਕਦੇ ਵੀ ਵਾਪਸ ਨਹੀਂ ਆਉਂਦਾ ਅਤੇ ਉਹ ਸਿਰਫ ਇੱਕ ਸਬਕ ਦੀ ਤਰ੍ਹਾਂ ਹੁੰਦਾ ਹੈ ਅਤੇ ਕੋਈ ਵੀ ਆਖਰੀ ਫੈਸਲਾ ਨਹੀਂ ਹੁੰਦਾ। ਜਿਸ ਤਰ੍ਹਾਂ ਕਿ ਅਸੀਂ ਅਕਸਰ ਸੁਣਦੇ ਹਾਂ ਨਾ ਕਿ ਇਨਸਾਨ ਜ਼ਿੰਦਗੀ ਦੇ ਵਿੱਚ ਜਾਂ ਤਾਂ ਸਿੱਖਦਾ ਹੈ ਜਾਂ ਜਿੱਤਦਾ ਹੈ, ਤਾਂ ਕਦੇ ਵੀ ਇਸ ਚੀਜ਼ ਨੂੰ ਲੈ ਕੇ ਉਦਾਸ ਨਹੀਂ ਹੋਣਾ ਚਾਹੀਦਾ ਕਿ ਅਸੀਂ ਕਿਸੇ ਚੀਜ਼ ਤੋਂ ਨੁਕਸਾਨ ਖਾ ਬੈਠੇ ਹਾਂ ਜਾਂ ਫਿਰ ਅਸੀਂ ਕਿਸੇ ਚੀਜ਼ ਦਾ ਹੈ ਜਿਹੜਾ ਉਹ ਉਸਦੇ ਅੰਦਰ ਨਾਕਾਮ ਹੋ ਕੇ ਉਸ ਚੀਜ਼ ਨੂੰ ਖੋ ਬੈਠੇ ਹਾਂ।
6: ਜੀ ਇਸ਼ਫਾਕ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਜਿਵੇਂ ਕਿ ਹਰ ਸਵੇਰ ਸੂਰਜ ਛੱਡਦਾ ਹੈ, ਤੁਹਾਡੇ ਕੋਲ 24 ਘੰਟੇ ਬਿਲਕੁਲ ਨਵੇਂ ਹੁੰਦੇ ਨੇ। ਇਸ ਲਈ ਪੁਰਾਣੀ ਗਲਤੀਆਂ ਦੀ ਪੰਡ ਨੂੰ ਲਾ ਕੇ ਸੁੱਟੋ ਅਤੇ ਪੂਰੇ ਆਤਮ ਵਿਸ਼ਵਾਸ ਨਾਲ ਆਪਣੀ ਪੂਰੀ ਜਾਨ ਲਗਾ ਕੇ ਮਿਹਨਤ ਕਰੋ।
5: ਕਿਉਂਕਿ ਜਦੋਂ ਅਸੀਂ ਮਿਹਨਤ ਕਰਦੇ ਨਾ ਸੋਮਿਆ, ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਿਰਫ ਅਸੀਂ ਆਪਣੇ ਦਿਮਾਗ ਦੇ ਅੰਦਰ ਸੋਚਦੇ ਹਾਂ, ਆਪਣੇ ਜ਼ਹਿਨ ਦੇ ਵਿੱਚ ਉਹਨਾਂ ਨੂੰ ਪਾਉਣਾ ਚਾਹੁੰਦੇ ਹਾਂ, ਲੇਕਿਨ ਰੀਅਲ ਲਾਈਫ ਦੇ ਵਿੱਚ ਉਹਦੇ ਲਈ ਮਿਹਨਤ ਕਰਨ ਨੂੰ ਤਿਆਰ ਨਹੀਂ ਹੁੰਦੇ। ਕਿਹਾ ਜਾਂਦਾ ਨਾ ਕਿ ਜਦੋਂ ਤੁਸੀਂ ਕਿਸੇ ਚੀਜ਼ ਦੇ ਲਈ ਸੋਚਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਉਸਨੂੰ ਕਾਫੀ ਹੱਦ ਤੱਕ ਪਾ ਲੈਂਦੇ ਹੋ, ਲੇਕਿਨ ਜਦੋਂ ਤੁਸੀਂ ਉਸਦੇ ਲਈ ਮਿਹਨਤ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਮੁਕੰਮਲ ਤੌਰ 'ਤੇ ਉਸ ਚੀਜ਼ ਨੂੰ ਹਾਸਿਲ ਕਰ ਲੈਂਦੇ ਹੋ। ਤਾਂ ਦੋਸਤੋ ਅੱਜ ਦਾ ਵਿਚਾਰ ਇਹੀ ਹੈ ਕਿ ਹਰ ਰੋਜ਼ ਕੁਛ ਨਵਾਂ ਸਿੱਖੋ, ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰੋ, ਆਪਣੀਆਂ ਪੁਰਾਣੀ ਬੀਤੀ ਹੋਈ ਜ਼ਿੰਦਗੀ ਬੀਤੀਆਂ ਹੋਈਆਂ ਗਲਤੀਆਂ ਨੂੰ ਦੁਹਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਉਹਨਾਂ ਦੇ ਬਾਰੇ ਸੋਚ ਸੋਚ ਕੇ ਸਮਾਂ ਖਰਾਬ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜੋ ਹੈ ਉਹ ਅੱਜ ਹੈ ਅਤੇ ਤੁਹਾਡਾ ਅੱਜ ਦੀ ਮਿਹਨਤ ਹੈ ਜਿਹੜੀ ਉਹ ਤੁਹਾਡੇ ਆਉਣ ਵਾਲੇ ਭਵਿੱਖ ਦੇ ਉੱਤੇ ਹੈ ਜਿਹੜੀ ਬਹੁਤ ਜ਼ਿਆਦਾ ਅਸਰ ਪਾਏਗੀ। ਅਤੇ ਦੋਸਤੋ ਇਸ ਦੇ ਨਾਲ ਹੀ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਦਾ ਇਹ ਪਹਿਲਾ ਗੀਤ।

0: जी दोस्तों, प्रोग्राम दे विच मुड़ तुहाड़ा स्वागत है। प्रोग्राम चल रहा है वीपीओ। दोस्तों, अज है 2 जून, एक ऐसा दिन जदों भारतीय सिनेमा के आसमान दे विचों एक ऐसा सितारा टुटिया जिसने फिल्मी दुनिया नू रंग, जज्बात ते जीवन का एक नवा तरीका सिखाया। दोस्तों, उन्होंने फिल्मी जगत दे विच द ग्रेट मैन शो के नाम तो भी जाने जाता सी। ते असी गल कर रहे हैं राज कपूर जी की। अज राज कपूर जी की बरसी है।
1: ਜਦੋਂ ਵੀ ਰਾਜ ਕਪੂਰ ਸਾਹਿਬ ਦਾ ਨਾਮ ਜ਼ਿਹਨ ਵਿੱਚ ਆਉਂਦਾ ਹੈ ਤਾਂ ਅੱਖਾਂ ਸਾਹਮਣੇ ਇੱਕ ਅਜਿਹਾ ਫਨਕਾਰ ਆ ਜਾਂਦਾ ਹੈ ਜੋ ਹੱਸਦੇ ਹੱਸਦੇ ਰੁਆ ਦਿੰਦਾ ਸੀ ਅਤੇ ਰੋਂਦੇ ਦਿਲਾਂ ਵਿੱਚ ਮੁਸਕਰਾਹਟ ਬਿਖੇਰ ਦਿੰਦਾ ਸੀ। ਚਾਰਲੀ ਚੈਪਲਿਨ ਦੇ ਅੰਦਾਜ਼ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਅਵਾਰਾ ਅਤੇ ਸ਼੍ਰੀ 420 ਵਰਗੀਆਂ ਫਿਲਮਾਂ ਵਿੱਚ ਆਪ ਇਨਸਾਨ ਦੇ ਦੁੱਖ ਦਰਦ ਅਤੇ ਉਮੀਦਾਂ ਨੂੰ ਪਰਦੇ 'ਤੇ ਇਸ ਤਰ੍ਹਾਂ ਉਤਾਰਿਆ ਕਿ ਉਹ ਸਿਰਫ ਹਿੰਦੁਸਤਾਨ ਦੇ ਨਹੀਂ ਸਗੋਂ ਰੂਸ, ਚੀਨ ਅਤੇ ਪੂਰੀ ਦੁਨੀਆ ਦੇ ਚਹੇਤੇ ਬਣ ਗਏ।
0: ਬਿਲਕੁਲ ਸਹੀ ਕਿਹਾ ਤੁਸੀਂ ਸੋਮਿਆ, ਕਿ ਜੇ ਗੱਲ ਕਰੀਏ ਉਹਨਾਂ ਦੀ ਬੇਮਿਸਾਲ ਪ੍ਰਾਪਤੀਆਂ ਦੀ, ਤਾਂ ਰਾਜ ਕਪੂਰ ਜੀ ਨੇ ਮਹਿਜ 24 ਸਾਲ ਦੀ ਉਮਰ ਦੇ ਵਿੱਚ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਜੋ ਆਰ ਕੇ ਸਟੂਡੀਓ ਦੇ ਨਾਲ ਅੱਜ ਵੀ ਬਹੁਤ ਫੇਮਸ ਹੈ। ਅਤੇ ਉਸ ਦੌਰ ਦੇ ਜਿਹੜੇ ਨੌਜਵਾਨ ਫਿਲਮ ਨਿਰਦੇਸ਼ਕ ਸੀਗੇ ਉਹਨਾਂ ਦੇ ਵਿੱਚ ਸਰੇ ਫਹਿਰਿਸ਼ ਤੋਂ ਉਹਨਾਂ ਦਾ ਨਾਮ ਲਿੱਤਾ ਜਾਂਦਾ ਹੈ। ਅਤੇ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਮਹਿਜ 24 ਸਾਲ ਦੀ ਉਮਰ ਦੇ ਵਿੱਚ ਉਹ ਐਡੇ ਬੜੇ ਮੁਕਾਮ 'ਤੇ ਪਹੁੰਚੇ।
1: ਉਹਨਾਂ ਦੇ ਸ਼ਾਨਦਾਰ ਸਿਨੇਮੈਟਿਕ ਸਫ਼ਰ ਲਈ ਭਾਰਤ ਸਰਕਾਰ ਨੇ ਉਹਨਾਂ ਨੂੰ 1971 ਵਿੱਚ ਪਦਮ ਭੂਸ਼ਣ ਨਾਲ ਨਿਵਾਜਿਆ। ਇੰਨਾ ਹੀ ਨਹੀਂ, ਫਿਲਮ ਜਗਤ ਦਾ ਸਭ ਤੋਂ ਸਰਵਉੱਚ ਸਨਮਾਨ ਦਾਦਾ ਸਾਹਿਬ ਫਾਲਕੇ

0: ਭਾਵੇਂ ਉਹ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਹਨ, ਪਰ ਆਪਣੀਆਂ ਫਿਲਮਾਂ, ਖੂਬਸੂਰਤ ਨਿਰਦੇਸ਼ਨ ਅਤੇ ਸਦਾਬਹਾਰ ਗੀਤਾਂ ਰਾਹੀਂ ਉਹ ਹਮੇਸ਼ਾ ਹਰ ਸਿਨੇਮਾ ਪ੍ਰੇਮੀ ਦੇ ਦਿਲ ਵਿੱਚ ਜ਼ਿੰਦਾ ਰਹਿਣਗੇ।
1: ਤਾਂ ਉਹ ਦੋਸਤੋ, ਅੱਜ ਇਹ ਮਹਾਨ ਫਨਕਾਰ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਫਿਲਮ ਅਨਾੜੀ ਦੇ ਵਿੱਚੋਂ ਇੱਕ ਬੜਾ ਖੂਬਸੂਰਤ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੋ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਦਾ।

0: ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨੇਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
1: ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਮੁੜ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਵਿਪਕਿਓਰ। ਦੋਸਤੋ, ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਕਰਾਂਗੇ ਇੱਕ ਐਸੀ ਟੈਕਨੋਲੋਜੀ ਦਾ ਜਿਸ ਦਾ ਹਰ ਪਾਸੇ ਚਰਚਾ ਬਹੁਤ ਹੋ ਰਹੀ ਹੈ, ਚਾਹੇ ਅਖਬਾਰ ਹੋਣ ਜਾਂ ਸੋਸ਼ਲ ਮੀਡੀਆ ਹੋਵੇ, ਚਾਹੇ ਕੋਈ ਚਾਹ ਦੀ ਦੁਕਾਨ ਹੋਵੇ। ਹਰ ਕੋਈ ਕਹਿ ਰਿਹਾ ਵੀ ਬਈ ਕਮਾਲ ਹੈ, AI ਆ ਗਿਆ, ਹੁਣ ਪਤਾ ਨਹੀਂ ਕੀ ਹੋਣਾ। ਪਰ ਇਹ AI ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਆਖਿਰਕਾਰ ਹੈ ਕੀ ਭਲਾ? ਸੌਖੀ ਭਾਸ਼ਾ ਦੇ ਵਿੱਚ ਕਹੀਏ ਤਾਂ ਜਦੋਂ ਕੰਪਿਊਟਰ ਅਤੇ ਮਸ਼ੀਨ ਇਨਸਾਨ ਦੀ ਤਰ੍ਹਾਂ ਸੋਚਣ, ਸਮਝਣ ਅਤੇ ਫੈਸਲਾ ਲੈਣਾ ਸਿੱਖ ਲੈਂਦੇ ਨੇ ਤਾਂ ਉਸਨੂੰ AI ਕਹਿੰਦੇ ਨੇ, ਯਾਨੀ ਕਿ ਇੱਕ ਮਸ਼ੀਨੀ ਦਿਮਾਗ।
2: ਹਾਂਜੀ, ਬਿਲਕੁਲ ਸਹੀ ਕਿਹਾ ਇਸ਼ਫਾਕ ਜੀ ਤੇ ਗੱਲ ਕਰ ਰਹੇ ਹਾਂ। ਜਿਵੇਂ ਕਿ ਜਿੱਥੇ ਪਹਿਲਾਂ ਕਿਸੇ ਕੰਮ ਨੂੰ ਪੂਰਾ ਕਰਨ ਲਈ ਘੰਟੇ ਲੱਗਦੇ ਸਨ, ਉੱਥੇ ਅੱਜ AI ਕੁਝ ਮਿੰਟਾਂ ਵਿੱਚ ਹੀ ਸਹੀ ਜਾਣਕਾਰੀ ਅਤੇ ਹੱਲ ਪ੍ਰਦਾਨ ਕਰ ਸਕਦੀ ਹੈ। ਇਹ ਟੈਕਨੋਲੋਜੀ ਸਾਨੂੰ ਬਦਲਣ ਲਈ ਨਹੀਂ, ਸਗੋਂ ਸਾਡੀ ਮਦਦ ਕਰਨ ਲਈ ਅਤੇ ਸਾਡੀ ਯੋਗਤਾ ਨੂੰ ਹੋਰ ਨਿਖਾਰਨ ਲਈ ਆਈ ਹੈ।
1: ਜੀ ਬਿਲਕੁਲ, ਕਈ ਲੋਕਾਂ ਦਾ ਤਾਂ ਸੋਚਣਾ ਹੈ ਕਿ AI ਕੋਈ ਬਹੁਤ ਦੂਰ ਦੀ, ਮਤਲਬ ਕਿ ਬਹੁਤ ਫਿਊਚਰਿਸਟਿਕ ਨਹੀਂ, ਕਿਉਂਕਿ ਪ੍ਰੈਜ਼ੈਂਟ ਟਾਈਮ ਦੇ ਵਿੱਚ ਬਹੁਤ ਸਾਰੇ ਕੰਮਾਂ ਦੇ ਵਿੱਚ AI ਹੈ ਜਿਹੜਾ, ਉਹਦਾ ਇਸਤੇਮਾਲ ਹੋ ਰਿਹਾ ਹੈ, ਹੈ ਨਾ, ਕਿ AI ਤੁਹਾਡੇ ਰੋਜ਼ ਜ਼ਿੰਦਗੀ ਦਾ ਇੱਕ ਬੜਾ ਅਸੀਂ ਕਹਿ ਸਕਦੇ ਹਾਂ ਕਿ ਯੂਸਫੁਲ ਹਿੱਸਾ ਬਣ ਚੁੱਕਿਆ ਸੋਮਿਆਂ। ਫਿਰ ਚਾਹੇ ਅਸੀਂ ਆਪਣੇ ਮੋਬਾਈਲ ਦੇ ਵਿੱਚ ਇੱਕ ਫੋਟੋ ਕਲਿੱਕ ਕਰਦੇ ਹਾਂ, ਫੋਟੋ ਕਲਿੱਕ ਕਰਨ ਤੋਂ ਬਾਅਦ ਅਗਰ ਅਸੀਂ ਚਾਹੁੰਦੇ ਹਾਂ ਕਿ ਉਸਦਾ ਬੈਕਗਰਾਊਂਡ ਕਲੀਅਰ ਹੋ ਜਾਵੇ, ਉਹ ਫੋਟੋ ਥੋੜ੍ਹੀ ਸ਼ਾਰਪ ਹੋ ਜਾਵੇ, ਦਿਖਣ ਦੇ ਵਿੱਚ ਅੱਛੀ ਲੱਗੇ, ਤਾਂ ਅਸੀਂ AI ਨੂੰ ਸਿਰਫ ਇੱਕ ਕਮਾਂਡ ਦੇਣੀ, ਇੱਕ ਪ੍ਰੋਂਪਟ ਦੇਣਾ, ਅਤੇ ਉਹ ਬਿਲਕੁਲ ਕਲੀਅਰ ਹੋ ਜਾਂਦਾ।
2: ਹਾਂਜੀ ਇਸ਼ਫਾਕ ਜੀ, ਤੁਸੀਂ ਬਿਲਕੁਲ ਸਹੀ ਕਿਹਾ। AI ਸਾਡੇ ਬਹੁਤ ਸਾਰੇ ਕੰਮਾਂ ਨੂੰ ਜੋ ਹੈ ਨਾ ਉਹ ਆਸਾਨ ਬਣਾ ਰਹੀ ਹੈ। ਤਾਂ ਜੇ ਗੱਲ ਕਰੀਏ ਕਿਸ ਤਰ੍ਹਾਂ, ਜਿਵੇਂ ਸਿੱਖਿਆ ਵਿੱਚ ਜਿਵੇਂ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਨੋਟਸ ਤਿਆਰ ਕਰਨ, ਅਨੁਵਾਦ ਅਤੇ ਸਵਾਲਾਂ ਦੇ ਜਵਾਬ ਲੱਭਣ ਵਿੱਚ ਮਦਦ ਕਰਦੀ ਹੈ। ਸਿਹਤ ਸੇਵਾਵਾਂ ਵਿੱਚ ਵੀ ਆਪਾਂ ਗੱਲ ਕਰ ਸਕਦੇ ਹਾਂ, ਜਿਵੇਂ ਕਿ ਬਿਮਾਰੀਆਂ ਦੀ ਪਛਾਣ, ਰਿਪੋਰਟਾਂ ਦੇ ਵਿਸ਼ਲੇਸ਼ਣ ਅਤੇ ਇਲਾਜ ਦੀ ਯੋਜਨਾ ਬਣਾਉਣ ਵਿੱਚ ਸਹਾਇਕ ਹੈ। ਅਤੇ ਜੇ ਆਪਾਂ ਗੱਲ ਕਰੀਏ ਖੇਤੀਬਾੜੀ ਵਿੱਚ, ਫਸਲਾਂ ਦੀ ਨਿਗਰਾਨੀ, ਮੌਸਮ ਦੀ ਜਾਣਕਾਰੀ ਅਤੇ ਕੀੜੇ ਮਕੌੜਿਆਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰ ਰਹੀ ਹੈ।
1: ਬਿਲਕੁਲ ਸਹੀ ਕਿਹਾ ਤੁਸੀਂ ਸੌਮਿਆ। ਇੱਥੇ ਤੱਕ ਇਸ ਦੇ ਬਾਰੇ ਰਿਪੋਰਟਸ ਮਿਲ ਰਹੀਆਂ ਨੇ ਕਿ ਫੋਰਨ ਦੇ ਵਿੱਚ AI ਨੂੰ ਇਸ ਕਦਰ ਯੂਜ਼ ਕੀਤਾ ਜਾਂਦਾ ਕਿ ਬਹੁਤ ਸਾਰੇ ਜਿਹੜੇ ਫਾਰਮਸ ਨੇ, ਚਾਹੇ ਫਿਰ ਉਹ ਡੈਰੀ ਫਾਰਮ ਹੋਣ ਜਾਂ ਫਿਰ ਗੋਟ ਫਾਰਮ ਹੋਣ, ਉਹ ਵੀ ਪ੍ਰੋਪਰਲੀ ਡਿਜੀਟਲ ਹੋ ਚੁੱਕੇ ਨੇ, ਹੈ ਨਾ, ਕਿ ਤੁਸੀਂ ਉਹਦੇ ਵਿੱਚ ਕਮਾਂਡ ਦਿੰਦੇ ਹੋ ਅਤੇ ਉੱਥੇ ਕਲੀਨਿੰਗ ਦੇ ਲਈ ਉਹਨਾਂ ਦੀ ਪਸ਼ੂਆਂ ਦੀ ਜਿਹੜੀ ਫੀਡ ਹੈ ਉਸ ਦੇ ਲਈ ਹੈ, ਜੋ ਉਹ ਮਸ਼ੀਨਾਂ ਪ੍ਰੋਪਰਲੀ ਕੰਮ ਕਰ ਰਹੀਆਂ ਨੇ ਅਤੇ ਵਕਤ ਨੂੰ ਵੀ ਬਚਾ ਰਹੀਆਂ ਨੇ, ਐਨਰਜੀ ਨੂੰ ਵੀ ਬਚਾ ਰਹੀਆਂ ਨੇ, ਔਰ ਕੰਮ ਦੇ ਅੰਦਰ ਜਿਹੜੀ ਐਕੂਰੇਸੀ ਹੈ, ਹੈ ਨਾ, ਉਹ ਬਿਲਕੁਲ ਸਹੀ ਤਰੀਕੇ ਨਾਲ ਆ ਜਾਂਦੀ ਹੈ। ਅਤੇ ਉਸ ਤੋਂ ਇਲਾਵਾ ਜੇਕਰ ਐਗਰੀਕਲਚਰ ਸੈਕਟਰ ਦੀ ਗੱਲ ਕਰੀਏ ਤਾਂ ਐਗਰੀਕਲਚਰ ਸੈਕਟਰ ਦੇ ਵਿੱਚ ਟੈਕਨੋਲੋਜੀ ਹੈ ਜਿਹੜੀ, ਉਹ ਬਹੁਤ ਯੂਜ਼ਫੁਲ ਸਾਬਿਤ ਹੋ ਰਹੀ ਹੈ। ਜਿਵੇਂ ਕਿ ਤੁਹਾਨੂੰ ਪਤਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਤਾਂ ਐਸੇ ਸਮੇਂ ਦੇ ਵਿੱਚ ਜਦੋਂ ਲੇਬਰ ਦੀ ਜਿੱਥੇ 100 ਜਾਂ 150 ਬੰਦੇ ਦੀ ਜ਼ਰੂਰਤ ਸੀ, ਉੱਥੇ AI ਟੈਕਨੋਲੋਜੀ ਦੇ ਨਾਲ, ਜਿਸ ਤਰ੍ਹਾਂ ਕਿ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਤੁਹਾਨੂੰ ਮੈਂ ਦੱਸਦਾ ਕਿ ਜੋ ਸਪਰੇਅ ਕੀਤੀ ਜਾਂਦੀ ਹੈ ਨਾ, ਸਪਰੇਅ ਪਹਿਲਾਂ ਬੇਸਿਕਲੀ ਕਿੱਦਾਂ ਕੀਤੀ ਜਾਂਦੀ ਸੀ ਕਿ ਢੋਲੀ ਨੂੰ ਮੋਢੇ ਦੇ ਉੱਤੇ ਚੱਕ ਕੇ ਉਹ ਮੈਨੂਅਲੀ ਪੰਪ ਨੂੰ ਗੇੜਿਆ ਜਾਂਦਾ ਸੀ, ਅਤੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਟੈਕਨੋਲੋਜੀ ਬਣੀ ਤਾਂ ਮੋਟਰ ਲੱਗਣੀ ਸ਼ੁਰੂ ਹੋ ਗਈ, ਪੈਟਰੋਲ ਦੇ ਨਾਲ ਚੱਲਣ ਲੱਗ ਗਈ, ਤਾਂ ਹੁਣ ਕੀ ਹੈ ਕਿ ਹੁਣ ਜੋ ਪ੍ਰੋਪਰ ਡਰੋਨ ਹੁੰਦੇ ਨੇ, ਹੈ ਨਾ, ਜੋ ਹਵਾ ਦੇ ਵਿੱਚ ਉੱਡਦੇ ਨੇ, ਬਿਲਕੁਲ ਜਹਾਜ਼ ਦੀ ਤਰ੍ਹਾਂ ਦਿਖਣ ਦੇ ਵਿੱਚ ਹੁੰਦੇ ਨੇ, ਉਸ ਦੇ ਥਰੂ ਹੈ ਜਿਹੜਾ ਸਪਰੇਅ ਕੀਤਾ ਜਾਂਦਾ।
2: ਹਾਂਜੀ ਇਸ਼ਫਾਕ ਜੀ, ਤੁਸੀਂ ਬਿਲਕੁਲ ਸਹੀ ਕਿਹਾ। ਜਿਵੇਂ ਕਿ ਤੁਸੀਂ ਸਾਨੂੰ ਟੈਕਨੋਲੋਜੀ ਬਾਰੇ ਦੱਸਿਆ ਕਿ ਹੈ ਨਾ ਕਿੰਨਾ ਜ਼ਿਆਦਾ ਅੱਜ ਦੇ ਟਾਈਮ ਦੇ ਵਿੱਚ ਟੈਕਨੋਲੋਜੀ ਸਾਨੂੰ ਮਦਦ ਦੇ ਰਹੀ ਹੈ, ਅਤੇ ਜੇ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਯੂਜ਼ਫੁਲ ਹੈ ਦਫਤਰੀ ਕੰਮਾਂ ਵਿੱਚ, ਜਿਵੇਂ ਆਪਾਂ ਗੱਲ ਕਰੀਏ ਅਤੇ ਦਫਤਰੀ ਕੰਮਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਸਾਨੂੰ AI ਕਿਸ ਤਰ੍ਹਾਂ ਮਦਦ ਕਰ ਰਹੀ ਹੈ, ਜਿਵੇਂ ਕਿ ਡਾਟਾ ਸੰਭਾਲਣ ਲਈ, ਰਿਪੋਰਟਾਂ ਬਣਾਉਣ ਅਤੇ ਦੁਹਰਾਏ ਜਾਣ ਵਾਲੇ ਕੰਮ ਤੇਜ਼ੀ ਨਾਲ ਕਰਦੀ ਹੈ। ਫੋਰ ਐਗਜ਼ਾਮਪਲ, ਜੇ ਆਪਾਂ ਗੱਲ ਕਰੀਏ ਅੱਜ ਕੱਲ੍ਹ ਡਾਟਾ ਜੋ ਹੈ, ਪਹਿਲਾਂ ਕੀ ਹੁੰਦਾ ਸੀ, ਆਪਾਂ ਫਾਈਲਸ ਤਿਆਰ ਕਰਦੇ ਸੀ, ਫਾਈਲਸ ਉੱਪਰ ਸਾਰਾ ਡੇਟਾ ਜੋ ਹੈ ਉਹ ਰਿਕਾਰਡ ਕੀਤਾ ਜਾਂਦਾ ਸੀ, ਅਤੇ ਅੱਜ ਦੇ ਵਿੱਚ ਜਿਹੜੀ AI ਹੈ ਸਾਨੂੰ ਇੱਕ ਵੱਡੀ ਤੌਰ 'ਤੇ ਜੋ ਹੈ ਮਦਦ ਪ੍ਰਦਾਨ ਕਰ ਰਹੀ ਹੈ, ਕਿ ਜੋ ਸਾਨੂੰ ਡਾਟਾ ਬਣਾਉਣ ਦੀ ਜ਼ਰੂਰਤ ਨਹੀਂ ਪੈ ਰਹੀ ਹੈ, ਉਹ ਸਾਡਾ ਤੇਜ਼ੀ ਨਾਲ ਵਿਕਾਸ ਜੋ ਹੈ ਸਾਡਾ AI।
1: ਬਿਲਕੁਲ ਸਹੀ ਕਿਹਾ ਤੁਸੀਂ ਸੌਮਿਆ, ਕਿ ਉਸ ਤੋਂ ਇਲਾਵਾ AI ਦਾ ਇੱਕ ਬਹੁਤ ਅੱਛਾ ਯੂਜ਼ ਹੈ ਜੋ ਅੱਜ ਦੇ ਟਾਈਮ ਦੇ ਵਿੱਚ ਹੈ, ਜਿਸ ਤਰ੍ਹਾਂ ਕਿ ਸਾਨੂੰ ਸਭ ਨੂੰ ਪਤਾ ਨਾ ਕਿ ਵਰਲਡ ਹੈ ਜੋ ਇੱਕ ਗਲੋਬਲ ਵਿਲੇਜ ਬਣ ਚੁੱਕਿਆ, ਹੈ ਨਾ, ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ, ਕਿਸੇ ਵੀ ਕੋਨੇ ਦੇ ਵਿੱਚ ਬੈਠ ਕੇ ਇੱਕ ਦੂਸਰੇ ਦੇ ਨਾਲ ਕਨੈਕਟ ਕਰ ਸਕਦੇ ਹੋ, ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰ ਸਕਦੇ ਹੋ, ਜਾਂ ਫਿਰ ਤੁਸੀਂ ਗੱਲਬਾਤ ਕਰ ਸਕਦੇ ਹੋ, ਇਸ ਤਰੀਕੇ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਤਾਂ ਉਸ ਦੇ ਵਿੱਚ ਇੱਕ ਚੀਜ਼ ਕੀ ਹੈ ਜੋ ਮੈਨੂੰ ਪਰਸਨਲੀ ਬੜੀ ਅੱਛੀ ਲੱਗਦੀ ਹੈ, ਕਿ AI ਦੇ ਯੂਜ਼ ਨਾਲ ਪਿੰਡਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਬੱਚੇ ਨੇ ਜਾਂ ਫਿਰ ਕੁਝ ਐਸੇ ਦੂਰ ਦੁਰਾਡੇ ਏਰੀਏ ਦੇ ਵਿੱਚ ਰਹਿਣ ਵਾਲੇ ਬੱਚੇ ਨੇ ਜਿਨ੍ਹਾਂ ਦੀ ਐਜੂਕੇਸ਼ਨ ਅਕਸਰ ਮੌਸਮ ਦੇ ਨਾਲ ਜਾਂ ਫਿਰ ਕੁਝ ਸਮਾਜਿਕ ਹਾਲਾਤਾਂ ਦੇ ਕਰਕੇ ਜਾਂ ਐਸੀ ਥੋੜ੍ਹੀ ਡਿਸਟੈਂਸ ਜ਼ਿਆਦਾ ਹੋਣ ਕਰਕੇ ਪ੍ਰਭਾਵਿਤ ਹੁੰਦੇ ਸੀ, ਤਾਂ AI ਦੇ ਆਉਣ ਦੇ ਨਾਲ ਉਹਦੇ ਉੱਤੇ ਬੜਾ ਫਰਕ ਪਿਆ। AI ਦੇ ਆਉਣ ਦੇ ਨਾਲ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਬੜਾ ਸੁਧਾਰ ਆਇਆ। ਜੋ ਕਲਾਸਿਸ ਉਹਨਾਂ ਦੀ ਅਕਸਰ ਰਹਿ ਜਾਂਦੀਆਂ ਸੀ ਨਾ, ਤੁਸੀਂ AI ਦੇ ਉੱਤੇ ਇੱਕ ਕਮਾਂਡ ਦੇ ਕੇ ਉਹ ਪੂਰੇ ਦਾ ਪੂਰਾ ਸਿਲੇਬਸ, ਪੂਰੇ ਦਾ ਪੂਰਾ ਟੌਪਿਕ ਬੜੇ ਆਸਾਨ ਤਰੀਕੇ ਨਾਲ ਔਰ ਦੁਨੀਆ ਦੀ ਕਿਸੇ ਵੀ ਭਾਸ਼ਾ ਦੇ ਵਿੱਚ ਹੈ ਜਿਹੜਾ ਉਹ ਸਮਝ ਸਕਦੇ ਹੋ, ਸਿੱਖ ਸਕਦੇ ਹੋ।
2: ਹਾਂਜੀ ਇਸ਼ਫਾਕ ਜੀ, ਤੁਸੀਂ ਬਿਲਕੁਲ ਸਹੀ ਕਿਹਾ। AI ਇੱਕ ਸਾਡੀ ਬਹੁਤ ਜ਼ਿਆਦਾ ਜੋ ਮਦਦ ਪ੍ਰਦਾਨ ਕਰ ਰਹੀ ਆ ਉਹ ਸਾਨੂੰ ਇੱਕ ਬੈਂਕਿੰਗ ਅਤੇ ਵਿੱਤ ਵਿੱਚ ਵੀ ਕਰ ਰਹੀ ਹੈ। ਜਿਵੇਂ ਕਿ ਜੇ ਅਸੀਂ ਗੱਲ ਕਰੀਏ ਪਹਿਲਾਂ ਦੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਕਿ ਜੋ ਮਤਲਬ ਜੋ ਨਾਗਰਿਕ ਨੇ ਉਹ ਜਾਣੂ ਨਹੀਂ ਸੀ, ਉਹ ਆਪਣੇ ਹਰ ਇੱਕ ਤਰ੍ਹਾਂ ਦੀ ਸੇਵਾ ਨੂੰ ਲੈਣ ਲਈ ਬੈਂਕਾਂ ਦੇ ਵਿੱਚ ਜਾਂਦੇ ਸਨ ਅਤੇ ਆਪਣਾ ਜੋ ਵੀ ਇਨਫੋਰਮੇਸ਼ਨ ਹੁੰਦਾ ਸੀ ਉਹ ਬੈਂਕਾਂ ਦੇ ਵਿੱਚ ਕਲੈਕਟ ਕਰਨ ਲਈ ਉੱਥੇ ਆਪਣੀ ਪਾਸਬੁੱਕ ਦਿੰਦੇ ਸਨ ਤਾਂ ਕਿ ਉਹਨਾਂ ਨੂੰ ਜੋ ਵੀ ਆਪਣੇ ਬੈਂਕ ਦੇ ਵਿੱਚ ਸਾਰੀ ਇਨਫੋਰਮੇਸ਼ਨ ਹੈ ਉਹ ਮਿਲ ਸਕੇ। ਪਰ ਅੱਜ ਦੇ ਸਮੇਂ ਦੇ ਵਿੱਚ ਜੋ ਸਾਡੀ AI ਹੈ ਉਹ ਘਰ ਬੈਠੇ ਸਾਰੀ ਸਹੂਲਤਾਂ ਪ੍ਰਦਾਨ ਕਰ ਰਹੀ ਹੈ
1: ਜੀ। ਸੋ ਮੈਂ ਬਿਲਕੁਲ ਸਹੀ ਹੈ, ਲੇਕਿਨ ਹੁਣ ਇੱਕ ਬੜਾ ਅਹਿਮ ਸਵਾਲ ਜੋ ਅਕਸਰ ਸਾਨੂੰ ਚਰਚਾ ਦੇ ਵਿੱਚ ਸੁਣਨ ਨੂੰ ਮਿਲਦਾ ਹੈ, ਜੋ ਇੱਕ ਫੋਮੋ ਕ੍ਰੀਏਟ ਕਰਦਾ ਨਾ ਲੋਕਾਂ ਦੇ ਵਿੱਚ, ਡਰ ਕ੍ਰੀਏਟ ਕਰਦਾ ਕਿ AI ਸਾਡੀਆਂ ਨੌਕਰੀਆਂ ਖਾਜੂ, ਹੈ ਨਾ। ਅਕਸਰ ਅਸੀਂ ਸੁਣਦੇ ਹਾਂ ਇਹ ਸਵਾਲ, ਤਾਂ ਕੀ ਮਸ਼ੀਨਾਂ ਦਾ ਇਨਸਾਨਾਂ ਦੇ ਉੱਤੇ ਰਾਜ ਆਉਣਾ ਸ਼ੁਰੂ ਹੋ ਜਾਊਗਾ, ਲੋਕਾਂ ਦੀਆਂ ਜੋਬਸ ਚਲੀਆਂ ਜਾਣਗੀਆਂ। ਤਾਂ ਦੋਸਤੋ ਐਸਾ ਬਿਲਕੁਲ ਨਹੀਂ ਹੈ, ਡਰਨ ਦੀ ਕੋਈ ਲੋੜ ਨਹੀਂ। ਇਤਿਹਾਸ ਗਵਾਹ ਹੈ ਕਿ ਜਦੋਂ ਕੰਪਿਊਟਰ ਵੀ ਪਹਿਲੀ ਵਾਰ ਆਏ ਸੀ ਉਦੋਂ ਵੀ ਲੋਕ ਇਸੇ ਤਰ੍ਹਾਂ ਡਰੇ ਸੀ, ਪਰ ਕੰਪਿਊਟਰਾਂ ਨੇ ਲੋਕਾਂ ਦੀਆਂ ਕਿਹੜੀਆਂ ਨੌਕਰੀਆਂ ਨੇ ਉਹ ਬਿਲਕੁਲ ਨਹੀਂ ਖਾਧੀਆਂ, ਬਲਕਿ ਹੋਰ ਲੱਖਾਂ ਨੌਕਰੀਆਂ ਕ੍ਰੀਏਟ ਕੀਤੀਆਂ ਨੇ। ਕਿਉਂਕਿ ਇੱਕ ਮਸ਼ੀਨ ਦੇ ਕੋਲ ਦਿਮਾਗ ਹੋ ਸਕਦਾ, ਉਹਦੇ ਪਾਸ ਡਾਟਾ ਹੋ ਸਕਦਾ ਮਤਲਬ, ਪਰ ਉਸਦੇ ਅੰਦਰ ਜੋ ਕ੍ਰੀਏਟੀਵਿਟੀ ਹੈ, ਜੋ ਜਜ਼ਬਾਤ ਹੈ, ਜੋ ਸੋਚਣ ਦੀ ਕਲਾ ਹੈ, ਉਹ ਬਿਲਕੁਲ ਨਹੀਂ ਹੋ ਸਕਦੀ। ਉਹ ਇਨਸਾਨ ਦੀ ਕਮਾਂਡ ਦੇ ਉੱਤੇ ਹੀ ਡਿਪੈਂਡ ਕਰਦਾ। ਤਾਂ ਇਸ ਤਰੀਕੇ ਦੀਆਂ ਅਫਵਾਹਾਂ ਤੋਂ, ਇਸ ਤਰੀਕੇ ਦੀਆਂ ਸੋਚਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ, ਬਲਕਿ ਹੋਣਾ ਇਹ ਚਾਹੀਦਾ ਕਿ ਅਸੀਂ AI ਨੂੰ, ਯਾਨੀ ਕਿ ਜੋ ਅੱਜ ਦੀ ਟੈਕਨੋਲੋਜੀ ਹੈ, ਉਸਨੂੰ ਅੱਛੇ ਤਰੀਕੇ ਨਾਲ ਸਿੱਖੀਏ, ਸਮਝੀਏ ਅਤੇ ਉਸਨੂੰ ਇਸਤੇਮਾਲ ਕਰਨ ਦੇ ਕਾਬਿਲ ਬਣੀਏ, ਤਾਂ ਕਿ ਫਿਊਚਰ ਦੇ ਵਿੱਚ ਜਦੋਂ ਵੀ ਜ਼ਰੂਰਤ ਪਵੇ ਤਾਂ ਉਸਨੂੰ ਅਸੀਂ ਕ੍ਰੀਏਟਿਵ ਤਰੀਕੇ ਨਾਲ ਜ਼ਰੂਰਤ ਦੇ ਹਿਸਾਬ ਨਾਲ ਵਰਤ ਸਕੀਏ। ਤਾਂ ਦੋਸਤੋ ਇਸ ਦੇ ਨਾਲ ਹੀ ਤੁਹਾਨੂੰ ਸੁਣਾਉਣੇ ਆ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ।

ਜੀ ਦੋਸਤੋ, ਹੁਣ ਬੋਲਿਆ ਤੁਹਾਡੇ ਨਾਲ ਰੋਜ਼ਗਾਰ ਸਮਾਚਾਰ ਸਾਂਝੇ ਕਰਨ ਦਾ। ਅੱਜ ਦੀ ਜੋ ਪਹਿਲੀ ਨੋਟੀਫਿਕੇਸ਼ਨ ਹੈ ਉਹ ਲੁਧਿਆਣਾ ਕੋਰਟ ਦੀ ਹੈ, ਜਿਸ ਦੇ ਵਿੱਚ ਕਲਰਕ ਭਰਤੀ 2026 ਦਾ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਕੀਤਾ ਗਿਆ, ਅਤੇ ਪੰਜਾਬ ਭਰ ਦੇ ਵਿੱਚ 56 ਅਸਾਮੀਆਂ ਨੇ ਜਿਹੜੀਆਂ ਉਹਦੀ ਭਰਤੀ ਦੇ ਲਈ ਇਹ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਕੀਤਾ ਗਿਆ। ਕਿਸੇ ਵੀ ਸਟਰੀਮ ਦੇ ਵਿੱਚ ਤੁਹਾਡੀ ਗ੍ਰੈਜੂਏਸ਼ਨ ਹੋਣਾ ਹੈ ਜਿਹੜਾ ਉਹ ਕੰਪਲਸਰੀ ਹੈ, ਅਤੇ ਉਮੀਦਵਾਰ ਨੇ ਜਿਹੜੇ ਇਸ ਫਾਰਮ ਨੂੰ ਆਫਲਾਈਨ ਹੀ ਅਪਲਾਈ ਕਰ ਸਕਦੇ ਨੇ, ਅਤੇ ਆਫਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਹੈ ਜਿਹੜੀ ਉਹ 6/6/2026 ਤੱਕ ਦੀ ਹੈ, ਯਾਨੀ ਕਿ ਅੱਜ ਤੋਂ ਠੀਕ 4 ਦਿਨ ਬਾਅਦ ਤੱਕ ਦੀ। ਅਤੇ ਉਮੀਦਵਾਰ ਲੁਧਿਆਣਾ ਕੋਰਟ ਦੀ ਔਫੀਸ਼ੀਅਲ ਜਿਹੜੀ ਵੈਬਸਾਈਟ ਹੈ ludhiana.dcode.government.in ਜਾ ਕੇ ਇਸ ਦੇ ਨਾਲ ਰਿਲੇਟਡ ਹੋਰ ਵੀ ਇਨਫੋਰਮੇਸ਼ਨ ਹੈ ਜਿਹੜੇ ਉਹ ਹਾਸਿਲ ਕਰ ਸਕਦੇ ਨੇ। ਅਤੇ ਦੋਸਤੋ, ਇੱਕ ਜ਼ਰੂਰੀ ਸੂਚਨਾ ਇਹ ਵੀ ਦੇ ਦਈਏ ਕਿ ਇਹ ਜਿਹੜੀਆਂ ਪੋਸਟਾਂ ਨੇ 56, ਇਹ ਅਸਥਾਈ ਨੇ, ਯਾਨੀ ਕਿ ਐਡਹੋਕ ਬੇਸਡ ਨੇ, ਅਤੇ ਇਹਨਾਂ ਦੇ ਰਿਲੇਟਡ ਜਿਹੜੀ ਪ੍ਰੋਪਰ ਜਾਣਕਾਰੀ ਹੈ ਉਹ ਜ਼ਰੂਰ

0: ਜਦੋਂ ਤੁਸੀਂ ਆਫਲਾਈਨ ਫਾਰਮ ਭਰਨ ਦੇ ਲਈ ਜਾਓਗੇ ਕੋਰਟ ਦੇ ਵਿੱਚ ਤਾਂ ਉੱਥੋਂ ਹਾਸਿਲ ਕਰ ਲਈ ਜਾਵੇ।
1: ਸਟਾਫ ਸਿਲੈਕਸ਼ਨ ਕਮਿਸ਼ਨ ਨੇ 21 ਮਈ 2026 ਨੂੰ ਸੰਯੁਕਤ ਗ੍ਰੈਜੂਏਟ ਪੱਧਰ ਦੀ ਪ੍ਰੀਖਿਆ ਨੋਟੀਫਿਕੇਸ਼ਨ 2026 ਜਾਰੀ ਕੀਤੀ ਹੈ। ਭਾਰਤੀ ਮੁਹਿੰਮ ਦਾ ਉਦੇਸ਼ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਲਗਭਗ 12/256 ਗਰੁੱਪ ਬੀ ਅਤੇ ਗਰੁੱਪ ਸੀ ਅਸਾਮੀਆਂ ਨੂੰ ਭਰਨਾ ਹੈ। ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਰਸਾਏ ਗਏ ਉਮਰ ਸੀਮਾ ਦੇ ਅੰਦਰ ਅਤੇ ਗ੍ਰੈਜੂਏਸ਼ਨ ਡਿਗਰੀ ਰੱਖਣ ਵਾਲੇ ਉਮੀਦਵਾਰ ਔਨਲਾਈਨ ਸਾਈਟ 'ਤੇ ਅਰਜ਼ੀ ਦੇਣ ਦੇ ਯੋਗ ਹਨ। ਅਰਜ਼ੀ ਪ੍ਰਕਿਰਿਆ 21 ਮਈ 2026 ਤੋਂ 22 ਜੂਨ 2026 ਤੱਕ ਸਰਗਰਮ ਰਹੇਗੀ।
0: ਜੀ ਦੋਸਤੋ, ਅਤੇ ਅਗਲੀ ਜਿਹੜੀ ਸਾਡੇ ਪਾਸ ਨੋਟੀਫਿਕੇਸ਼ਨ ਹੈ ਉਹ ਹੈ CDAC ਭਰਤੀ ਹੈ 2026 ਦੀ ਨੋਟੀਫਿਕੇਸ਼ਨ, ਉਹ ਵੀ ਜਾਰੀ ਹੋ ਚੁੱਕੀ ਹੈ। ਭਾਰਤ ਭਰ ਦੇ ਵਿੱਚ 651 ਪੋਸਟਾਂ ਨੇ ਜਿਹੜੀਆਂ ਟੋਟਲ ਨੋਟੀਫਿਕੇਸ਼ਨ ਦੇ ਵਿੱਚ ਜਾਰੀ ਕੀਤੀਆਂ ਗਈਆਂ ਨੇ। ਇਸ ਦੇ ਵਿੱਚ ਅਲੱਗ ਅਲੱਗ ਅਸਾਮੀਆਂ ਦੇ ਲਈ ਹੈ ਜਿਹੜਾ ਆਵੇਦਨ ਮੰਗਿਆ ਗਿਆ, ਜਿਸ ਦੇ ਵਿੱਚ ਪ੍ਰੋਜੈਕਟ ਇੰਜੀਨੀਅਰ ਨੇ, ਪ੍ਰੋਜੈਕਟ ਮੈਨੇਜਰ ਨੇ ਅਤੇ ਹੋਰ ਵੀ ਬਹੁਤ ਸਾਰੀਆਂ ਅਸਾਮੀਆਂ ਨੇ। ਅਤੇ ਇਸ ਦੇ ਲਈ ਦੋਸਤੋ ਅਗਰ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ITI ਡਿਪਲੋਮਾ, BTECH, MSc, MPhil, PhD, CA, LLB, ਅਲੱਗ ਅਲੱਗ ਡਿਗਰੀਆਂ ਨੇ ਜਿਹੜੀਆਂ, ਅਲੱਗ ਅਲੱਗ ਕੁਆਲੀਫਿਕੇਸ਼ਨਸ ਨੇ, ਉਹ ਮੰਗੀਆਂ ਗਈਆਂ ਨੇ ਅਲੱਗ ਅਲੱਗ ਅਸਾਮੀਆਂ ਦੇ ਲਈ। ਅਤੇ ਉਸਦੀ ਪੂਰੀ ਜਾਣਕਾਰੀ ਹੈ ਜਿਹੜੀ ਉਹ ਨੋਟੀਫਿਕੇਸ਼ਨ ਦੇ ਵਿੱਚ ਦਿੱਤੀ ਹੋਈ ਹੈ। ਅਤੇ ਉਮੀਦਵਾਰ ਇਸ ਫੋਰਮ ਨੂੰ ਔਨਲਾਈਨ ਅਪਲਾਈ ਕਰ ਸਕਦੇ ਨੇ ਅਤੇ ਔਨਲਾਈਨ ਅਰਜ਼ੀ 1/6/2026 ਯਾਨੀ ਕਿ ਕੱਲ੍ਹ ਤੋਂ ਖੁੱਲ੍ਹ ਚੁੱਕੀ ਹੈ ਔਰ ਇਸ ਦੀ ਆਖਰੀ ਮਿਤੀ ਹੈ 20/6/2026 ਤੱਕ। ਅਤੇ ਦੋਸਤੋ ਇਸ ਦੇ ਵਿੱਚ ਅਗਰ ਗੱਲ ਕਰੀਏ ਉਮਰ ਸੀਮਾ ਦੀ ਤਾਂ ਅਹੁਦੇ ਦੇ ਆਧਾਰ ਦੇ ਉੱਤੇ ਉਮਰ ਸੀਮਾ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਹੋ ਸਕਦਾ ਹੈ, ਲੇਕਿਨ 30 ਤੋਂ ਲੈ ਕੇ 56 ਸਾਲ ਤੱਕ ਹੈ ਜਿਹੜੀ ਏਜ ਹੋਣੀ ਚਾਹੀਦੀ ਹੈ। ਅਤੇ ਇਸ ਦੇ ਵਿੱਚ ਕਈ ਪੋਸਟਾਂ ਐਸੀਆਂ ਵੀ ਨੇ ਜਿਸ ਦੇ ਵਿੱਚ ਐਕਸਪੀਰੀਅੰਸ ਵੀ ਕਾਊਂਟ ਕੀਤਾ ਜਾਏਗਾ, ਤਾਂ ਉਸਦੀ ਪ੍ਰੋਪਰ ਜਾਣਕਾਰੀ ਤੁਸੀਂ ਨੋਟੀਫਿਕੇਸ਼ਨ ਦੇ ਵਿੱਚੋਂ ਲੈ ਸਕਦੇ ਹੋ। ਅਤੇ ਦੂਸਰੀ ਬੜੀ ਅਹਿਮ ਗੱਲ ਕਿ ਇਹਦੇ ਆਵੇਦਨ ਦੇ ਲਈ ਅਰਜ਼ੀ ਫੀਸ ਹੈ ਜਿਹੜੀ ਉਹ ਕਿਸੇ ਵੀ ਕੈਟਾਗਰੀ ਦੇ ਲਈ ਕੋਈ ਫੀਸ ਨਹੀਂ ਹੈ, ਨਾ ਹੀ ਜਰਨਲ ਦੇ ਲਈ, ਨਾ ਹੀ SC ST OBC ਔਰ ਇਕਨੋਮਿਕ ਵੀਕਰ ਸੈਕਸ਼ਨ ਦੇ ਲਈ, ਇਹ ਬਿਲਕੁਲ ਫ੍ਰੀ ਹੈ ਜਿਹੜਾ ਅਪਲਾਈ ਕਰ ਸਕਦੇ ਹੋ। ਅਤੇ ਦੋਸਤੋ ਇਹਦੇ ਵਿੱਚ ਸਿਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੋਊਗਾ ਉਹ ਯੋਗਤਾ ਅਤੇ ਤਜਰਬੇ ਦੇ ਆਧਾਰ ਤੇ ਹੋਊਗਾ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਤਾ। ਅਤੇ ਉਸ ਤੋਂ ਇਲਾਵਾ ਲਿਖਤੀ ਪ੍ਰੀਖਿਆ ਵੀ ਹੋਊਗੀ ਅਤੇ ਸ਼ਾਰਟਲਿਸਟ ਕੀਤੇ ਗਏ ਜਿਹੜੇ ਕੈਂਡੀਡੇਟਸ ਹੋਣਗੇ ਉਹਨਾਂ ਦਾ ਇੰਟਰਵਿਊ ਕੀਤਾ ਜਾਏਗਾ। ਅਤੇ ਦੋਸਤੋ ਇਸ ਦੀ ਜਿਹੜੀ ਜਾਣਕਾਰੀ ਹੈ ਉਹ ਤੁਸੀਂ CDAC ਦੀ ਜਿਹੜਾ ਕਰੀਅਰ ਪੋਰਟਲ ਹੈ ਉਸ ਦੇ ਉੱਤੇ ਜਾ ਕੇ ਲੈ ਸਕਦੇ ਹੋ। ਅਤੇ ਦੋਸਤੋ ਇਸ ਦੇ ਨਾਲ ਹੀ ਮੈਨੂੰ ਇਸ਼ਫਾਕ ਅਲੀ ਨੂੰ,
1: ਸੋਮਿਆਂ ਨੂੰ
0: ਅੱਜ ਦਾ ਪ੍ਰੋਗਰਾਮ ਵਿਬਕਿਓਰ ਖਤਮ ਕਰਨ ਦੀ ਦਿਓ ਆਗਿਆ ਅਤੇ ਤੁਸੀਂ ਆਨੰਦ ਮਾਣੋ ਇਸ ਆਖਰੀ ਗੀਤ ਦਾ।

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ FM ਬੈਂਡ 100.2 ਮੈਗਾਹਰਟਸ 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਤੇ ਨਿਊਜ਼ ਔਨ AIR ਐਪ 'ਤੇ ਸਮਾਂ ਮਿਲਾ ਲਓ। ਇਸ ਵੇਲੇ ਲਗਭਗ ਸ਼ਾਮ ਦੇ 7 ਵੱਜਣ ਵਾਲੇ ਨੇ ਅਤੇ ਹੁਣ ਤੁਸੀਂ ਸੁਣੋਗੇ ਕੁਝ ਪਲਾਂ ਬਾਅਦ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਸੁਣਨ ਲਈ ਕਰੋ ਕੁਝ ਪਲ ਉਡੀਕ।

ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ 7:10 ਹੋ ਰਹੇ ਨੇ ਅਤੇ ਹੁਣ ਤੁਸੀਂ ਸੁਣੋਗੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਇੱਕ ਵਿਸ਼ੇਸ਼ ਦੋ ਭਾਸ਼ੀ ਲੜੀਵਾਰ ਪ੍ਰਸਾਰਣ ਸਾਡੇ ਦਿੱਲੀ ਕੇਂਦਰ ਤੋਂ।

0: ਸਾਡੇ ਪਹਿਲੇ ਕੋਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹੋ ਜੀ?
1: ਮੈਂ ਬੋਲਦਾ ਜੀ ਪਿੰਡ ਸੌਜੇ ਤੋਂ, ਸੌਜਾ ਜੋਗਿੰਦਰ ਸਿੰਘ ਬੋਲਦਾ ਜੀ। ਮੈਂ ਸੌਜੇ ਪਿੰਡ ਤੋਂ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ
0: ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕਿਹੜਾ
1: ਮੈਂ
0: ਗੀਤ
1: ਵਧੀਆ।
0: ਸੁਣੋਗੇ ਜੀ?
1: ਤੁਸੀਂ ਕੋਈ ਹਰਚਰਨ ਗਰੇਵਾਲ ਦਾ ਸੁਰਿੰਦਰ ਕੌਰ ਦਾ ਸੁਣਾ ਦਿਓ ਜੀ।
0: ਠੀਕ ਹੈ ਜੀ, ਓਕੇ।
1: ਮੋਟਰ ਮਿੱਤਰਾਂ ਸੁਣਾ ਦਿਓ।
0: ਹਾਂਜੀ ਹਾਂਜੀ।

0: ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੌਣ ਬੋਲ ਰਹੇ ਹੋ?
1: ਮੈਂ ਬਲਵੰਤ ਸਿੰਘ ਬੋਲ ਰਿਹਾ ਜੀ, ਪਿੰਡ ਦਰਜਨੋਂ, ਤਹਿਸੀਲ ਲਾਬਾ, ਜ਼ਿਲ੍ਹਾ ਪਟਿਆਲਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੇ ਵਿੱਚ। ਕਿਹੜਾ ਗੀਤ ਸੁਣੋਗੇ?
1: 19 ਤਰੀਕ ਦੀ ਗੱਲ ਹੋਈ ਹੈ ਮੈਡਮ ਜੀ, ਕੁਲਦੀਪ ਮਾਣਕ ਦਾ ਸੁਣਾ ਦਿਓ ਜੀ।
0: ਠੀਕ ਹੈ
1: ਇੱਕ
0: ਜੀ,
1: ਬੀਤ
0: ਓਕੇ
1: ਦੇਈਂ ਵੇ।
0: ਓਕੇ।

0: ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ।
1: ਹਾਂਜੀ
0: ਹੈਲੋ।
1: ਹਾਂਜੀ ਭੈਣ ਜੀ।
0: ਹੈਲੋ।
1: ਹਾਂਜੀ ਭੈਣ ਜੀ, ਸਤਿ ਸ਼੍ਰੀ
0: ਹਾਂਜੀ,
1: ਅਕਾਲ
0: ਸਤਿ
1: ਜੀ।
0: ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ?
1: ਮੈਂ ਜੀ ਅਮਰਜੀਤ ਸਿੰਘ ਰਾਘੋ ਮਾਜਰਾ ਪਟਿਆਲਾ ਤੋਂ ਬੋਲ ਰਿਹਾ ਜੀ।
0: ਹਾਂਜੀ, ਦੱਸੋ ਜੀ, ਬਹੁਤ ਬਹੁਤ ਸਵਾਗਤ ਹੈ, ਕੀ ਫਰਮਾਇਸ਼ ਹੈ ਤੁਹਾਡੀ?
1: ਲਾਲਚਾ ਜਮਲਾ ਜੱਟ ਜੀ ਦਾ ਸੁਣਾ ਦਿਓ ਜੀ।
0: ਹਾਂਜੀ, ਠੀਕ ਹੈ ਜੀ।

AIR at 90. ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸਮਾਂ ਮਿਲਾ ਲਓ, ਇਸ ਵੇਲੇ ਰਾਤ ਦੇ 8 ਵੱਜਣ ਵਾਲੇ ਨੇ ਅਤੇ ਹੁਣ ਵੇਲਾ ਹੋ ਗਿਆ ਤੁਹਾਡੇ ਨਾਲ ਇਸ ਵੇਲੇ ਦੀਆਂ ਖਬਰਾਂ ਸਾਂਝੀਆਂ ਕਰਨ ਦਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਸਿੱਖਿਆ ਸ਼ਕਤੀਕਰਨ ਦਾ ਇੱਕ ਮਜ਼ਬੂਤ ਸਾਧਨ ਹੈ ਕਿਉਂਕਿ ਇਹ ਵਿਅਕਤੀ ਨੂੰ ਆਤਮ ਨਿਰਭਰ, ਜਾਗਰੂਕ ਅਤੇ ਸਮਰੱਥ ਬਣਾਉਂਦੀ ਹੈ। ਗ੍ਰਹਿ ਮੰਤਰਾਲੇ ਨੇ ਇਮੀਗ੍ਰੇਸ਼ਨ ਅਤੇ ਵਿਦੇਸ਼ੀਆਂ ਬਾਰੇ ਨਿਯਮ 2026 ਨੂੰ ਨੋਟੀਫਾਈ ਕੀਤਾ ਹੈ, ਜਿਸ ਤਹਿਤ ਵਿਦੇਸ਼ੀਆਂ ਬਾਰੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਅੱਜ ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜੱਜ ਅਸ਼ਵਨੀ ਕੁਮਾਰ ਮਿਸ਼ਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਨਵਾਂ ਚੀਫ ਜਸਟਿਸ ਨਿਯੁਕਤ ਕੀਤਾ ਹੈ। ਸੀ ਬੀ ਐਸ ਈ ਨੇ ਉੱਤਰ ਪੁਸਤਕਾਵਾਂ 'ਚ ਗਲਤੀਆਂ ਦੀ ਤਸਦੀਕ ਅਤੇ ਪੁਨਰ ਮੁਲਾਂਕਣ ਲਈ

ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ। ਮਾਫ ਕਰਨਾ, ਨੈਟਵਰਕ ਦੇ ਪ੍ਰੋਬਲਮ ਦੇ ਕਾਰਨ ਅਸੀਂ ਅਗਲਾ ਗੀਤ ਸੁਣਦੇ ਹਾਂ।

0: ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ। ਹੈਲੋ,
1: ਹਾਂਜੀ ਸਤਿ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ?
1: ਸ਼੍ਰੀ ਅਕਾਲ ਜੀ, ਨਰਿੰਦਰ ਸਿੰਘ ਬੁੰਦਾ ਪਟਿਆਲੇ।
0: ਹਾਂਜੀ, ਦੱਸੋ ਆਪਣੀ ਕੀ ਫਰਮਾਇਸ਼ ਹੈ।
1: ਭੰਗੜਾ
0: ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ।

0: ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਖਤਮ ਹੁੰਦਾ ਹੈ ਅਤੇ ਮੈਨੂੰ ਸਿਮਰਨ ਨੂੰ ਦਿਓ ਇਜਾਜ਼ਤ। ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਰਾਤ ਦੇ 8:15 ਹੋਣ ਵਾਲੇ ਨੇ ਅਤੇ ਹੁਣ ਤੁਸੀਂ ਸੁਣੋਗੇ ਸਵਿਮਿੰਗ ਕੋਚ ਸੁਤੰਤਰ ਸਿੰਘ ਨਾਲ ਗੱਲਬਾਤ ਆਨੰਦਿਤਾ ਵੱਲੋਂ।
1: ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰ ਬੁੱਧਵਾਰ ਦੀ ਤਰ੍ਹਾਂ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੀ ਦੋਸਤ ਆਨੰਦਿਤਾ ਸ਼ਰਮਾ। ਅਤੇ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ ਇੱਕ ਸਵਿਮਿੰਗ ਕੋਚ ਨਾਲ ਜਿਹੜੇ ਕਿ ਅੱਜ ਕੱਲ੍ਹ ਥਾਪਰ ਯੂਨੀਵਰਸਿਟੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਅਤੇ ਉਹਨਾਂ ਦਾ ਆਪਣਾ ਵੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਲੈਵਲ 'ਤੇ ਸਵਿਮਿੰਗ ਦੇ ਵਿੱਚ ਮੈਡਲ ਰਿਹਾ ਹੈ। ਅਤੇ ਆਓ ਫਿਰ ਕਰਦੇ ਹਾਂ ਉਹਨਾਂ ਨਾਲ ਗੱਲਬਾਤ, ਜਿਨ੍ਹਾਂ ਦਾ ਨਾਮ ਹੈ ਸੁਤੰਤਰ ਸਿੰਘ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਮੈਡਮ।
1: ਤੁਸੀਂ ਸਾਨੂੰ ਪਹਿਲਾਂ ਇਹ ਦੱਸ ਦਿਓ ਕਿ ਤੁਸੀਂ ਕਿੱਥੇ ਦੇ ਰਹਿਣ ਵਾਲੇ, ਸਾਡੇ ਸੁਣਨ ਵਾਲਿਆਂ ਨੂੰ ਵੀ ਪਤਾ ਲੱਗੇ।
2: ਜੀ ਮੈਮ, ਮੇਰਾ ਜੋ ਬਰਥ ਪਲੇਸ ਆ ਉਹ ਮੈਡਮ ਪਟਿਆਲੇ ਦਾ ਹੀ ਹੈ
1: ਜੀ।
2: ਅਤੇ ਜੋ ਮੇਰੀ ਸਟੱਡੀ ਰਹੀ ਹੈ ਸਕੂਲਿੰਗ ਅਤੇ ਗ੍ਰੈਜੂਏਸ਼ਨ, ਉਹ ਮੇਰੀ ਪਟਿਆਲੇ ਦੀ।

0: ਠੀਕ ਹੈ। ਗ੍ਰੈਜੂਏਸ਼ਨ ਮੇਰੀ ਖਾਲਸਾ ਕਾਲਜ ਪਟਿਆਲਾ ਤੋਂ,
1: ਜੀ
0: ਅਤੇ ਉਸ ਤੋਂ ਬਾਅਦ ਚੋਂ ਮੇਰੀ BPED ਅਤੇ MPED ਦੀ ਜੋ ਪੜ੍ਹਾਈ ਹੈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ,
1: ਜੀ
0: ਅਤੇ ਉਸ ਤੋਂ ਬਾਅਦ ਚੋਂ ਕੋਚਿੰਗ ਦਾ ਜੋ ਡਿਪਲੋਮਾ ਹੁੰਦਾ ਸਾਡਾ, 1 ਸਾਲ ਦਾ ਕੋਰਸ ਹੁੰਦਾ, ਉਹ
1: ਜੀ
0: ਮੇਰਾ NIS ਪਟਿਆਲਾ ਤੋਂ ਰਿਹਾ, ਅਤੇ
1: ਠੀਕ
0: ਉਸ ਤੋਂ
1: ਹੈ,
0: ਬਾਅਦ ਚੋਂ MSc ਸਪੋਰਟਸ ਕੋਚਿੰਗ ਹੈ ਜੋ ਕਿ
1: ਹਾਂਜੀ
0: ਉਹ
1: ਹਾਂਜੀ
0: ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ।
1: ਠੀਕ ਹੈ, ਤਾਂ ਇਹਦੇ ਨਾਲ ਪਹਿਲਾਂ ਮੈਂ ਪੁੱਛੂੰਗੀ ਕਿ ਤੁਹਾਡਾ ਸਵਿਮਿੰਗ 'ਚ ਪਹਿਲਾਂ ਤੋਂ ਹੀ ਇੰਟਰਸਟ ਸੀ ਜਾਂ ਤੁਹਾਡਾ ਕਿਵੇਂ ਇੰਟਰਸਟ ਬਣਿਆ ਸਵਿਮਿੰਗ ਵੱਲ?
0: ਨਹੀਂ, ਮੈਂ ਮੇਰੇ ਬ੍ਰਦਰ ਸਿਸਟਰ ਸਵਿਮਿੰਗ ਦੇ
1: ਹਾਂਜੀ
0: ਵਿੱਚ ਸੀਗੇ ਪਹਿਲਾਂ,
1: ਜੀ
0: ਅਤੇ ਉਹਨਾਂ ਨੂੰ ਦੇਖਦੇ ਦੇਖਦੇ ਇਸ ਗੇਮ ਦੇ ਵਿੱਚ ਕਦੋਂ ਇੱਕ ਪ੍ਰੋਫੈਸ਼ਨਲੀ ਇਸ ਨੂੰ
1: ਜੀ
0: ਅਬਜ਼ਰਵ ਕਰ ਲਿਆ ਅਤੇ ਉਹ ਪਤਾ ਹੀ ਨਹੀਂ ਚੱਲਿਆ।
1: ਤੁਸੀਂ ਦੇਖੋ ਤੁਹਾਡਾ ਇੰਟਰਸਟ ਨਹੀਂ ਸੀ, ਫਿਰ ਵੀ ਤੁਸੀਂ ਸਾਰਾ ਅੱਗੇ ਜਿੰਨਾ ਵੀ ਕਰੀਅਰ ਰਿਹਾ ਤੁਹਾਡਾ ਸਟੱਡੀਜ਼ ਵੱਲ, ਤਾਂ ਤੁਹਾਡਾ ਸਾਰਾ ਫਿਜ਼ੀਕਲ ਐਜੂਕੇਸ਼ਨ 'ਚ ਹੀ ਚਲਾ ਗਿਆ।
0: ਹਾਂਜੀ ਮੈਡਮ, ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਦੇ ਵਿੱਚ ਹੀ
1: ਜੀ
0: ਰਿਹਾ।
1: ਹਾਂਜੀ ਹਾਂਜੀ
0: ਉਹ ਵੀ ਬਸ ਕਿ ਟੀਚਰਸ ਕਹਿੰਦੇ ਰਹੇ ਚਲੋ ਤੁਹਾਡੇ ਕੋਲ ਸਪੋਰਟਸ ਹੈ ਇਹ ਵਾਲੀ ਸਟੱਡੀ ਕਰ ਲਓ ਅੱਗੇ,
1: ਜੀ
0: ਇਸ ਦੇ
1: ਜੀ
0: ਨਾਲ ਤੁਹਾਨੂੰ ਫਾਇਦਾ ਹੋ ਜੂਗਾ,
1: ਹਾਂਜੀ
0: ਅਤੇ ਸਪੋਰਟਸ ਦੇ ਵਿੱਚ ਵੀ ਮਤਲਬ ਕਿ ਸਾਨੂੰ
1: ਜੀ
0: ਐਡਵਾਂਟੇਜ ਰਹਿੰਦੀ ਸੀ ਫਿਰ।
1: ਹਾਂਜੀ, ਅਤੇ ਨਹੀਂ ਵੈਸੇ ਅਗਰ ਜਿਹੜੇ ਤੁਹਾਡੇ ਤੁਸੀਂ ਕਿਹਾ ਵੀ ਭਾਈ ਭੈਣ ਵੀ ਖੇਡਦੇ ਸੀ, ਤਾਂ ਕੀ ਉਹ ਵੀ ਇਹ ਗੇਮਸ ਦੇ ਲੈਵਲ ਤੇ ਖੇਡਦੇ ਸੀ? ਉਹਨਾਂ ਦਾ ਵੀ ਸ਼ੌਂਕੀਆ ਖੇਲਦੇ ਸੀ ਉਹ ਵੀ?
0: ਨਹੀਂ, ਉਹ ਵੀ ਕੰਪੀਟੀਸ਼ਨ ਖੇਡੇ ਨੇ, ਉਹ ਵੀ
1: ਠੀਕ ਹੈ
0: ਨੈਸ਼ਨਲ ਲੈਵਲ ਦੇ ਆਪਣੇ ਪਲੇਅਰ ਰਹੇ ਨੇ ਦੋਵੇਂ ਬ੍ਰਦਰ ਸਿਸਟਰ ਮੇਰੇ।
1: ਠੀਕ ਹੈ, ਹਾਂਜੀ, ਤਾਂ ਫਿਰ ਤੁਸੀਂ ਕਿਹੜੀ ਕਲਾਸ 'ਚ ਸੀ ਜਦੋਂ ਤੁਸੀਂ ਇਹ ਖੇਡਣਾ ਸ਼ੁਰੂ ਕੀਤਾ?
0: ਇਹ ਜਦੋਂ ਮੈਮ ਮੈਨੂੰ ਲੱਗਦਾ ਮੈਂ 5th 6th ਦੇ ਵਿੱਚ ਹੋਊਂਗਾ,
1: ਜੀ
0: ਤਾਂ ਹੌਲੀ ਹੌਲੀ ਕਿਉਂਕਿ ਸਿੱਖਣ ਦੇ ਵਿੱਚ ਵੀ ਟਾਈਮ ਲੱਗਦਾ,
1: ਹਾਂਜੀ
0: ਇੱਕ
1: ਹਾਂਜੀ,
0: ਦੋ ਸਾਲ ਸਿੱਖਣ ਦੇ ਵਿੱਚ ਫਿਰ
1: ਜੀ
0: ਕੰਪੀਟੀਸ਼ਨਾਂ ਦੇ ਵਿੱਚ ਬਾਅਦ ਚੋਂ ਉਤਰੀਦਾ।
1: ਠੀਕ ਹੈ, ਅਤੇ ਜਿਵੇਂ ਤੁਸੀਂ ਖੇਡਣਾ ਸ਼ੁਰੂ ਕੀਤਾ ਨਾਲ ਨਾਲ ਜਿਵੇਂ ਤੁਸੀਂ ਸਵਿਮਿੰਗ ਵੱਲ ਜਾਣ ਲੱਗੇ, ਤਾਂ ਤੁਹਾਨੂੰ ਲੱਗਿਆ ਕਿ ਤੁਸੀਂ ਥੋੜ੍ਹੇ ਪੜ੍ਹਾਈ 'ਚ ਪਿੱਛੇ ਰਹਿਣ ਲੱਗੇ ਕਿ ਨਹੀਂ?
0: ਨਹੀਂ ਮੈਡਮ, ਪਹਿਲਾਂ ਪਹਿਲਾਂ ਥੋੜ੍ਹੀ ਜਿਹੀ ਮੁਸ਼ਕਿਲ ਆਉਂਦੀ
1: ਹਾਂਜੀ
0: ਹੈ, ਕਿਉਂਕਿ ਉਹ ਜਿਹੜਾ ਆਪਣਾ ਟਾਈਮ ਟੇਬਲ ਹੁੰਦਾ ਉਹ ਸੈੱਟ ਨਹੀਂ ਹੁੰਦਾ,
1: ਹਾਂਜੀ,
0: ਉਹ ਜਿਵੇਂ ਜਿਵੇਂ ਫਿਰ ਆਪਾਂ ਉਸ ਲਾਈਨ ਵੱਲ ਤੁਰਨ ਲੱਗ ਜਾਂਦੇ ਹਾਂ ਅਤੇ ਉਸ ਹਿਸਾਬ ਨਾਲ ਫਿਰ ਆਪਣਾ
1: ਬੈਲੈਂਸ
0: ਟਾਈਮ
1: ਕਰਨਾ
0: ਟੇਬਲ
1: ਸਿੱਖ ਜਾਂਦੇ
0: ਆਪਣੇ
1: ਆਪ
0: ਸੈੱਟ ਹੋ ਜਾਂਦਾ।
1: ਹਾਂਜੀ, ਆਪਾਂ ਬੈਲੈਂਸ ਕਰਨਾ ਸਿੱਖ ਜਾਂਦੇ ਹਾਂ।
0: ਹਾਂਜੀ,
1: ਵੈਸੇ ਵੀ ਜ਼ਰੂਰੀ ਨਹੀਂ ਹੁੰਦਾ ਅਗਰ ਆਪਾਂ ਕਹੀਏ ਵੀ ਅਗਰ ਅਸੀਂ ਸਪੋਰਟਸ ਵੱਲ ਜਾ ਰਹੇ ਹਾਂ ਤਾਂ ਹੀ ਸਾਡਾ ਟਾਈਮ ਖਰਾਬ ਹੋ ਰਿਹਾ ਜਾਂ ਸਾਨੂੰ ਪੜ੍ਹਨ 'ਚ ਟਾਈਮ ਘੱਟ ਮਿਲ ਰਿਹਾ। ਅਗਰ ਅਸੀਂ ਕਿਸੇ ਵੀ ਚੀਜ਼ ਵੱਲ ਵੀ ਜਾ ਰਹੇ ਹਾਂ, ਅਗਰ ਸਾਡੇ ਕੋਲ ਕੋਈ ਵੀ ਸਕਿੱਲ ਹੈ, ਹੈ ਨਾ, ਅਗਰ ਸਾਡੇ ਘਰ ਦੇ ਸਾਨੂੰ ਕਿਤੇ ਕਹਿ ਦਿੰਦੇ ਆ ਵੀ ਚਲੋ ਇਹਨੂੰ ਕੁਛ ਵਧੀਆ ਚੀਜ਼ ਹੋਰ ਸਿਖਾ ਦਿੰਦੇ ਹਾਂ, ਤਾਂ ਤੁਸੀਂ ਦੇਖੋ ਅਸੀਂ ਕਿਤੇ ਕਿਤੇ ਟਾਈਮ ਇਨਵੈਸਟ ਕਰ ਰਹੇ ਹਾਂ। ਅਗਰ ਉਹੀ ਚੀਜ਼ ਆਪਾਂ ਸਪੋਰਟਸ ਵੱਲ ਕਰ ਸਕਦੇ ਇਹ 'ਚ ਕੋਈ ਬੁਰੀ ਗੱਲ ਨਹੀਂ ਹੈ,
0: ਬਿਲਕੁਲ ਬੁਰੀ ਗੱਲ ਨਹੀਂ ਮੈਡਮ, ਕਿਉਂਕਿ
1: ਜੀ
0: ਜੇ ਆਪਾਂ ਸਪੋਰਟਸ ਦੇ ਵਿੱਚ ਜਾਈਏ ਇੱਕ ਤਾਂ ਆਪਣੇ ਫਿਜ਼ੀਕਲੀ ਅਤੇ ਮੈਂਟਲੀ ਆਪਾਂ ਬਿਲਕੁਲ ਫਰੈਸ਼
1: ਫਿਟ
0: ਰਹਿੰਦੇ ਹਾਂ
1: ਜੀ, ਫਿਟ ਵੀ ਰਹਿੰਦੇ
0: ਅਤੇ
1: ਹਾਂ ਜੀ,
0: ਜਿਵੇਂ ਕਿ ਆਪਾਂ ਅੱਜ ਕੱਲ੍ਹ ਦਾ ਮਾਹੌਲ ਵੀ ਦੇਖ ਲਈਏ, ਬੱਚੇ TV ਨਹੀਂ ਛੱਡਦੇ
1: ਹਾਂ
0: ਅਤੇ ਹੁਣ ਤਾਂ ਮੋਬਾਈਲ ਚੱਲ ਪਏ
1: ਜੀ,
0: ਅਤੇ
1: ਲੋਕਡਾਊਨ ਕਰਕੇ ਹੁਣ ਤਾਂ ਸਭ ਬੱਚਿਆਂ ਦੇ
0: ਉਹ
1: ਕੋਲ
0: ਬਹੁਤ
1: ਫੋਨ
0: ਜ਼ਿਆਦਾ
1: ਨੇ।
0: ਵੱਧ
1: ਹਾਂ
0: ਗਿਆ,
1: ਜੀ,
0: ਜੋ ਜਿਸ ਨੂੰ ਕੰਮ ਓਵਰ ਕਰਨ ਦੇ ਲਈ ਜੇ ਆਪਾਂ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਭੇਜੀਏ
1: ਜੀ,
0: ਭਲੇ ਹੀ ਭਾਵੇਂ ਉਹਨਾਂ ਦਾ ਕੋਈ ਪ੍ਰੋਫੈਸ਼ਨਲੀ ਕੁਛ ਹਾਲੇ ਨਾ ਹੋਵੇ,
1: ਹਾਂ ਜੀ,
0: ਪਰ ਫਿਰ ਵੀ ਉਹਨਾਂ ਨੂੰ ਬਸ ਇੱਕ ਫਿਜ਼ੀਕਲ ਐਕਟੀਵਿਟੀ ਤੌਰ
1: ਫਿਜ਼ੀਕਲੀ
0: ਤੇ
1: ਹਾਂ ਜੀ
0: ਜੇ ਆਪਾਂ ਭੇਜਣਾ ਸ਼ੁਰੂ ਕਰੀਏ ਤਾਂ ਕੀ ਪਤਾ ਉਹ ਉੱਥੇ ਕੁਛ ਨਾ ਕੋਈ ਗੇਮ ਦੇਖਦੇ ਦੇਖਦੇ ਆਪਣਾ ਪ੍ਰੋਫੈਸ਼ਨਲ ਇੱਕ ਸਪੋਰਟ ਸ਼ੁਰੂ ਕਰ ਦੇਣ
1: ਜੀ। ਵੈਸੇ ਪਹਿਲਾਂ ਦੇਖਦੇ ਸੀ ਕਿ ਪੰਜਾਬ ਵੱਲੋਂ ਕਾਫੀ ਪਲੇਅਰ ਹੁੰਦੇ ਸੀਗੇ, ਹੈ ਨਾ,
0: ਜੀ
1: ਜਿਹੜੇ ਪੰਜਾਬ ਨੂੰ ਰੀਪ੍ਰੈਜ਼ੈਂਟ ਕਰਨ ਜਾਂਦੇ ਸੀ,
0: ਜੀ ਜੀ,
1: ਅੱਜ ਕੱਲ ਉਹ ਚੀਜ਼ ਘਟਦੀ ਜਾ ਰਹੀ ਹੈ, ਤਾਂ ਲੋਕ ਦੇਖਦੇ ਨੇ ਕਿ ਪੰਜਾਬ ਵਾਲਿਆਂ ਦਾ ਇੰਨਾ ਮੁਕਾਬਲਾ ਨਹੀਂ ਹੈਗਾ ਹੁਣ, ਅੱਜ ਕੱਲ ਉਹ ਇੰਨਾ ਸਪੋਰਟ ਮਤਲਬ ਉਹ ਉਸ ਤਰ੍ਹਾਂ ਦਾ ਨਹੀਂ ਲੜ ਪਾਉਂਦੇ ਮੁਕਾਬਲਿਆਂ ਦੇ ਵਿੱਚ ਜਿੰਨਾ ਪਹਿਲਾਂ ਹੁੰਦਾ ਸੀ।
0: ਉਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਮੈਡਮ ਪਹਿਲਾਂ ਜੋ +2 ਤੋਂ ਬਾਅਦ ਚੋਂ ਬੱਚੇ ਸੀਗੇ
1: ਜੀ
0: ਉਹ ਜ਼ਿਆਦਾਤਰ ਆਪਣੇ ਪੰਜਾਬ ਦੇ ਵਿੱਚ ਹੀ ਹੁੰਦੇ ਸੀਗੇ, ਅਤੇ ਹੁਣ ਜਿਵੇਂ ਫੋਰਨ ਜਾਣ ਦਾ ਟ੍ਰੈਂਡ ਚੱਲ ਪਿਆ ਇੱਕ,
1: ਹਾਂਜੀ,
0: ਉਸ ਦੇ ਨਾਲ ਸਪੋਰਟਸ ਦੇ ਵਿੱਚ ਜੋ ਮੇਰਾ ਮੰਨਣਾ ਹੈ ਕਿ ਬਹੁਤ ਜ਼ਿਆਦਾ ਆਪਾਂ ਨੂੰ ਘਾਟਾ ਪੈ ਰਿਹਾ ਇਸ ਚੀਜ਼ ਦਾ ਕਿ ਆਪਣਾ ਯੂਥ ਜੋ ਬਾਹਰ ਜਾ ਰਿਹਾ, ਜੇ ਉਹੀ ਯੂਥ ਆਪਣਾ ਉਰੇ ਹੋਵੇ ਤਾਂ ਆਪਾਂ ਸਪੋਰਟਸ ਦੇ ਵਿੱਚ ਹੋਰ ਮੱਲਾਂ ਮਾਰ ਸਕਦੇ ਹਾਂ
1: ਜੀ। ਵੈਸੇ ਵੀ ਅਸੀਂ ਬਾਹਰ ਜਾ ਕੇ ਵੀ ਕੁਛ ਕੁਛ ਇੰਨੀ ਸਟਰਗਲ ਕਰਨੀ ਪੈਂਦੀ ਹੈ,
0: ਬਿਲਕੁਲ ਮੈਡਮ,
1: ਅਗਰ ਉਹੀ ਸਟਰਗਲ ਆਪਾਂ ਇੱਥੇ ਸਪੋਰਟਸ 'ਚ ਕਰਕੇ, ਸਾਨੂੰ ਹੁੰਦਾ ਸਕਾਲਰਸ਼ਿਪਸ ਵੀ ਕਾਫੀ ਪ੍ਰੋਵਾਈਡ ਹੁੰਦੀਆਂ ਨੇ
0: ਹੁੰਦੀਆਂ ਨੇ ਮੈਡਮ, ਗਵਰਨਮੈਂਟ ਵੱਲੋਂ ਹੈਲਪ ਮਿਲਦੀ ਹੈ, ਆਪਾਂ ਨੂੰ ਸਕਾਲਰਸ਼ਿਪ ਮਿਲਦੇ ਨੇ, ਅਤੇ ਜੇਕਰ ਆਪਾਂ ਇੱਕ ਚੰਗੇ ਲੈਵਲ ਦੇ ਪਲੇਅਰ ਬਣ ਜਾਈਏ
1: ਹਾਂਜੀ
0: ਤਾਂ ਆਪਾਂ ਨੂੰ ਡਾਈਟ ਵੀ ਮਿਲਦੀ ਹੈ
1: ਜੀ,
0: ਸਰਕਾਰ ਆਪਾਂ ਨੂੰ ਸਹੂਲਤਾਂ ਦਿੰਦੀ ਹੈ,
1: ਹਾਂਜੀ,
0: ਇਹ ਨਹੀਂ
1: ਪਰ
0: ਕਹਿ
1: ਅਸੀਂ
0: ਸਕਦੇ,
1: ਮਿਹਨਤ
0: ਪਰ
1: ਕਰਦੇ ਹੋ
0: ਆਪਾਂ ਮਿਹਨਤ ਦੇ ਵੱਲ ਹੁਣ ਘੱਟ ਗਏ ਥੋੜ੍ਹੇ ਜਿਹੇ
1: ਜੀ। ਤਾਂ ਇਹਦੇ ਨਾਲ ਹੀ ਮੈਂ ਪੁੱਛੂੰਗੀ, ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਪੜ੍ਹਾਈ ਜ਼ਿਆਦਾ ਫਰਕ ਨਹੀਂ ਪਿਆ, ਕੀ
0: ਜੀ
1: ਤੁਹਾਡੇ ਘਰਦਿਆਂ ਨੇ ਤੁਹਾਨੂੰ ਇਹਦੇ ਲਈ ਨਹੀਂ ਕਿਹਾ ਵੀ ਤੇਰਾ ਪੜ੍ਹਾਈ 'ਚ ਫਰਕ ਪਏਗਾ ਜਦੋਂ ਖੇਡਣ ਲੱਗੇ ਹੈ?
0: ਨਹੀਂ ਨਹੀਂ ਮੈਮ, ਉਹਨਾਂ ਨੇ ਪੂਰੀ ਸਪੋਰਟ ਕੀਤੀ, ਬਲਕਿ ਘਰਦਿਆਂ ਨੇ ਸਾਡੇ ਮਦਰ ਨੇ ਪੂਰੀ ਸਪੋਰਟ ਕੀਤੀ, ਫਾਦਰ ਨੇ ਸਪੋਰਟ ਕੀਤੀ, ਅਤੇ ਜਿਵੇਂ ਵੀ ਕੋਈ ਕੰਪੀਟੀਸ਼ਨ ਹੁੰਦੇ ਸੀ ਬਲਕਿ ਉਹ ਸਾਡੇ ਨਾਲ ਜਾਂਦੇ ਸੀਗੇ, ਕੋਈ ਸਟੇਟ ਲੈਵਲ ਦਾ ਕੋਈ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਹੈ ਤਾਂ ਮਦਰ ਸਾਡੇ ਨਾਲ ਹੁੰਦੇ ਸੀਗੇ, ਤਾਂ ਉਹਨਾਂ ਵੱਲੋਂ ਪੂਰੀ ਹੈਲਪ ਮਿਲੀ, ਚਾਹੇ ਉਹ ਸਪੋਰਟਸ ਹੈ ਚਾਹੇ ਉਹ ਸਾਡੀ ਸਟੱਡੀਜ਼ ਹੈ,
1: ਹਾਂਜੀ ਹਾਂਜੀ,
0: ਤਾਂ ਉਹਦੇ ਵੀ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਈ।
1: ਠੀਕ ਹੈ, ਤੇ ਤੁਸੀਂ ਜਿਵੇਂ ਕਹਿ ਰਹੇ ਹੋ ਤੁਸੀਂ ठीक है।
0: जो कि नेशनल

0: ਲੈਵਲ ਦੇ ਇੱਕ ਚੰਗੇ ਕੋਚ ਰਹੇ ਨੇ।
1: ਹਾਂਜੀ
0: ਫਿਰ ਉਹਨਾਂ ਤੋਂ ਬਾਅਦ ਚੋਂ ਮੇਰੇ ਕੋਚ ਸੀ, ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚਲਾ ਗਿਆ, ਤਾਂ ਉੱਥੇ ਸਾਡੇ ਕੋਚ ਸਾਹਿਬ ਸਨ ਗੁਰਚਰਨ ਸਿੰਘ,
1: ਜੀ
0: ਉਹ ਵੀ ਇੱਕ ਇੰਟਰਨੈਸ਼ਨਲ ਲੈਵਲ ਦੇ ਕੋਚ ਹਨ।
1: ਜੀ ਤਾਂ ਮਤਲਬ ਤੁਸੀਂ ਕਹਿ ਲਓ ਵੀ ਤੁਹਾਡੇ ਕਾਫੀ ਸਾਰੇ ਕੋਚ ਰਹੇ ਤੁਹਾਡੇ ਵਿੱਚ,
0: ਹਾਂਜੀ ਜੀ
1: ਪਰ ਕੀ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਪਹਿਲੇ ਵਾਲੇ ਕੋਚ ਨੂੰ ਸਭ ਤੋਂ ਜ਼ਿਆਦਾ ਯਾਦ ਕਰਦੇ ਹੋਣੇ, ਕਿਉਂਕਿ ਉਹਨਾਂ ਨੇ ਹੀ ਤੁਹਾਨੂੰ ਅੱਗੇ ਤੱਕ ਵਧਣਾ ਸਿਖਾਇਆ
0: ਹਾਂਜੀ,
1: ਸੀ?
0: ਜੋ ਸ਼ੁਰੂਆਤੀ ਕੋਚ ਹੁੰਦੇ ਨੇ ਤਾਂ ਉਹਨਾਂ
1: ਹਾਂਜੀ
0: ਨਾਲ ਸ਼ੁਰੂਆਤੀ ਵੀ ਸਾਰੇ ਕੋਚਿਸ ਦੇ ਨਾਲ ਮਤਲਬ ਕਿ ਇੱਕ ਪ੍ਰੇਮ ਪਿਆਰ
1: ਹਾਂਜੀ
0: ਬਣਦਾ
1: ਬਣਿਆ
0: ਜਾਂਦਾ,
1: ਰਹਿੰਦਾ
0: ਉਹ ਫਿਰ
1: ਜੀ।
0: ਜਿਵੇਂ ਜਿਵੇਂ ਲੈਵਲ ਵੱਧਦਾ ਗਿਆ ਤਾਂ ਕੋਚਿੰਗ ਜਾਂ ਫਿਰ ਕਹਿ ਲਓ ਕਿ ਸਵਿਮਿੰਗ ਪੂਲ ਜੋ
1: ਜੀ
0: ਸਾਨੂੰ ਇੱਕ ਪ੍ਰੋਫੈਸ਼ਨਲ ਦੇ ਤੌਰ 'ਤੇ ਚਾਹੀਦੇ ਹੁੰਦੇ ਨੇ, ਉੱਧਰ ਅਸੀਂ ਆਪਣੇ ਫਿਰ ਉੱਧਰ ਨੂੰ ਜਾਂਦੇ ਰਹੇ।
1: ਤਾਂ ਇਸ ਦੇ ਨਾਲ ਇੱਕ ਮੇਰਾ ਸਵਾਲ ਇਹ ਵੀ ਹੈ, ਜਿਵੇਂ ਹੁਣ ਸਾਨੂੰ ਕੋਈ ਪੇਰੈਂਟਸ ਸੁਣ ਰਹੇ ਹੋਣਗੇ ਜਾਂ ਜਿਹੜੇ ਯੰਗਸਟਰ ਸੁਣ ਰਹੇ ਹੋਣਗੇ, ਤਾਂ ਮੇਰਾ ਇੱਕ ਸਵਾਲ ਇਹ ਵੀ ਹੈ ਕਿ ਆਪਾਂ ਦੇਖਿਆ ਕਿ ਜਿਹੜੇ ਬੱਚੇ ਖੇਡਣਾ ਸ਼ੁਰੂ ਕਰ ਰਹੇ ਨੇ ਜਾਂ ਜਿਨ੍ਹਾਂ ਬੱਚਿਆਂ ਨੇ ਨਾ 7ਵੀਂ 8ਵੀਂ ਤੋਂ ਬਾਅਦ ਖੇਡਣਾ ਸ਼ੁਰੂ ਕੀਤਾ, ਤਾਂ ਆਪਾਂ ਦੇਖਦੇ ਹਾਂ ਤਾਂ ਇੱਕ ਤਾਂ ਉਹਨਾਂ ਦਾ ਧਿਆਨ ਨਹੀਂ ਹੁੰਦਾ ਕਿਸੇ ਇੱਕ ਗੇਮ ਵੱਲ, ਕਿਉਂਕਿ ਉਹਨਾਂ ਨੂੰ ਕੀ ਹੁੰਦਾ ਕਿ ਅਗਰ ਦੂਸਰੇ ਬੱਚੇ ਨੇ ਕਾਫੀ ਟਾਈਮ ਤੋਂ ਪਹਿਲਾਂ ਖੇਡਣਾ ਸ਼ੁਰੂ ਕੀਤਾ ਤਾਂ ਆਪਾਂ ਦੇਖਣ ਲੱਗ ਜਾਣਾ ਵੀ ਹਾਂਜੀ ਯਾਰ ਉਹਨੂੰ ਤਾਂ ਬਹੁਤ ਬੈਨੀਫਿਟ ਮਿਲ ਰਹੇ ਨੇ ਜਾਂ ਉਹਨੂੰ ਤਾਂ ਸਕਾਲਰਸ਼ਿਪਸ ਬਹੁਤ ਮਿਲ ਰਹੀਆਂ ਨੇ, ਇਸ ਦੇ ਲਾਲਚ ਕੁਝ ਬੱਚੇ ਨੂੰ ਦੇਖ ਕੇ ਸੋਚਦੇ ਨੇ ਹਾਂਜੀ ਅਸੀਂ ਵੀ ਖੇਡਣਾ ਸ਼ੁਰੂ ਕਰਦੇ ਹਾਂ, ਪਰ ਉਹ ਕੀ ਕਰਦੇ ਨੇ ਉਹ ਇੱਕ ਇੱਕ ਦੋ ਦੋ ਸਾਲ ਗੇਮਸ ਬਦਲਦੇ ਰਹਿੰਦੇ ਨੇ ਕਿ ਇਹ 'ਚ ਸਾਡਾ ਜੀਨ ਲੱਗਿਆ ਅਸੀਂ ਕੁਝ ਹੋਰ ਕਰ ਲਈਏ, ਇਹ 'ਚ ਸਾਡਾ ਜੀਨ ਲੱਗਿਆ, ਤਾਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਵੀ
0: ਜੀ
1: ਇਹ ਐਵੇਂ
0: ਉਹ
1: ਹੁੰਦਾ?
0: ਐਵੇਂ ਹੈ ਮੈਡਮ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ
1: ਜੀ
0: ਗਰਾਊਂਡਾਂ ਦੇ ਵਿੱਚ ਬੱਚੇ ਜਾਣੇ ਸ਼ੁਰੂ ਹੋ ਜਾਣ,
1: ਜੀ
0: ਜੇਕਰ ਫਸਟ ਸੈਕਿੰਡ ਕਲਾਸ ਤੋਂ ਛੋਟੀ ਉਮਰ ਤੋਂ ਹੀ ਬੱਚੇ ਨੂੰ ਆਪਾਂ ਗਰਾਊਂਡਾਂ ਵੱਲ ਭੇਜਣ ਸ਼ੁਰੂ ਕਰ ਦਈਏ,
1: ਹਾਂਜੀ
0: ਉਹਦੇ ਨਾਲ ਕੀ ਹੋਊਗਾ ਕਿ ਉਹ ਹਰ ਇੱਕ ਖੇਡ ਦੇ ਵਿੱਚ ਜਾਣਗੇ,
1: ਹਾਂਜੀ
0: ਕਿ ਕੁਛ ਕੁਛ ਦਿਨ ਇੱਧਰ ਲਗਾ ਲਏ, ਕੁਛ ਦਿਨ ਕਿਸੇ ਗੇਮ ਦੇ ਵਿੱਚ ਲਗਾ ਲਏ,
1: ਹਾਂਜੀ
0: ਉਹਦੇ ਨਾਲ ਕੀ ਹੋਊਗਾ ਕਿ ਉਹਨਾਂ ਨੂੰ ਆਪਣਾ ਇੰਟਰਸਟ ਪਤਾ
1: ਜੀ
0: ਚੱਲੂਗਾ
1: ਬਿਲਕੁਲ
0: ਵੀ ਮੈਂ ਕਿੱਧਰ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ
1: ਹਾਂਜੀ
0: ਪੇਸ਼ ਕਰ ਸਕਦਾ।
1: ਜੀ
0: ਤਾਂ ਜਦੋਂ ਇੱਕ ਉਮਰ ਆਉਂਦੀ ਹੈ ਜਿਵੇਂ ਕਿ 6ਵੀਂ 7ਵੀਂ ਕਲਾਸ ਦੇ ਵਿੱਚ, ਉੱਥੋਂ ਹੁੰਦਾ ਹੈ ਕਿ ਆਪਣਾ ਇੱਕ ਸਪੋਰਟਸ ਆਪਾਂ ਸਿਲੈਕਟ ਕਰ ਲਈਏ
1: ਜੀ,
0: ਤਾਂ ਕਿ ਉਸ ਦੇ ਵਿੱਚ ਹੀ ਆਪਾਂ ਇੱਕ ਸੇਧ ਵਿੱਚ ਵੱਧ ਸਕੀਏ,
1: ਹਾਂਜੀ ਕਿ ਉਸ ਚੀਜ਼ ਸਾਨੂੰ ਫਿਰ ਅੱਗੇ ਅਗਰ
0: ਫਿਰ ਉਸ
1: ਸਟੇਟ
0: ਦੇ ਵਿੱਚ।
1: ਨੈਸ਼ਨਲ ਸਾਨੂੰ ਅੱਗੇ ਮੌਕਾ ਮਿਲ ਸਕੇ,
0: ਹਾਂਜੀ ਬਿਲਕੁਲ
1: ਜੀ,
0: ਮੈਡਮ,
1: ਕਿਉਂਕਿ ਜਿਹੜੇ ਸੋਚਦੇ ਆ ਕਿ ਅਸੀਂ ਉਸ ਤੋਂ ਬਾਅਦ 7ਵੀਂ 8ਵੀਂ ਤੋਂ ਬਾਅਦ ਤੁਸੀਂ ਦੇਖੋ, ਉਸ ਤੋਂ ਬਾਅਦ ਤਾਂ ਪੜ੍ਹਾਈ ਸਾਡਾ ਇੰਨੇ ਬਰਡਨ ਹੋ ਜਾਂਦਾ ਹੈ,
0: ਜੀ ਬਿਲਕੁਲ
1: ਫਿਰ ਸਾਡੇ ਕੋਲ ਕਿੱਥੇ ਟਾਈਮ ਹੁੰਦਾ ਕਿ ਅਸੀਂ ਅਲੱਗ ਅਲੱਗ ਗੇਮਾਂ ਵੱਲ ਜਾ ਜਾ
0: ਹਾਂਜੀ
1: ਕੇ
0: ਫਿਰ
1: ਆਪਣੀ
0: ਬਿਲਕੁਲ ਹੀ
1: ਚੋਇਸ
0: ਕਰ ਸਕਦੇ
1: ਕਰੀਏ,
0: ਆਪਾਂ ਕਿ ਇੱਕ ਸਾਲ ਇੱਧਰ ਲਗਾ ਲਿਆ, ਇੱਕ ਸਾਲ ਕਿਸੇ ਹੋਰ ਗੇਮ 'ਚ, ਫਿਰ ਉਹ ਸਿਲੈਕਟ ਕਰਨ ਦਾ ਇੰਨਾ ਨਹੀਂ ਰਹਿੰਦਾ ਉਹਦੇ ਵਿੱਚ
1: ਜੀ।
0: ਉਸ ਟਾਈਮ
1: ਵੈਸੇ
0: ਦੇ ਵਿੱਚ।
1: ਤੁਸੀਂ ਦੇਖੋ ਬੱਚਾ ਵੀ ਆਪਣਾ ਟਾਈਮ ਕਿੰਨਾ ਖਰਾਬ ਕਰ ਰਿਹਾ, ਕਦੀ ਉਹ ਕਿਹੜੀ ਗੇਮ ਵੱਲ ਸਵਿਚ ਕਰ ਰਿਹਾ, ਕਦੀ ਕਿਹੜੀ ਗੇਮ ਵੱਲ
0: ਜੀ
1: ਕਰ ਰਿਹਾ,
0: ਬਿਲਕੁਲ ਬਿਲਕੁਲ,
1: ਤਾਂ ਇਸ ਤਰ੍ਹਾਂ ਅਗਰ ਉਹਨੂੰ ਲੱਗ ਰਿਹਾ ਕਿ ਹਾਂਜੀ ਮੈਂ ਇੱਦਾਂ ਸਿਲੈਕਟ ਕਰ ਹੀ ਲਊਂਗਾ ਕਿਹੜੀ ਵੱਲ ਜਾਣਾ, ਇਸ ਤਰ੍ਹਾਂ ਉਹ ਆਪਣਾ ਟਾਈਮ ਦੀ ਬਰਬਾਦੀ ਕਰ ਰਿਹਾ, ਖੇਡ ਦੀ ਵੀ ਬਰਬਾਦੀ ਹੋ ਰਹੀ ਹੈ, ਠੀਕ
0: ਹਾਂਜੀ
1: ਹੈ ਨਾ,
0: ਮੈਡਮ
1: ਨਾ
0: ਬਿਲਕੁਲ
1: ਪੜ੍ਹਾਈ ਹੋ ਰਹੀ ਹੈ ਤੁਹਾਡੇ ਕੋਲੋਂ
0: ਜੀ ਜੀ ਜੀ
1: ਜੀ। ਤੇ ਕੋਚ ਦੀ ਵੀ ਮੈਂ ਇਹੀ ਗੱਲ ਕਰਾਂਗੀ ਕਿ ਕਈ ਲੋਕ ਹੁੰਦੇ ਨੇ ਜਿਹੜੇ ਬਾਰ ਬਾਰ ਆਪਣਾ ਕੋਚ ਬਦਲਦੇ ਰਹਿੰਦੇ ਨੇ,
0: ਹਾਂਜੀ
1: ਕਿ ਸਾਡਾ ਮੈਡਲ ਨਹੀਂ ਆਇਆ ਜੀ ਅਸੀਂ ਤਾਂ ਕੋਚ ਬਦਲਾਂਗੇ, ਅਸੀਂ ਅਕੈਡਮੀ ਬਦਲਾਂਗੇ,
0: ਉਹ ਇੱਕ ਭਰੋਸਾ ਵੀ ਹੁੰਦਾ ਹੈ
1: ਜੀ,
0: ਤੇ ਕੁਛ ਪੇਰੈਂਟਸ ਨੂੰ ਵੀ ਥੋੜ੍ਹਾ ਜਿਹਾ ਪੇਸ਼ੈਂਸ ਦੇ ਨਾਲ ਕੰਮ ਕਰਨਾ ਚਾਹੀਦਾ, ਕਿਉਂਕਿ ਸਪੋਰਟਸ ਐਵੇਂ ਦੀ ਚੀਜ਼ ਨਹੀਂ ਹੈ ਕਿ ਆਪਾਂ ਇੱਕ ਦੋ ਦਿਨ ਦੇ ਵਿੱਚ
1: ਮੈਡਲ ਲੈ
0: ਸਾਰਾ
1: ਆਉਂਗੇ
0: ਕੁਛ
1: ਜੀ,
0: ਮੈਡਲ ਲੈ
1: ਹਾਂਜੀ
0: ਆਈਏ, ਜੋ ਕਿ ਥੋਟ ਪੇਰੈਂਟਸ ਦੀ ਅੱਜ ਕੱਲ੍ਹ ਇਹੀ ਹੈ ਕਿ
1: ਹਾਂਜੀ
0: ਹਫ਼ਤਾ ਹੋ ਗਿਆ ਜੀ
1: ਹਾਂਜੀ
0: ਅਤੇ ਬੱਚੇ ਨੇ ਕੀ ਕੀਤਾ, ਕੀ ਇੰਪਰੂਵਮੈਂਟ ਆਈ, ਕਿ ਸਪੋਰਟਸ ਹੈ ਇਹ, ਇਹਦੇ ਵਿੱਚ ਟਾਈਮ ਲੱਗਦਾ, ਸਾਲਾਂ ਬੱਧੀ ਵੀ ਲੱਗ ਜਾਂਦੇ ਨੇ, ਮਹੀਨੇ ਸਾਲ ਟਾਈਮ ਲੱਗਦਾ,
1: ਹਾਂਜੀ
0: ਪਹਿਲਾਂ ਉਹਨਾਂ ਨੂੰ ਸੁਧਾਰਨਾ ਵੀ ਹੈ, ਪ੍ਰੋਫੈਸ਼ਨਲ ਲੈਵਲ 'ਤੇ ਜੇਕਰ ਲੈ ਕੇ ਜਾਣਾ, ਤਾਂ ਫਿਰ ਉਹਨਾਂ ਨੂੰ ਕਿਵੇਂ ਆਪਾਂ ਟ੍ਰੇਨਿੰਗ ਦਾ ਬਦਲਾਅ ਕਰਨਾ, ਇਹ ਸਾਰੀ ਚੀਜ਼ਾਂ ਇੱਕ ਕੋਚ ਨੂੰ ਪਤਾ ਹੁੰਦਾ, ਉਹਨਾਂ ਨੇ ਇੰਨੇ ਸਾਲ ਲਗਾਏ ਨੇ ਕੋਚ ਨੇ,
1: ਹਾਂਜੀ
0: ਤਾਂ ਉਹ ਕੁਛ ਦੇਖਣਗੇ ਬੱਚੇ ਦੇ ਵਿੱਚ, ਅਤੇ ਉਸ ਹਿਸਾਬ ਨਾਲ ਹੀ ਉਹਨੂੰ ਅੱਗੇ ਆਪਣਾ ਜੋ ਟ੍ਰੇਨਿੰਗ ਹੈ ਉਹ ਪ੍ਰੋਪਰ ਦੇਣਗੇ।
1: ਜੀ ਵੈਸੇ ਵੀ ਦੇਖੋ ਕਿ ਅਗਰ ਬੱਚੇ ਦਾ ਮੈਡਲ ਨਹੀਂ ਆਇਆ ਤਾਂ ਅਸੀਂ ਕੋਚ ਬਦਲ ਰਹੇ ਹਾਂ, ਅਸੀਂ ਕਹਿ ਰਹੇ ਹਾਂ ਜੀ ਕੋਚ ਕਰਕੇ ਸਾਡਾ ਮੈਡਲ ਨਹੀਂ ਆਇਆ, ਪਰ ਕਦੇ ਵੀ ਜਿਹੜੇ ਪੇਰੈਂਟਸ ਵੀ ਹੋਣਗੇ ਜਾਂ ਬੱਚਾ ਹੋਏਗਾ, ਉਹ ਕਦੇ ਆਪਣੀ ਗਲਤੀ ਨਹੀਂ ਕਰੇਗਾ, ਕੱਢੇਗਾ ਵੀ ਕਿਉਂ ਮੈਂ ਆਪਣੀ ਗਲਤੀ ਕਰਕੇ ਸ਼ਾਇਦ ਪਿੱਛੇ
0: ਹਾਂਜੀ
1: ਰਹਿ ਗਿਆ,
0: ਬਿਲਕੁਲ ਉਹ ਬੱਚਾ ਨਹੀਂ ਦੱਸੂਗਾ ਕਿ
1: ਹਾਂਜੀ
0: ਮੈਂ ਧਿਆਨ ਨਹੀਂ ਦਿੱਤਾ,
1: ਜੀ
0: ਸਰ ਨੇ ਜੋ ਮੈਨੂੰ ਇੰਸਟਰਕਸ਼ਨਸ ਦਿੱਤੀਆਂ ਸੀਗੀਆਂ ਮੈਂ ਉਹ ਫੋਲੋ ਕੀਤੀਆਂ ਕਿ ਨਹੀਂ ਕੀਤੀਆਂ,
1: ਪਰ ਉਹ
0: ਹੁਣ
1: ਆਪਣੀ ਗਲਤੀ ਲੁਕਾ ਕੇ ਵੀ ਉਹ
0: ਉਹ
1: ਕਹਿੰਦੇ ਇਸ
0: ਬਿਲਕੁਲ
1: ਕੋਚ
0: ਹੁਣ
1: ਕਰਕੇ
0: ਇੱਕ
1: ਹੋਏ
0: ਕੋਚ ਦੇ ਕੋਲ ਗਰਾਊਂਡ ਦੇ ਵਿੱਚ ਮੰਨ ਲਈ ਆਪਾਂ 20 ਤੋਂ 25 ਬੱਚੇ ਨੇ ਜੇ ਘੱਟੋ ਘੱਟ ਆਪਾਂ ਮੰਨੀਏ,
1: ਜੀ
0: ਤਾਂ ਕੋਚ ਦੇ ਲਈ ਸਾਰੇ ਬੱਚੇ ਇੱਕ ਬਰਾਬਰ ਨੇ,
1: ਜੀ
0: ਉਹ ਅੱਜ ਇੱਕ ਬੱਚੇ ਵੱਲ ਧਿਆਨ ਜ਼ਿਆਦਾ ਦਿੱਤਾ ਕੱਲ ਨੂੰ ਕਿਸੇ ਵੱਲ ਦਿੱਤਾ, ਪਰ ਪੇਰੈਂਟਸ ਜੋ ਬਾਹਰ ਬੈਠੇ ਹੁੰਦੇ ਨੇ ਉਹ ਦੇਖਦੇ ਨੇ ਕਿ ਸਾਡੇ ਬੱਚੇ ਵੱਲ ਨਹੀਂ ਦੇਖਿਆ, ਪੇਰੈਂਟਸ ਦਾ ਧਿਆਨ ਸਿਰਫ ਆਪਣੇ ਬੱਚੇ ਵੱਲ ਹੁੰਦਾ,
1: ਜੀ
0: ਪਰ ਇੱਕ ਕੋਚ ਦਾ ਸਾਰੇ ਬੱਚਿਆਂ ਦੇ ਉੱਪਰ ਧਿਆਨ ਹੁੰਦਾ,
1: ਹਾਂਜੀ
0: ਉਹਦੇ ਲਈ ਸਭ ਇੱਕ ਬਰਾਬਰ ਨੇ, ਸੋ ਕਿਸੇ ਨੂੰ ਕਦੀ ਘੱਟ ਟਾਈਮ ਦਿੱਤਾ, ਕਿਸੇ ਨੂੰ ਜ਼ਿਆਦਾ ਟਾਈਮ ਦਿੱਤਾ, ਉਹ ਇੱਕ ਟ੍ਰੇਨਿੰਗ ਦੇ ਵਿੱਚ ਪਾਰਟ ਹੈ।
1: ਵੈਸੇ ਵੀ ਤੁਸੀਂ ਦੇਖੋ ਆਪਾਂ ਅਗਰ ਦੇਖ ਰਹੇ ਹਾਂ ਕਿ ਕੋਚ ਅਸੀਂ ਵਾਰ ਵਾਰ ਇਸ ਲਈ
0: ਉਹਦਾ ਆਪਾਂ
1: ਕਹਿੰਦੇ ਜੇ
0: ਨੂੰ,
1: ਹਾਰ ਗਏ ਤਾਂ ਵੀ ਸਿੱਖੋ, ਜਿੱਤ ਗਏ
0: ਹਾਂਜੀ
1: ਤਾਂ ਵੀ
0: ਆਪਾਂ
1: ਸਿੱਖੋ।
0: ਨੂੰ ਦੇਖਣਾ ਚਾਹੀਦਾ ਕਿ ਉਸ ਅਥਲੀਟ ਦੀ ਜਾਂ ਪਲੇਅਰ ਦੀ ਕਿੰਨੀ ਮਿਹਨਤ ਹੈ
1: ਜੀ
0: ਉਹ ਮੈਡਲ ਲੈਣ ਪਿੱਛੇ,
1: ਹਾਂਜੀ
0: ਆਪਾਂ ਉਹਦੀ ਮਿਹਨਤ ਨੂੰ ਦੇਖੀਏ, ਇਹ ਨਾ ਦੇਖੀਏ ਕਿ ਉਹਦਾ ਮੈਡਲ ਆ ਗਿਆ,
1: ਹਾਂਜੀ
0: ਉਹਦੀ
1: ਆਪਾਂ ਨੂੰ ਇਹ
0: ਮਿਹਨਤ
1: ਵੀ,
0: ਵੀ
1: ਹਾਂਜੀ
0: ਦੇਖੀਏ।
1: ਆਪਾਂ ਨੂੰ ਇਹ ਵੀ ਪੁੱਛਣਾ ਚਾਹੀਦਾ ਕਿ ਉਹਨੂੰ ਤੁਹਾਡੇ ਤੋਂ ਕਿੰਨੇ ਜ਼ਿਆਦਾ ਸਾਲ ਹੋ ਗਏ,
0: ਬਿਲਕੁਲ ਜੀ, ਕਿੰਨੇ
1: ਕੀ ਫਰਕ
0: ਘੰਟੇ ਉਹਨੇ
1: ਪੈਂਦਾ,
0: ਗਰਾਊਂਡ 'ਚ
1: ਹਾਂਜੀ
0: ਲਗਾਏ, ਸਵੇਰੇ ਟ੍ਰੇਨਿੰਗ 'ਤੇ ਜਾਂਦਾ ਸੀ ਕਿ ਨਹੀਂ
1: ਜੀ
0: ਜਾਂਦਾ ਸੀਗਾ, ਸ਼ਾਮੀ ਜਾਂਦਾ ਸੀ ਕਿ ਨਹੀਂ ਜਾਂਦਾ ਸੀ,
1: ਹਾਂਜੀ
0: ਇਹ ਚੀਜ਼ਾਂ ਆਪਾਂ ਦੇਖੀਏ।
1: ਪਰ ਇੱਥੇ ਦੇਖਦੇ ਇਹ ਵੀ ਜ਼ਰੂਰੀ ਨਹੀਂ ਹੁੰਦਾ, ਅਗਰ ਆਪਾਂ ਕਹੀਏ ਵੀ ਅਗਰ ਆਪਾਂ ਉਹਨੂੰ ਪੁੱਛੇ ਤੋਂ ਕਿੰਨੇ ਸਾਲ ਤੋਂ ਮਿਹਨਤ ਕਰ ਰਿਹਾ, ਪਰ ਜ਼ਰੂਰੀ ਨਹੀਂ ਹੁੰਦਾ। ਕਈ ਵਾਰ ਦੇਖੋ ਜਿਹੜਾ ਬੱਚਾ 1-2 ਸਾਲ ਤੋਂ ਵੀ ਪ੍ਰੈਕਟਿਸ ਕਰ ਰਿਹਾ ਉਹ ਮੈਡਲ ਲਿਆਉਂਦਾ, ਪਰ ਜਿਹੜਾ ਬੱਚਾ ਇੰਨੇ ਟਾਈਮ ਤੋਂ ਕਰ ਰਿਹਾ ਉਹਦਾ ਮੈਡਲ ਨਹੀਂ ਆਉਂਦਾ, ਕਦੇ
0: ਇਹ
1: ਐਵੇਂ ਵੀ ਹੋ
0: ਆਪਾਂ,
1: ਜਾਂਦਾ
0: ਹਾਂਜੀ ਇਹ ਵੀ
1: ਜੀ।
0: ਅਕਸਰ ਦੇਖਣ ਨੂੰ ਮਿਲਦਾ ਹੈ ਕਿ
1: ਹਾਂਜੀ
0: 1-2 ਸਾਲ ਦੇ ਵਿੱਚ ਵੀ ਬੱਚੇ ਕਈ ਬਹੁਤ ਜ਼ਿਆਦਾ ਇੰਪਰੂਵਮੈਂਟ ਕਰ ਜਾਂਦੇ ਨੇ,
1: ਹਾਂਜੀ
0: ਤਾਂ ਉਹ ਆਪਾਂ ਉਹਨਾਂ ਨੂੰ ਇੱਕ ਟੈਲੈਂਟ ਕਹਿ ਸਕਦੇ ਹਾਂ
1: ਜੀ,
0: ਕਿ ਬਾਈ ਬਰਥ ਹੈ ਉਹਨਾਂ ਦਾ, ਕਿ ਜੋ
1: ਹਾਂਜੀ
0: ਉਹਨਾਂ ਦੀ ਲਰਨਿੰਗ ਪਾਵਰ ਹੈ ਜਾਂ ਉਹਨਾਂ ਦੀ ਸਕਿੱਲਸ ਨੇ ਬਹੁਤ ਚੰਗੀਆਂ ਨੇ, ਕਿ
1: ਸਹੀ
0: ਜਿਨ੍ਹਾਂ ਨੂੰ
1: ਬੋਲ ਰਹੇ
0: ਹਲਕਾ
1: ਹੋ
0: ਜਿਹਾ ਆਪਾਂ ਡ੍ਰਿਲਸ ਦੇ ਨਾਲ ਪਾਲਿਸ਼ ਕਰ ਸਕਦੇ ਹਾਂ
1: ਜੀ। ਵੈਸੇ ਵੀ ਕਹਿੰਦੇ ਕਿ ਸੁਣਨ ਦੀ ਹੈਬਿਟ ਹੋਣੀ ਚਾਹੀਦੀ ਹੈ ਕਿ ਅਗਰ ਤੁਹਾਡਾ ਕੋਚ ਤੁਹਾਨੂੰ ਕੁਝ ਸਿਖਾ ਰਿਹਾ ਹੈ,
0: ਜੀ
1: ਬਹੁਤ ਘੱਟ ਬੱਚੇ ਹੁੰਦੇ ਜਿਹੜੇ, ਕਈ ਬੱਚੇ ਤਾਂ ਹੁੰਦਾ ਵੀ ਇਹ ਸਾਡੀ ਗਲਤੀ ਹੀ ਦੱਸਦੇ ਰਹਿੰਦੇ ਨੇ, ਹਨਾ,
0: ਜੀ ਜੀ
1: ਪਰ
0: ਜੀ
1: ਅਸੀਂ ਉਹ
0: ਬਿਲਕੁਲ,
1: ਗਲਤੀ 'ਤੇ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ।
0: ਸਪੋਰਟਸ ਦੇ ਵਿੱਚ ਆਪਾਂ ਜਿੰਨਾ ਆਪਾਂ ਸੁਣਾਂਗੇ ਤਾਂ ਉਨਾ ਹੀ ਧਿਆਨ ਨਾਲ ਆਪਣਾ ਕੰਮ ਕਰ ਸਕਦੇ ਹਾਂ, ਆਪਣਾ
1: ਜੀ
0: ਬੋਲਣਾ ਜ਼ਰੂਰੀ ਨਹੀਂ ਉੱਥੇ,
1: ਹਾਂਜੀ
0: ਸਿਰਫ ਕੋਚ ਦੀ ਸੁਣੋ ਕਿ ਉਹਨਾਂ ਨੇ ਗਲਤੀਆਂ ਕੱਢੀਆਂ, ਉਹਨਾਂ ਵੱਲ ਧਿਆਨ ਦਿਵੋ
1: ਜੀ। ਤੇ ਫਿਰ ਤੁਸੀਂ ਜਿਵੇਂ ਕਿਹਾ ਤੁਸੀਂ 5ਵੀਂ 6ਵੀਂ ਤੋਂ ਖੇਡਣਾ ਸ਼ੁਰੂ ਕੀਤਾ,
0: ਜੀ
1: ਤਾਂ ਤੁਸੀਂ ਫਿਰ ਪਹਿਲੀ ਸਕੂਲ ਨੈਸ਼ਨਲ ਕਦੋਂ ਖੇਡਣਗੇ?
0: ਪਹਿਲੀ ਸਕੂਲ ਨੈਸ਼ਨਲ ਮੈਡਮ ਮੈਂ ਗਿਆ ਸੀਗਾ ਆਫਟਰ 10th,
1: ਜੀ
0: ਮੈਨੂੰ ਵੀ ਬੜਾ ਟਾਈਮ
1: ਤੁਸੀਂ ਦੇਖੋ
0: ਲੱਗਿਆ,
1: ਕਿੰਨਾ ਤੁਹਾਡਾ ਲੰਬਾ ਸਫ਼ਰ ਰਿਹਾ
0: ਮੈਨੂੰ ਵੀ
1: ਜੀ।
0: ਬਹੁਤ ਲੰਬਾ ਸਫ਼ਰ, ਮੈਂ ਸਟੇਟ ਲੈਵਲ ਦਾ ਰਿਹਾ ਪਹਿਲਾਂ ਕਾਫੀ
1: ਹਾਂਜੀ
0: ਟਾਈਮ
1: ਜੀ,
0: ਤੇ ਮਿਹਨਤ ਕਰਦੇ ਗਏ, ਮਤਲਬ ਕਿ ਹਿੰਮਤ ਨਹੀਂ ਹਾਰੀ,
1: ਹਾਂਜੀ
0: ਚੱਲਦਾ ਰਿਹਾ, 5 ਸਾਲ 6 ਸਾਲ
1: ਜੀ
0: ਚੱਲਦੇ ਰਹੇ ਵੀ ਨੈਸ਼ਨਲ ਲੈਵਲ ਤੇ ਜਾਣਾ,
1: ਹਾਂਜੀ
0: ਮੈਡਲ ਲੈਣਾ ਉੱਥੋਂ,
1: ਜੀ
0: ਇਸ ਤਰ੍ਹਾਂ ਕਰ ਕਰਕੇ ਫਿਰ +2 ਦੇ ਵਿੱਚ ਗਏ, ਉੱਥੇ ਵੀ ਨੈਸ਼ਨਲ ਲੈਵਲ ਦੇ ਆਪਾਂ ਪਾਰਟਿਸਿਪੇਟ ਕੀਤਾ, ਸੀਨੀਅਰ
1: ਹਾਂਜੀ
0: ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਕੀਤਾ, ਫਿਰ ਜਦੋਂ ਕਾਲਜ ਦੇ ਵਿੱਚ ਗਏ ਉੱਥੇ ਜਾ ਕੇ ਫਿਰ ਟਾਈਮ ਮਿਲ ਜਾਂਦਾ ਟ੍ਰੇਨਿੰਗ ਦਾ ਆਪਾਂ ਨੂੰ ਜ਼ਿਆਦਾ, ਕਿਉਂਕਿ ਫਿਰ ਪੜ੍ਹਾਈ ਦਾ ਵੀ ਥੋੜ੍ਹਾ ਸਟ੍ਰੈਸ ਘੱਟ ਜਾਂਦਾ,
1: ਵੈਸੇ ਵੀ ਤੁਹਾਡੀ ਪੜ੍ਹਾਈ ਫਿਜ਼ੀਕਲ ਵਾਲੀ ਸੀ ਤਾਂ ਤੁਹਾਨੂੰ ਜ਼ਿਆਦਾ ਬੈਨੀਫਿਟ ਮਿਲਦਾ ਉਹਦਾ ਵੀ,
0: ਹਾਂਜੀ
1: ਤੁਸੀਂ ਜਾਓ ਹਾਂ
0: ਜੀ
1: ਪ੍ਰੂਫ ਕਰੋ ਆਪਣੇ,
0: ਫਿਰ ਸਾਡੇ ਟੀਚਰਸ ਵੱਲੋਂ ਸਾਨੂੰ ਸਪੋਰਟ ਮਿਲਦੀ ਰਹੀ
1: ਹਾਂਜੀ
0: ਕਿ ਸਪੋਰਟਸ ਵੱਲ ਹਲੇ ਧਿਆਨ ਦਵੋ
1: ਜੀ ਜੀ।
0: ਤੇ ਕਾਲਜ ਦੇ ਵਿੱਚ ਫਿਰ ਜਾ ਕੇ 2013 ਦੇ ਵਿੱਚ
1: ਹਾਂਜੀ
0: ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਵਿੱਚ ਮੇਰਾ 골ਡ ਮੈਡਲ ਰਿਹਾ ਜੋ
1: ਜੀ
0: ਕਿ ਅੰਮ੍ਰਿਤਸਰ ਦੇ ਵਿੱਚ ਹੋਈ ਸੀ
1: ਜੀ। ਬਹੁਤ ਚੰਗੀ ਗੱਲ, ਤੁਸੀਂ ਦੇਖੋ ਕਿ ਅਗਰ ਤੁਹਾਨੂੰ ਵੀ ਤੁਸੀਂ 6ਵੀਂ ਤੋਂ ਖੇਡਣਾ ਸ਼ੁਰੂ ਕੀਤਾ ਤੁਹਾਡੀ ਵੀ 4 ਸਾਲ ਬਾਅਦ ਮੌਕਾ ਲੱਗਾ ਤੁਹਾਨੂੰ
0: ਜੀ
1: ਸਕੂਲ ਨੈਸ਼ਨਲ ਖੇਡਦਾ, ਪਰ
0: ਬਿਲਕੁਲ
1: ਤੁਸੀਂ ਦੇਖੋ ਅਗਰ ਤੁਸੀਂ ਉਹ ਚੀਜ਼ ਸਬਰ ਕੀਤਾ ਤਾਂ ਹੀ ਤੁਸੀਂ ਅੱਜ ਆਪ ਕੋਚ ਬੰਬੇ
0: ਫਿਰ
1: ਸੇਵਾ ਮੈਂ ਨਿਭਾ
0: ਫਿਰ
1: ਰਹੇ ਹੋ,
0: ਮੈਡਲਿਸਟ ਵੀ ਰਹੇ ਤੇ ਫਿਰ ਕੋਚ ਬਣੇ,
1: ਫਿਰ ਵੀ ਤੁਸੀਂ ਦੇਖੋ ਆਪ ਅੱਜ ਤੁਸੀਂ ਆਪ ਕੋਚ ਹੋ, 4 ਸਾਲ ਦੀ ਪੂਰੀ ਮਿਹਨਤ ਤੁਹਾਡੀ ਉਹ ਕੀਤੀ ਸੀ ਤੇ
0: ਜੀ
1: ਤੁਸੀਂ ਅੱਜ ਆਪ ਕੋਚ ਹੋ,
0: ਹਾਂਜੀ ਬਿਲਕੁਲ।
1: ਉਹ ਇਹ ਕਿ ਅਗਰ ਤੁਸੀਂ ਕੋਈ ਮਿਹਨਤ ਕਰ ਰਹੇ ਹੋ ਤਾਂ ਇਹ ਨਾ ਸੋਚੋ ਕਿ ਰਿਜ਼ਲਟ ਕੀ ਰਹੇਗਾ,
0: ਜੀ
1: ਰਿਜ਼ਲਟ ਕਦੇ ਨਾ ਕਦੇ ਜ਼ਰੂਰ ਆਏਗਾ,
0: ਆਊਗਾ ਮੈਡਮ ਜ਼ਰੂਰ ਆਊਗਾ, ਜੇ
1: ਜੀ
0: ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਤੁਹਾਡੇ ਸਾਹਮਣੇ ਦਿਖ ਜੂਗਾ,
1: ਹਾਂਜੀ ਬਿਲਕੁਲ। ਤੇ ਇਸ ਦੇ ਨਾਲ ਵੀ ਪੁੱਛਾਂਗੀ ਕਿ ਅਗਰ ਅਸੀਂ ਖੇਡਣ ਜਾਂਦੇ ਹਾਂ ਤਾਂ ਕਾਫੀ ਪੇਰੈਂਟਸ ਵੀ ਜਿਵੇਂ ਸੁਣ ਰਹੇ ਨੇ ਸਾਨੂੰ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਅਗਰ ਸਾਡਾ ਬੱਚਾ ਖੇਡਣ ਜਾਏਗਾ ਤਾਂ ਸ਼ਾਇਦ ਉਹ ਨਸ਼ਿਆਂ ਵੱਲ ਲੱਗ ਜੂਗਾ, ਉਹ ਗਲਤ ਆਦਤਾਂ ਵੱਲ ਜਾਏਗਾ।
0: ਨਹੀਂ ਮੈਡਮ, ਇਹ ਸਭ ਗਲਤ ਅਫਵਾਹਾਂ ਨੇ ਕਿ
1: ਜੀ
0: ਜਦੋਂ ਬੱਚਾ ਸਪੋਰਟਸ ਦੇ ਵਿੱਚ ਜਾਂਦਾ ਹੈ ਤਾਂ ਬਲਕਿ ਉਹ ਇਹਨਾਂ ਚੀਜ਼ਾਂ ਤੋਂ ਬਚਦਾ,
1: ਜੀ
0: ਇਹਨਾਂ ਚੀਜ਼ਾਂ ਦੇ ਨਾਲ ਕਿਵੇਂ ਆਪਾਂ ਫਾਈਟ ਕਰਨਾ,
1: ਹਾਂਜੀ
0: ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਉਹਨਾਂ ਤੋਂ ਆਪਾਂ ਕਿਵੇਂ ਦੂਰ ਰਹਿ ਸਕਦੇ ਹਾਂ, ਇਹ ਇੱਕ ਜ਼ਰੀਆ ਸਪੋਰਟਸ ਦਾ।
1: ਵੈਸੇ ਮੈਨੂੰ ਲੱਗਦਾ ਇਸ ਚੀਜ਼ ਸਾਨੂੰ ਪਹਿਲਾਂ ਸਾਡੇ ਕੋਚਿਸ ਸਿਖਾਉਂਦੇ ਨੇ ਵੀ ਕਿਵੇਂ ਕਿਵੇਂ ਕਿਸ ਕਿਹੜੇ ਉਹਨਾਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਕਿਹੜਾ ਪਲੇਅਰ ਕੈਸਾ ਹੈ,
0: ਜੀ
1: ਉਹ ਸਾਨੂੰ ਪਹਿਲਾਂ ਹੀ ਦੱਸਣ ਲੱਗ ਜਾਂਦੇ ਵੀ ਇਹਦੇ ਨਾਲ ਤੁਸੀਂ ਕਿਵੇਂ ਡੀਲ ਕਰਨਾ ਹੈਗਾ।
0: ਬਿਲਕੁਲ ਜੀ ਮੈਡਮ, ਉਹੀ ਹੈ ਨਾ ਕਿ ਜਦੋਂ ਆਪਾਂ ਆਪਣੇ ਆਪ ਨੂੰ ਜਿੰਨਾ ਬਿਜ਼ੀ ਰੱਖਾਂਗੇ ਆਪਾਂ ਗਲਤ ਰਾਹ ਵੱਲ ਜਾਣ ਤੋਂ ਬਚੇ ਰਹਾਂਗੇ, ਉਹ ਕਹਿੰਦੇ ਨੇ ਕਿ ਵੇਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ,
1: ਹਾਂਜੀ ਬਿਲਕੁਲ,
0: ਤਾਂ ਉਸ ਤੋਂ ਬਚਣ ਲਈ ਆਪਾਂ ਨੂੰ ਜਿੰਨਾ ਆਪਾਂ ਆਪਣੇ ਦਿਮਾਗ ਨੂੰ ਇੱਕ ਐਕਟੀਵਿਟੀਆਂ ਵੱਲ ਲਗਾਵਾਂਗੇ, ਸਪੋਰਟਸ ਵੱਲ ਲਗਾਵਾਂਗੇ ਤਾਂ ਇਹਨਾਂ ਚੀਜ਼ਾਂ ਵੱਲ ਆਪਣਾ ਧਿਆਨ ਨਹੀਂ ਜਾਊਗਾ ਔਰ ਇਹੋ ਜਿਹੇ ਲੋਕਾਂ ਤੋਂ ਵੀ ਦੂਰ ਰਹਾਂਗੇ ਆਪਾਂ।
1: ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਵੀ ਹੁਣ ਤੱਕ ਜਿਵੇਂ ਇੰਨੀ ਸਾਰੀ ਸਪੋਰਟਸ ਜਰਨੀ ਰਹੀ ਹੈ ਕਿ ਤੁਹਾਡੀ ਲਾਈਫ 'ਚ ਕੋਈ ਐਸਾ ਆਇਆ ਹੋਵੇ ਜਿਹਨੇ ਤੁਹਾਨੂੰ ਗੇਮ ਵੱਲੋਂ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ?
0: ਨਹੀਂ ਮੈਡਮ, ਇਹੋ ਜਿਹਾ ਕੁਛ ਨਹੀਂ ਰਿਹਾ, ਉਹ ਆਪਣੀ ਇੱਕ ਮੈਂਟੈਲਿਟੀ ਹੋ ਜਾਂਦੀ ਹੈ ਫਿਰ, ਜੇ ਆਪਾਂ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਰੱਖਿਆ ਹੋਇਆ ਵੀ ਮੈਂ ਆਹ ਚੀਜ਼ ਹਾਸਲ ਕਰਨੀ ਹੈ
1: ਜੀ
0: ਤਾਂ ਉਸ ਵੱਲ ਆਪਾਂ ਵਧੀ ਹੀ ਜਾਵਾਂਗੇ ਜਦੋਂ ਤੱਕ ਆਪਾਂ ਉਹਨੂੰ ਹਾਸਲ ਨਹੀਂ ਕਰ ਲੈਂਦੇ।
1: ਤੇ ਇਸ ਦੇ ਨਾਲ ਵੀ ਪੁੱਛਾਂਗੀ ਵੀ ਵੈਸੇ ਤਾਂ ਕੋਚ ਸਿਖਾਉਂਦੇ ਨੇ ਕਿ ਹਾਰ ਤੇ ਜਿੱਤ ਦਾ ਤੁਸੀਂ ਸਾਹਮਣਾ ਕਿਵੇਂ ਕਰਨਾ ਹੈ, ਹਨਾ, ਕਿਉਂਕਿ ਅਸੀਂ ਪਹਿਲੀ ਵਾਰੀ ਹਾਰ ਗਏ ਤਾਂ ਜ਼ਰੂਰ ਦੁੱਖ ਤਾਂ ਹੁੰਦਾ ਹੀ,
0: ਬਹੁਤ ਦੁੱਖ
1: ਪਰ ਜੋ ਲੋਕ ਕਹਿਣਗੇ, ਸਾਡੇ ਘਰ ਦੇ ਪੁੱਛਣਗੇ,

0: ਅਗਰ ਅਸੀਂ ਸਕੂਲ ਵੱਲੋਂ ਖੇਡ ਰਹੇ ਹਾਂ, ਸਕੂਲ ਜਾ ਕੇ ਹਰ ਕੋਈ ਪੁੱਛੇਗਾ ਤੁਸੀਂ ਖੇਡ ਰਹੇ ਸੀ ਕੀ ਬਣਿਆ
1: जी
0: ਕੀ ਬਣਿਆ,
1: जी
0: ਦੱਸਣ
1: बिल्कुल
0: ਲੱਗੇ ਬਹੁਤ ਅਫਸੋਸ ਹੁੰਦਾ ਹੈ
1: अफसोस होंगे मैडम कि
0: जी
1: इस साल मेरा कुछ नहीं बनिया।
0: जी
1: कोई नहीं, फिर अगले साल सही।
0: जी
1: फिर साडे टीचर भी सपोर्ट करते सी, कोई नहीं।
0: हाँ जी, वैसे भी जो तुसी क्या कोच कहते सी भी अगली बारी होर वधिया करांगे,
1: जी
0: पर जरूरी नहीं हुंदा, कई बारी बच्चे जिहड़े आ ओह इधरों मतलब
1: छड भी
0: खेल
1: जाते
0: छड्डनी
1: ने।
0: पसंद करते, वी
1: हाँ
0: असीं
1: जी
0: खेडना नहीं हैगा, साडा
1: जी
0: मेडल नहीं आया। ਤਾਂ ਕੀ ਤੁਹਾਨੂੰ ਲੱਗਦਾ ਵੀ ਜਾਂ ਇਸ 'ਚ ਕੋਚ ਦੀ ਕੁਛ ਸਮਝਾਉਣ 'ਚ ਗਲਤੀ ਰਹਿ ਜਾਂਦੀ ਹੋਏਗੀ?
1: ਨਹੀਂ, ਸਮਝਾਉਣ ਦੇ ਵਿੱਚ ਕੋਚ ਦੀ ਕੋਈ ਗਲਤੀ ਨਹੀਂ। ਇਸ ਦੇ ਵਿੱਚ ਆਪਾਂ ਨੂੰ ਚਾਹੀਦਾ ਕਿ ਪੇਰੈਂਟਸ ਨੂੰ ਵੀ ਨਾਲ ਥੋੜ੍ਹਾ ਜਿਹਾ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਬੱਚਿਆਂ ਦੀ, ਕਿ ਕੁਛ ਨਹੀਂ ਹੁੰਦਾ ਜੇ ਇਸ ਸਾਲ ਮੈਡਲ ਨਹੀਂ ਆਇਆ,
0: ਹਾਂਜੀ,
1: ਤਾਂ ਉਹਨਾਂ ਨੂੰ ਵੀ ਬੂਸਟ ਅਪ ਕਰਨਾ ਚਾਹੀਦਾ ਬੱਚਿਆਂ ਨੂੰ
0: ਜੀ
1: ਕਿ ਹੋਰ
0: ਬਿਲਕੁਲ,
1: ਮਿਹਨਤ ਕਰਾਂਗੇ ਆਪਾਂ। ਉਹਨਾਂ ਨੂੰ ਵੀ
0: ਹਾਂਜੀ
1: ਮਤਲਬ ਕਿ ਘਰੋਂ ਵੀ ਸਮਝਾਉਣਾ ਜ਼ਰੂਰੀ ਹੈ ਅਤੇ ਕੋਚ ਵੱਲੋਂ ਤਾਂ ਉਹਨਾਂ ਨੂੰ ਗਾਈਡੈਂਸ ਮਿਲਦੀ ਹੋ ਮਿਲਦੀ ਹੈ ਫਿਰ।
0: ਜੀ, ਵੈਸੇ ਮੈਨੂੰ ਲੱਗਦਾ ਅਗਰ ਅਸੀਂ ਹਾਰ ਗਏ ਨਾ ਤਾਂ ਵੀ ਸਾਨੂੰ ਆਪਣੇ ਜਿਹੜੇ ਓਪੋਨੈਂਟ ਹੈ ਉਹਦੇ ਨਾਲ ਇੰਨੀ ਕੁ ਦੋਸਤੀ ਰੱਖਣੀ ਚਾਹੀਦੀ ਵੀ ਅਸੀਂ ਪੁੱਛੀਏ ਵੀ ਤੁਹਾਨੂੰ ਕੀ ਲੱਗਦਾ ਅਸੀਂ ਕਿੱਥੇ ਹਾਰ ਗਏ, ਤਾਂ ਕਿ ਉਹ ਤੁਹਾਨੂੰ ਆਪਣੀ ਵਧੀਆ ਤਰੀਕੇ ਨਾਲ ਦੱਸ ਸਕਣ। ਜ਼ਰੂਰੀ ਨਹੀਂ ਹੁੰਦਾ ਹਰ ਕੋਈ ਓਪੋਨੈਂਟ ਤੁਹਾਡਾ ਓਪੋਨੈਂਟ ਹੀ ਰਹੇ, ਕਈ ਕਈ ਤੁਹਾਡੇ ਬਹੁਤ ਚੰਗੇ ਦੋਸਤ ਵੀ
1: ਬਹੁਤ
0: ਬਣ
1: ਚੰਗੇ
0: ਜਾਂਦੇ ਨੇ।
1: ਮਿੱਤਰ ਵੀ ਹੁੰਦੇ ਨੇ,
0: ਜੀ
1: ਉਹ ਹੁੰਦਾ ਹੀ ਹੁੰਦਾ ਮੈਡਮ। ਔਰ ਸਪੋਰਟਸ ਪਰਸਨ ਐਵੇਂ ਦੇ ਹੁੰਦੇ ਨੇ ਕਿ ਉਹ ਆਪਣੇ ਜੋ ਚੰਗੇ ਅਤੇ ਮਾੜੇ ਜੋ ਵੀ ਐਕਸਪੀਰੀਅੰਸ ਹੁੰਦਾ
0: ਹਾਂਜੀ
1: ਉਹ ਇੱਕ ਦੂਸਰੇ ਨਾਲ ਸ਼ੇਅਰ ਜ਼ਰੂਰ ਕਰਦੇ ਨੇ,
0: ਜੀ ਬਿਲਕੁਲ,
1: ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ,
0: ਹਾਂਜੀ,
1: ਤਾਂ ਕਿ ਇੱਕ ਦੂਸਰੇ ਨੂੰ ਸਪੋਰਟ ਮਿਲਦੀ ਰਹੇ।
0: ਜੀ, ਤਾਂ ਇਸ ਦੇ ਨਾਲ ਇਹ ਪੁੱਛਾਂਗੇ ਜਿਵੇਂ ਤੁਸੀਂ ਅੱਜ ਕੱਲ੍ਹ ਖੁਦ ਇੱਕ ਕੋਚ ਤਰ੍ਹਾਂ ਸੇਵਾਵਾਂ ਨਿਭਾ ਰਹੇ ਹੋ, ਤਾਂ
1: ਜੀ
0: ਤੁਸੀਂ ਬੱਚਿਆਂ ਨੂੰ ਕਿਵੇਂ ਸਿਖਾਉਂਦੇ ਵੀ ਹਾਰ ਨਾਲ ਕਿਵੇਂ ਡੀਲ ਕਰਨਾ?
1: ਉਹਨਾਂ ਨੂੰ ਟ੍ਰੇਨਿੰਗ ਦੇ ਵਿੱਚ ਹੀ ਮੈਂਟਲੀ ਪ੍ਰਿਪੇਅਰ ਕਰਨਾ
0: ਜੀ
1: ਸ਼ੁਰੂ ਕਰ ਦਿੰਦੇ ਆ, ਤੇ ਜਿਵੇਂ ਛੋਟੇ ਮੋਟੇ ਕੰਪੀਟੀਸ਼ਨ ਹੁੰਦੇ ਨੇ
0: ਹਾਂਜੀ
1: ਆਪਸ ਦੇ ਵਿੱਚ ਉਹਨਾਂ ਦੇ,
0: ਜੀ
1: ਆਪਾਂ ਉਹਨਾਂ ਨੂੰ ਉਸ ਦੇ ਵਿੱਚ ਹੀ ਮੈਂਟਲੀ ਸਟਰੋਂਗ ਕਰਨਾ ਸ਼ੁਰੂ ਕਰ ਦਿੰਦੇ ਆ,
0: ਜੀ
1: ਤਾਂ ਕਿ ਉਹਨਾਂ ਨੂੰ ਪਤਾ ਚੱਲ ਜਾਏ ਕਿ ਜੇਕਰ ਸਾਡੇ ਨਾਲ ਦਾ ਉਰੇ ਸਾਨੂੰ ਬੀਟ ਕਰ ਰਿਹਾ ਕਿਸੇ ਚੀਜ਼ ਦੇ ਵਿੱਚ, ਤਾਂ ਅੱਗੇ ਜਾ ਕੇ ਕੰਪੀਟੀਸ਼ਨ ਕਿੰਨਾ ਜ਼ਿਆਦਾ
0: ਹਾਰਡ
1: ਹਾਰਡ
0: ਹੋਊਗਾ।
1: ਹੋਊਗਾ
0: ਜੀ,
1: ਤਾਂ ਮੈਂਟਲੀ ਹੁਣੀ ਸਟਰੋਂਗ ਸ਼ੁਰੂ ਹੋ ਜਾਈਏ, ਅੱਗੇ ਜਾ ਕੇ ਆਪਾਂ ਨੂੰ ਹੋਰ ਮਿਹਨਤ ਕਰਨੀ ਪੈਣੀ ਹੈ ਜਾ ਕੇ।
0: ਮਤਲਬ ਤੁਸੀਂ ਉਹਨਾਂ ਨੂੰ ਹੁਣ ਤੋਂ ਹੀ ਸਿਖਾਇਆ ਹੋਇਆ ਵੀ ਕੋਈ ਗੱਲ ਨਹੀਂ, ਜੇ ਹਾਰ ਗਏ ਤਾਂ ਗਲਤੀ ਸਾਡੇ 'ਚ ਹੀ ਕੋਈ ਆ, ਆਪਾਂ ਹੋਰ
1: ਤਾਂ ਹੋ
0: ਮਿਹਨਤ
1: ਸਕਦੇ ਆ
0: ਕਰਾਂਗੇ।
1: ਬਿਲਕੁਲ, ਆਪਾਂ ਮਿਹਨਤ ਕਰਾਂਗੇ, ਮਿਹਨਤ ਨਹੀਂ ਛੱਡੀ, ਮਿਹਨਤ ਕਰਾਂਗੇ ਤਾਂ ਹੀ ਆਪਣਾ ਕੁਝ ਬਣੂਗਾ।
0: ਜੀ ਬਿਲਕੁਲ, ਮਿਹਨਤ ਕਰਦੇ ਰਹਿਣਾ ਚਾਹੀਦਾ ਤਾਂ ਹੀ ਅਸੀਂ ਕੁਝ ਵਧੀਆ ਬਣ
1: ਜੀ
0: ਪਾਵਾਂਗੇ।
1: ਬਿਲਕੁਲ ਮੈਡਮ,
0: ਤਾਂ ਇਹਦੇ ਨਾਲ ਹੀ ਫਿਰ ਮੈਂ ਪੁੱਛਾਂਗੀ ਕਿ ਤੁਸੀਂ ਫਿਰ ਹੁਣ ਸਾਨੂੰ ਥੋੜ੍ਹੀ ਜਿਹੀ ਆਪਣੀ ਸਪੋਰਟਸ ਜਰਨੀ ਦੱਸ ਦਿਓ ਵੀ ਜਿਵੇਂ ਤੁਸੀਂ ਸਕੂਲ ਤੋਂ ਖੇਡੇ ਤਾਂ ਅੱਗੇ ਤੱਕ ਜਾ ਕੇ ਕੀ ਕੀ ਮੁਸ਼ਕਲਾਂ ਰਹੀਆਂ ਤੁਹਾਡੇ ਵਾਸਤੇ?
1: ਮੁਸ਼ਕਲਾਂ ਤਾਂ ਸਭ ਤੋਂ ਪਹਿਲਾਂ ਇੰਨੀਆਂ ਨਹੀਂ ਹੁੰਦੀਆਂ ਕਿ ਜਿਹੜੀਆਂ ਆਪਾਂ ਦੱਸੀਏ, ਉਸ ਦੇ ਵਿੱਚ ਐਵੇਂ ਹੁੰਦਾ ਕਿ ਸਾਨੂੰ ਜਦੋਂ ਆਪਾਂ ਸਪੋਰਟਸ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਆਪਣਾ ਘੁੰਮਣਾ ਫਿਰਨਾ ਬੰਦ ਕਰਨਾ ਹੋਊਗਾ, ਟਾਈਮ ਸਿਰ ਸੋਣਾ, ਟਾਈਮ ਸਿਰ ਜਾਗਣਾ, ਅਤੇ ਜੋ ਬਾਹਰ ਦਾ ਖਾਣਾ ਪੀਣਾ ਆਪਾਂ ਨੂੰ ਸਭ ਤੋਂ ਪਹਿਲਾਂ ਉਹ ਕੰਟਰੋਲ ਕਰਨਾ ਪੜੂਗਾ, ਅਤੇ ਉਹ ਕੰਟਰੋਲ ਕਰਾਂਗੇ ਤਾਂ ਹੀ ਆਪਣੀ ਸਿਹਤ ਠੀਕ ਰਹੂਗੀ। ਇੱਕ ਜਦੋਂ ਐਥਲੀਟ ਆਪਣੀ ਟ੍ਰੇਨਿੰਗ ਦੇ ਦੌਰਾਨ ਹੁੰਦਾ ਹੈ ਤਾਂ ਉਸਦੀ ਜੋ ਬਾਡੀ ਸਿਸਟਮ ਹੈ ਨਾ ਉਹ ਬਹੁਤ ਜ਼ਿਆਦਾ ਕਲੀਨ ਹੋਇਆ ਹੁੰਦਾ, ਉਸਦੇ ਵਿੱਚ ਹਲਕਾ ਜਿਹਾ ਵੀ ਜੇ ਕੁਛ ਅਨਹਾਈਜੀਨ ਫੂਡ ਚਲਾ ਜਾਵੇ ਜਾਂ ਪਾਣੀ ਚਲਾ ਜਾਵੇ ਤਾਂ ਉਸਦੇ ਨਾਲ ਉਹ ਬਹੁਤ ਜਲਦੀ ਬਿਮਾਰ ਹੋ ਜਾਂਦਾ। ਸੋ ਐਥਲੀਟ ਆਪਣੀ ਡਾਇਟ ਦਾ ਪੂਰਾ ਧਿਆਨ ਰੱਖਦਾ ਤਾਂ ਕਿ ਉਹ ਬਿਮਾਰ ਨਾ ਹੋਵੇ, ਅਤੇ ਅਕਸਰ ਕਈ ਵਾਰ ਐਵੇਂ ਹੁੰਦਾ ਸੀਗਾ ਜਦੋਂ ਅਸੀਂ ਕੰਪੀਟੀਸ਼ਨ ਆ ਗਿਆ ਕੁਛ ਬਾਹਰ ਦਾ ਗਲਤ ਖਾ ਲਿਆ ਉਧਰੋਂ ਅਸੀਂ ਬਿਮਾਰ ਹੋ ਗਏ, ਉਹ ਸਾਰੀ ਮਿਹਨਤ ਫਿਰ ਦੁਬਾਰਾ ਤੋਂ ਖਰਾਬ ਹੋ ਗਈ,
0: ਦੁਬਾਰਾ ਮਿਹਨਤ ਕਰਨੀ ਪੈਂਦੀ ਸੀ,
1: ਤਾਂ ਇੱਕ ਸ਼ਡਿਊਲ ਬਣ ਜਾਂਦਾ ਉਹ, ਬਲਕਿ ਇੱਕ ਚੰਗੀ ਚੀਜ਼ਾਂ ਨੇ
0: ਜੀ ਬਿਲਕੁਲ।
1: ਤੇ ਉਸ ਤੋਂ ਇਲਾਵਾ ਬਸ ਮੈਡਮ ਇਹੀ ਕੁਝ ਚੱਲਦਾ ਉਹਦੇ ਵਿੱਚ।
0: ਮਤਲਬ ਜਰਨੀ ਤੁਹਾਡੀ ਕਹਿ ਲਓ ਵੀ ਇਸ ਤਰ੍ਹਾਂ ਹੀ ਰਹੀ,
1: ਤਾਂ
0: ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜਿਵੇਂ ਅਗਰ ਤੁਸੀਂ ਪਹਿਲਾਂ ਦੀ ਗੱਲ ਕਰੋ ਕਿ ਤੁਸੀਂ ਜਦ ਨਈ ਸਵਿਮਿੰਗ ਜੁਆਇਨ ਕੀਤੀ ਸੀ ਉਸ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਕੀ ਸੀ, ਤੇ ਜਦੋਂ ਤੁਸੀਂ ਸਵਿਮਿੰਗ ਜੁਆਇਨ ਕਰ ਲਈ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ 'ਚ ਕਿੰਨਾ ਕੁ ਫਰਕ ਆਇਆ ਸੀ?
1: ਪਹਿਲਾਂ ਅਸੀਂ ਜਿਵੇਂ ਮੁਹੱਲੇ ਦੇ ਵਿੱਚ ਆਪਸ ਦੇ ਵਿੱਚ ਬੱਚੇ ਖੇਡਦੇ ਸੀਗੇ, ਸਾਰਿਆਂ ਨੇ ਇਕੱਠੇ ਹੋ ਜਾਣਾ, ਕਿਤੇ ਗਰਾਊਂਡ ਚਲੇ ਜਾਣਾ, ਖੇਡਦੇ ਰਹੇ, ਸਵੇਰਾ ਨਿਕਲ ਗਿਆ ਸ਼ਾਮੀ ਹੋ ਗਈ, ਕੁਛ ਪਤਾ ਨਹੀਂ ਚੱਲਿਆ। ਪਰ ਜਦੋਂ ਸਪੋਰਟਸ ਦੇ ਵਿੱਚ ਆ ਗਏ ਫਿਰ ਉਹ ਇੱਕੋ ਹੀ ਟਾਈਮ ਸੈੱਟ ਹੋ ਗਿਆ ਕਿ ਇਸ ਟਾਈਮ 'ਤੇ ਗਰਾਊਂਡ 'ਤੇ ਜਾਣਾ, ਇਸ ਟਾਈਮ 'ਤੇ ਘਰ ਵਾਪਸ ਪੜ੍ਹਨਾ ਵੀ ਹੈ, ਪੜ੍ਹਨ ਵਾਸਤੇ ਵੀ ਟਾਈਮ ਕੱਢਣਾ, ਅਤੇ ਸਵੇਰੇ ਸਕੂਲ ਜਾ ਕੇ ਗਾਲਾਂ ਨਾ ਪੈਣ, ਫਿਰ ਸਾਜਰੇ ਉੱਠੋ, ਟ੍ਰੇਨਿੰਗ 'ਤੇ ਵੀ ਜਾਣਾ ਉਸ ਤੋਂ ਪਹਿਲਾਂ, ਨਹੀਂ ਤਾਂ ਹੋਮਵਰਕ ਆਪਣਾ ਕੰਪਲੀਟ ਕਰੋ। ਸੋ ਇਹ ਚੀਜ਼ਾਂ ਦਾ ਬਦਲਾਵ ਆਉਂਦਾ ਜਦੋਂ ਆਪਾਂ ਸਪੋਰਟਸ ਦੇ ਵਿੱਚ ਚਲੇ ਜਾਂਦੇ ਹਾਂ।
0: ਤੇ ਜਿਵੇਂ ਮੈਂ ਪੁੱਛਾਂਗੀ ਜਦੋਂ ਤੁਸੀਂ ਕਿਹਾ ਸਪੋਰਟਸ ਜਰਨੀ ਦੇ ਵਿੱਚ ਦੱਸਿਆ ਕਿ ਖਾਣ ਪੀਣ ਦਾ ਵੀ ਧਿਆਨ ਰੱਖਣਾ ਪੈਂਦਾ ਹੈ,
1: ਜੀ,
0: ਤਾਂ ਜਿਵੇਂ ਆਪਾਂ ਦੇਖੀਏ ਅਗਰ ਅਸੀਂ ਕਿਤੇ ਖੇਡਣ ਗਏ ਹਾਂ ਤਾਂ ਉੱਥੇ ਉਹਨਾਂ ਨੇ ਜ਼ਰੂਰ ਇੱਕ ਤੁਹਾਡੇ ਲਈ ਮੈਸ ਰੱਖੀ ਹੁੰਦੀ ਹੈ ਵੀ ਇੱਥੇ ਮੈਸ ਤੋਂ ਤੁਸੀਂ ਇੱਥੇ ਰੋਟੀ ਖਾਣੀ ਹੈ,
1: ਹਾਂਜੀ,
0: ਤਾਂ ਆਪਾਂ ਦੇਖਦੇ ਹਾਂ ਕਿ ਸਾਨੂੰ ਉਹ ਰੋਟੀ ਨਹੀਂ ਸਵਾਦ ਲੱਗਦੀ, ਜਦਕਿ ਉਹ ਉਹਨਾਂ ਨੇ ਉਹੀ ਰੱਖੀ ਹੁੰਦੀ ਹੈ ਜਿਹੜੇ ਬੱਚਿਆਂ ਨੂੰ ਖਾਣੀ ਚਾਹੀਦੀ ਹੈ, ਵੀ
1: ਜੀ
0: ਇੰਨਾ ਕਿ ਨਾਪਿਆਂ ਤੋਂ ਲਿਆ ਬੱਚਿਆਂ ਨੇ ਖਾਣਾ ਇਹਦੇ ਨਾਲ ਬੱਚੇ ਫਿੱਟ ਰਹਿਣਗੇ,
1: ਜੀ,
0: ਪਰ ਆਪਾਂ ਨੂੰ ਉਹ ਨਹੀਂ ਸਵਾਦ ਲੱਗਦੇ, ਆਪਾਂ ਕਹਿੰਦੇ ਹਾਂ ਛੱਡੋ ਇਹ ਮੈਸ ਚੋਂ ਨਹੀਂ ਖਾਣਾ, ਇਸ ਤਾਂ ਕਿਤੇ ਬਾਹਰ ਖਾਵਾਂਗੇ।
1: ਆ ਬਿਲਕੁਲ ਮੈਡਮ, ਉਹ ਜ਼ਿਆਦਾਤਰ ਹੁੰਦਾ ਹੀ ਆ ਜਦੋਂ ਆਪਾਂ ਘਰੇ ਹੁੰਦੇ ਹਾਂ ਤਾਂ ਆਪਾਂ ਨੂੰ ਲੱਗਦਾ ਕਿ ਸ਼ਾਇਦ ਬਾਹਰ ਆਪਾਂ ਨੂੰ ਜ਼ਿਆਦਾ ਵਧੀਆ ਡਾਈਟ ਮਿਲੂਗੀ, ਪਰ ਜਦੋਂ ਆਪਾਂ ਬਾਹਰ ਜਾਂਦੇ ਹਾਂ ਤੇ ਪਰ ਉਸ ਦੇ ਵਿੱਚ ਵੀ

0: ਅਸੀਂ ਦੇਖਦੇ ਸੀ ਵੀ ਉਹ ਚੀਜ਼ਾਂ ਹਾਈਜੀਨ ਦੇ ਵਿੱਚ ਹੋਣ,
1: ਜੀ
0: ਜਿੱਥੇ
1: ਹਾਂ
0: ਰੋਜ਼ ਤਾਜ਼ਾ ਬਣਦਾ ਹੋਵੇ
1: ਹਾਂਜੀ
0: ਅਤੇ ਰੋਜ਼ ਦੀ ਰੋਜ਼ ਉੱਥੇ ਸੇਲ
1: ਕਲੀਨ
0: ਹੋ ਜਾਂਦੀ ਹੋਵੇ
1: ਹਾਂਜੀ
0: ਉਹਨਾਂ ਦੀ, ਤਾਂ ਕਿ ਸਾਨੂੰ ਉਸਦਾ ਨੁਕਸਾਨ ਨਾ ਹੋਵੇ ਕੋਈ।
1: ਜੀ ਵੈਸੇ ਵੀ ਦੇਖਿਓ ਕਿ ਸਭ ਸਾਫ਼ ਸੁਥਰੀ ਜਗ੍ਹਾ ਵੀ ਹੋਣੀ ਚਾਹੀਦੀ ਹੈ,
0: ਅਬ
1: ਬੈਠਣ ਲਈ
0: ਬਿਲਕੁਲ
1: ਵਧੀਆ
0: ਜੀ
1: ਜਗ੍ਹਾ ਹੋਣੀ
0: ਮੈਡਮ,
1: ਚਾਹੀਦੀ
0: ਜੀ
1: ਹੈ।
0: ਮੈਡਮ,
1: ਪਰ ਜਿਵੇਂ ਅਸੀਂ ਦੇਖੀਏ, ਅਗਰ ਅਸੀਂ ਕਹਿ ਰਹੇ ਹਾਂ ਕਿ ਮੈਸ ਦਾ ਬੱਚੇ ਅਵੋਇਡ ਕਰਕੇ ਬਾਹਰ ਦਾ ਖਾਣਾ ਪਸੰਦ ਕਰਦੇ ਆ, ਪਰ ਇਹ ਵੀ ਤੁਸੀਂ ਦੇਖੋ ਬੱਚੇ ਇੱਕ ਦਿਨ ਬਾਹਰ ਦਾ ਖਾ ਲੈਣਗੇ, 2 ਦਿਨ ਬਾਹਰ ਦਾ ਖਾ ਲੈਣਗੇ, ਇੰਨੇ ਪੈਸੇ ਕਿੱਥੋਂ ਆਉਂਦੇ ਹਨ। ਇਸ ਲਈ ਸਾਨੂੰ ਜੋ ਉੱਥੇ ਬਣੇ ਉਹੀ ਖਾਣਾ
0: ਉਹ
1: ਚਾਹੀਦਾ।
0: ਬਿਲਕੁਲ ਮੈਡਮ, ਪੈਸੇ ਵੀ ਫਿਰ ਉਹ ਫਿਰ ਹੁੰਦਾ ਕਿ ਹੁਣ ਆਪਾਂ ਨੂੰ ਇਹਦੇ ਨਾਲ ਹੀ ਗੁਜ਼ਾਰਾ ਕਰਨਾ ਪੈਣਾ।
1: ਜੀ ਨਹੀਂ, ਪਰ ਐਵੇਂ ਹੁੰਦਾ ਨਾ ਕਿ ਅਗਰ ਅਸੀਂ ਰੋਜ਼ ਬਾਹਰ ਦਾ ਖਾ ਰਹੇ ਹਾਂ, ਅਸੀਂ ਮੈਸ ਦਾ ਨਹੀਂ ਖਾ ਰਹੇ, ਤੇ ਮੰਨ ਲਓ ਜੀ ਤੁਹਾਡਾ ਮੈਡਲ ਵੀ ਨਹੀਂ ਆਇਆ, ਤੁਸੀਂ ਘਰ ਚਲੇ ਗਏ ਹਨਾ, ਤੇ ਘਰ ਜਾ ਕੇ ਫਿਰ ਅਸੀਂ ਕੀ ਜਵਾਬ ਦੇਵਾਂਗੇ ਜੀ, ਪੈਸੇ ਤੁਸੀਂ ਇੰਨੇ ਖਰਚੇ ਆਏ, ਮੈਡਲ ਵੀ ਨਹੀਂ ਤੁਹਾਡਾ ਆਇਆ।
0: ਇਹ ਹੋ ਜਾਂਦਾ ਮੈਡਮ ਅਕਸਰ, ਹੋ
1: ਜੀ
0: ਜਾਂਦਾ ਐਵੇਂ ਵੀ ਕਿ ਮੈਡਲ ਨਾ ਆਵੇ, ਫਿਰ ਉਹ ਕਹਿੰਦੇ ਨੇ ਇੰਨੇ ਖਰਚੇ ਕਰਤੇ
1: ਹਾਂਜੀ
0: ਤੇ ਤੁਸੀਂ ਉਹਦੇ ਵਿੱਚ ਵੀ ਕੁਝ ਨਹੀਂ ਕੀਤਾ ਫਿਰ,
1: ਜੀ
0: ਤਾਂ ਉਹ ਚੀਜ਼ਾਂ ਦੇ ਵਿੱਚ ਓਵਰਕਮ ਕਿਸੇ ਨਾ ਕਿਸੇ ਤਰ੍ਹਾਂ ਫਿਰ ਕਰ ਲਈਦਾ।
1: ਜੀ ਤਾਂ ਇਹਦੇ ਨਾਲ ਇਹ ਪੁੱਛਾਂਗੀ ਕਿ ਕਈ ਬੱਚਿਆਂ ਦੇ ਪੇਰੈਂਟਸ ਜਿਹੜੇ ਹੁੰਦੇ ਨੇ, ਅਗਰ ਬੱਚੇ ਖੇਡਣ ਗਏ ਆ ਹਨਾ, ਜਿਵੇਂ ਬੱਚੇ ਜ਼ਬਰਦਸਤੀ ਕਰਦੇ ਆ, ਕਈ ਕਈ ਕਰਦਿਆਂ ਦੇ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਵੀ ਤੁਸੀਂ ਕੋਈ ਹੋਰ ਸਕਿੱਲ
0: ਜੀ
1: ਵੱਲ ਜਾਓ
0: ਜੀ
1: ਹਨਾ, ਸਪੋਰਟਸ ਵੱਲ, ਤਾਂ ਬੱਚੇ ਅਗਰ ਆਪਣੀ ਮਰਜ਼ੀ ਨਾਲ ਅਗਰ ਕੋਈ ਸਪੋਰਟਸ ਜੁਆਇਨ ਕਰ ਲੈਂਦੇ ਨੇ, ਤਾਂ ਮੰਨ ਲਓ ਬੱਚੇ ਨਾ ਸਟੇਟ ਨੈਸ਼ਨਲ ਖੇਡਣ ਚਲੇ ਗਏ,
0: ਜੀ
1: ਤਾਂ ਕਈ ਵਾਰੀ ਹੁੰਦਾ ਉਹਨਾਂ ਦਾ ਮੈਡਲ ਨਾ ਆਵੇ,
0: ਹਾਂਜੀ,
1: ਤਾਂ ਅਗਰ ਉਹ ਘਰੇ ਵਾਪਸ ਆਣਗੇ ਤਾਂ ਉਹਨਾਂ ਦੇ ਪੇਰੈਂਟਸ ਨਾ ਉਹਨਾਂ ਨੂੰ ਬੋਲਣ ਲੱਗ ਜਾਂਦੇ ਨੇ ਕਿ ਤੁਹਾਡਾ
0: ਤਾਨੇ
1: ਮੈਡਲ ਵੀ ਨਹੀਂ
0: ਮਾਰ ਦਿੰਦੇ
1: ਆਇਆ,
0: ਕਿ ਮੈਡਲ
1: ਵੀ
0: ਨਹੀਂ
1: ਸਪੋਰਟਸ
0: ਆਇਆ।
1: ਸਟੱਡੀਜ਼ ਵੀ
0: ਜੀ
1: ਖਰਾਬ ਕੀਤੀਆਂ ਹਨਾ, ਆਪਣਾ ਟਾਈਮ
0: ਜੀ
1: ਖਰਾਬ ਕੀਤਾ,
0: ਜੀ ਜੀ
1: ਤਾਂ ਤੁਹਾਨੂੰ ਕੀ ਲੱਗਦਾ ਇਹਦੇ ਲਈ ਕਿਵੇਂ, ਮਤਲਬ ਕਈ ਬੱਚਿਆਂ ਨੂੰ ਡਾਂਟਣਾ ਸਹੀ ਗੱਲ ਹੈ?
0: ਨਹੀਂ ਮੈਡਮ, ਉਹ ਆਪਾਂ ਨੂੰ ਹੁਣ ਥੋੜ੍ਹੀ ਜਿਹੀ ਮੈਂਟੈਲਿਟੀ ਵੈਸੇ ਚੇਂਜ ਹੋ ਗਈ
1: ਜੀ
0: ਪੇਰੈਂਟਸ ਦੀ, ਕਿ ਪਹਿਲਾਂ ਉਹ ਕਰਦੇ ਹੁੰਦੇ ਸੀ ਕਿ ਥੋੜ੍ਹਾ ਸਟੱਡੀ ਵੱਲ ਰਹੋ, ਪਰ ਜੋ ਹੁਣ ਦੇ ਪੇਰੈਂਟਸ ਨੇ ਮੈਂ ਦੇਖਣ 'ਚ ਆਇਆ ਕਿ ਸਪੋਰਟਸ ਦੇ ਵੱਲ ਵੀ ਉਨਾ ਹੀ ਉਹਨਾਂ ਨੂੰ ਉਤਸ਼ਾਹਿਤ ਕਰਦੇ ਨੇ ਬੱਚਿਆਂ ਨੂੰ
1: ਜੀ,
0: ਆਪਣੇ ਨੂੰ।
1: ਪਰ ਜ਼ਰੂਰੀ ਨਹੀਂ ਹੁੰਦਾ, ਮੈਂ ਗੱਲ ਕਰੀ ਜਿਵੇਂ ਕਾਫੀ ਕਹਿ ਲਓ ਵੀ ਜਿਹੜੇ ਵਿਚਾਰੇ ਆਰਥਿਕ ਹਾਲਾਤ 'ਚ ਠੀਕ ਠਾਕ ਹੀ
0: ਜੀ
1: ਹੋਣ, ਜਿਹੜੇ ਪਿੰਡਾਂ ਦੇ ਘਰ ਦੇ ਵੀ ਲੋਕ ਨੇ,
0: ਹਾਂਜੀ,
1: ਅਗਰ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਇੰਨਾ ਔਖਾ ਭੇਜ ਰਹੇ ਨੇ, ਫਿਰ ਉਹਨਾਂ ਨੂੰ ਹੁੰਦਾ ਕਿ ਇਸ ਦਿਨ ਔਖਾ ਪੜ੍ਹਨ ਲਈ ਭੇਜ ਰਹੇ ਹਾਂ, ਹੁਣ ਤੈਨੂੰ ਅਸੀਂ ਸਪੋਰਟਸ ਵਾਲੀ ਭੇਜੀਏ, ਤਾਂ ਕੀ ਸਹੀ ਹੈ ਵੀ ਉਹਨਾਂ ਨੂੰ ਕਹਿਣਗੇ ਵੀ ਜੇ ਤੁਹਾਡਾ ਮੈਡਲ ਨਹੀਂ ਆਇਆ ਹੁਣ ਨਹੀਂ ਤੁਸੀਂ ਖੇਡਣਾ, ਤੁਸੀਂ ਟਾਈਮ ਖਰਾਬ ਕਰਤਾ ਪੜ੍ਹਨ 'ਚ ਵੀ?
0: ਨਹੀਂ, ਫਿਰ ਉਸ ਦੇ ਵਿੱਚ ਐਵੇਂ ਹੈ ਕਿ ਮੈਡਮ ਕਿਤੇ ਨਾ ਕਿਤੇ ਜੋ ਪੇਰੈਂਟਸ ਨੇ ਉਹਨਾਂ ਦੇ ਜੋ ਕੋਚਿਸ ਨੇ
1: ਜੀ
0: ਸਟੂਡੈਂਟ ਦੇ,
1: ਹਾਂਜੀ,
0: ਉਹਨਾਂ ਨੂੰ ਪੇਰੈਂਟਸ ਦੇ ਨਾਲ ਗੱਲ ਕਰਨੀ ਚਾਹੀਦੀ ਹੈ
1: ਜੀ,
0: ਕਿ ਉਹਨਾਂ ਦੇ ਬੱਚੇ ਦੇ ਵਿੱਚ ਕੀ-ਕੀ ਪੋਟੈਂਸ਼ੀਅਲਸ ਨੇ,
1: ਜੀ
0: ਉਹਨਾਂ ਦੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਤਾਂ
1: ਜੀ
0: ਕਿ ਪੇਰੈਂਟਸ ਵੀ ਉਹਨਾਂ ਨੂੰ ਉਨਾ ਹੀ ਸਪੋਰਟ ਕਰਨ ਜਿੰਨਾ ਕਿ ਕੋਚ ਕਰਦਾ।
1: ਜੀ ਵੈਸੇ ਤੁਸੀਂ ਦੇਖੋ ਅਗਰ ਉਹ ਖੇਡਣਗੇ ਤਾਂ ਜ਼ਰੂਰੀ ਨਹੀਂ ਹੈ, ਅਗਰ ਉਹੀ ਕਿਹਾ ਇੱਕ ਵਾਰੀ ਨਹੀਂ 2 ਸਾਲ ਨਹੀਂ, ਕਿੰਨੀ ਮਿਹਨਤ ਕਰੋਗੇ ਮੈਡਲ ਜ਼ਰੂਰ ਆਏਗਾ,
0: ਜੀ
1: ਤੇ
0: ਬਿਲਕੁਲ,
1: ਜ਼ਰੂਰੀ ਨਹੀਂ ਹੈ। ਹੁਣ ਤੁਸੀਂ ਦੇਖੋ ਹੁਣ ਅੱਜ ਕੱਲ੍ਹ ਸਕਾਲਰਸ਼ਿਪਸ ਕਿੰਨੀਆਂ ਮਿਲ ਰਹੀਆਂ ਨੇ, ਹਨਾ,
0: ਹਾਂਜੀ ਮੈਡਮ,
1: ਮੈਂ ਇਹ ਕਹੂੰਗੀ ਸਰਕਾਰ ਵੀ ਅੱਜ ਕੱਲ੍ਹ ਕਿਸੇ ਕਿਸੇ ਤਰੀਕੇ ਸਕਾਲਰਸ਼ਿਪਸ ਦੇ ਰਿਹਾ ਬੱਚਿਆਂ ਨੂੰ,
0: ਕਰਦੇ ਨੇ ਮੈਡਮ,
1: ਜੀ
0: ਚਾਹੇ ਉਹ ਛੋਟੇ ਪੱਧਰ ਤੇ ਚਾਹੇ
1: ਹਾਂਜੀ,
0: ਵੱਡੇ ਪੱਧਰ ਤੇ ਆ, ਪਰ ਸਰਕਾਰ ਵੱਲੋਂ ਪੂਰੀ ਸਪੋਰਟ ਮਿਲਦੀ ਹੈ।
1: ਜੀ ਤੇ ਵੈਸੇ ਵੀ ਤੁਸੀਂ ਦੇਖ ਲਓ ਕਿ ਅਗਰ ਅਸੀਂ ਕਿਸੇ ਜਿਵੇਂ ਜਿਨ੍ਹਾਂ ਦਾ ਕਹਿ ਲਓ ਵੀ ਆਰਥਿਕ ਹਾਲਾਤ ਠੀਕ ਨਾ ਹੋਣ, ਤਾਂ ਅਸੀਂ ਅਗਰ ਸਪੋਰਟਸ ਕੋਟੇ 'ਚ ਵੀ ਐਡਮਿਸ਼ਨ ਲੈਣੀ ਹੋਵੇ ਹਨਾ
0: ਜੀ
1: ਸਕੂਲ ਤੋਂ
0: ਮੈਡਮ,
1: ਬਾਅਦ,
0: ਜੀ
1: ਤੁਸੀਂ ਦੇਖੋ ਉਹ ਫ੍ਰੀ ਸੀਟ ਦਿੰਦੇ ਤੁਹਾਨੂੰ ਸਪੋਰਟਸ ਦੀ।
0: ਬਿਲਕੁਲ ਮੈਡਮ, ਉਹ ਫਲਕੇ ਕਾਲਜ ਵਾਲੇ ਆਪ ਕਹਿੰਦੇ ਨੇ ਕਿ ਤੁਸੀਂ
1: ਹਾਂਜੀ
0: ਸਪੋਰਟਸ ਕਰੋ,
1: ਜੀ
0: ਅਸੀਂ ਤੁਹਾਨੂੰ ਸਕਾਲਰਸ਼ਿਪ ਦਵਾਂਗੇ,
1: ਜੀ
0: ਬਲਕਿ
1: ਵੈਸੇ
0: ਫੀਸ
1: ਮੈਂ
0: ਤਾਂ
1: ਦੇਖਿਆ,
0: ਤੁਹਾਡੀ ਮਾਫ ਹੀ ਹੈ।
1: ਹਾਂਜੀ ਹਾਂਜੀ, ਮੈਂ ਦੇਖਿਆ ਵੈਸੇ ਵੀ ਪਲੱਸ ਟੂ ਤੋਂ ਬਾਅਦ ਅਗਰ ਤੁਸੀਂ ਕਿਤੇ ਪਲੱਸ ਟੂ 'ਚ ਖੇਡਣ ਗਏ ਹੋ
0: ਜੀ,
1: ਤਾਂ ਉੱਥੇ ਕਾਫੀ ਸਕੂਲ ਕਾਲਜ ਵਾਲੇ ਕਾਲਜਸ ਵਾਲੇ ਆਏ ਹੁੰਦੇ ਨੇ,
0: ਹਾਂਜੀ ਮੈਡਮ,
1: ਤਾਂ ਉਹ ਤੁਹਾਨੂੰ ਖੁਦ ਪੈਸੇ ਦੇ ਕੇ ਬੁਲਾਉਣ ਲੱਗ ਜਾਂਦੇ ਨੇ
0: ਉਹ
1: ਵੀ
0: ਆਪ
1: ਸਾਡੇ
0: ਬੱਚੇ
1: ਕਾਲਜ ਵੱਲੋਂ
0: ਲੈਂਦੇ ਨੇ।
1: ਖੇਡੋ,
0: ਜੀ
1: ਜੀ
0: ਬਿਲਕੁਲ,
1: ਹਾਂਜੀ,
0: ਕਿ ਜਿਨ੍ਹਾਂ ਦੇ ਮੈਡਲ ਨੇ
1: ਜੀ
0: ਉਹ ਉਹਨਾਂ ਬੱਚਿਆਂ ਨੂੰ ਆਪਣੇ ਆਪ ਲੈ ਕੇ ਜਾਂਦੇ ਨੇ ਵੀ ਅਗਲੇ ਸਾਲ ਤੁਸੀਂ ਸਾਡੇ ਕੋਲ ਆਓਗੇ,
1: ਹਾਂਜੀ,
0: ਤੇ ਤੁਹਾਨੂੰ ਅਸੀਂ ਆਹ ਵਾਲੀਆਂ ਫੈਸਿਲਿਟੀਜ਼ ਦੇਵਾਂਗੇ,
1: ਜੀ
0: ਤਾਂ
1: ਤੁਸੀਂ,
0: ਬੱਚਿਆਂ ਨੂੰ ਇੱਕ ਤਰ੍ਹਾਂ ਦਾ ਲਾਲਚ ਲਗਾ ਲਓ
1: ਜੀ,
0: ਪਰ ਉਹਨਾਂ ਦੀ ਜੋ ਇੱਕ ਪ੍ਰੋਫੈਸ਼ਨਲ ਲਾਈਨ ਚੁਣੀ ਹੋਈ ਆ ਉਹਦੇ ਵੱਲ ਉਹਨਾਂ ਨੂੰ ਹੈਲਪ ਮਿਲਦੀ ਹੈ ਉਸ ਵਕਤ।
1: ਪਰ ਤੁਸੀਂ ਦੇਖੋ ਚਾਹੇ ਲਾਲਚ ਹੀ ਹੋਵੇ, ਤੁਸੀਂ ਦੇਖੋ ਉਹਨਾਂ ਦੀ ਪੜ੍ਹਾਈ ਵੀ ਵਧੀਆ ਹੋ ਜਾਂਦੀ ਹੈ ਇਹਦੇ
0: ਬਿਲਕੁਲ
1: ਨਾਲ,
0: ਮੈਡਮ ਜੀ,
1: ਤਾਂ ਇਹ ਵੀ ਨਾਲ ਉਹਨਾਂ ਨੂੰ ਡਾਈਟ ਵੀ ਦਿੰਦੇ ਹੀ ਹੈ ਕਾਲਜ ਵਾਲੇ,
0: ਹਾਂਜੀ,
1: ਜ਼ਰੂਰੀ ਨੇ, ਡਾਈਟ ਵੀ ਮਿਲਦੀ ਹੈ, ਹੋਸਟਲ ਫ੍ਰੀ ਮਿਲਦਾ ਹੈ,
0: ਬਹੁਤ ਵਧੀਆ ਕਰਦੇ ਨੇ
1: ਹਾਂਜੀ,
0: ਮੈਡਮ, ਬਹੁਤ ਵਧੀਆ ਕਰਦੇ ਨੇ ਉਹ,
1: ਤੇ ਇਹਦੇ ਨਾਲ ਹੀ ਫਿਰ ਉਹਨਾਂ ਨੂੰ ਬੈਨੀਫਿਟ ਵੀ ਬਹੁਤ ਹੁੰਦਾ ਹੈ, ਤਾਂ ਜਿੱਥੇ ਥੋੜ੍ਹਾ ਜਿਹਾ ਤੁਹਾਨੂੰ ਸੰਘਰਸ਼ ਕਰਨਾ ਪਏਗਾ ਅੱਗੇ ਜਾ ਕੇ ਤੁਹਾਡੀ ਜਰਨੀ ਬਹੁਤ ਵਧੀਆ ਵੀ ਹੋ ਜਾਂਦੀ,
0: ਹਾਂਜੀ ਜੀ,
1: ਜਿਵੇਂ ਹੁਣ ਤੁਸੀਂ ਦੇਖ ਲਓ ਅੱਜ ਕੱਲ੍ਹ ਕਿੰਨੇ ਹੀ ਬੱਚੇ ਐਸੇ ਨੇ ਜਿਹੜੇ ਪਿੰਡਾਂ ਵਾਲੇ ਹੋਣਗੇ ਜਿਹੜੇ ਅੱਜ ਕੱਲ੍ਹ ਇੰਨੇ ਵੱਡੇ ਵੱਡੇ ਪੱਧਰਾਂ ਤੇ ਜੌਬ ਕਰ ਰਹੇ ਨੇ,
0: ਬਿਲਕੁਲ ਮੈਡਮ,
1: ਕਿਉਂਕਿ ਅਗਰ ਤੁਸੀਂ ਪਹਿਲਾਂ ਛੋਟੇ ਕਹਿ ਲਓ ਵੀ ਤੁਹਾਡਾ ਸੰਘਰਸ਼ ਭਰਿਆ ਸਫ਼ਰ ਹੈ, ਤਾਂ ਅੱਗੇ ਤੁਹਾਨੂੰ ਬਹੁਤ ਵਧੀਆ ਵੀ ਜੌਬ
0: ਜੀ
1: ਮਿਲਣਗੀਆਂ।
0: ਜੀ
1: ਜੀ, ਤਾਂ ਇਹਦੇ ਨਾਲ ਹੀ ਮੈਂ ਪੁੱਛਾਂਗੀ ਫਿਰ ਤੁਸੀਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਹਨਾ, ਇਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਬੱਚੇ ਸੋਚ ਰਹੇ ਵੀ ਅਸੀਂ ਗੇਮ

ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਸਮਾਂ ਮਿਲਾ ਲਓ। ਇਸ ਵੇਲੇ ਰਾਤ ਦੇ ਲਗਭਗ 9:15 ਹੋਣ ਵਾਲੇ ਨੇ ਅਤੇ ਹੁਣ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ, ਅਤੇ 9 ਵਜੇ ਤੋਂ 10 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸਮਾਚਾਰ ਸੁਣਨ ਲਈ ਕੁਛ ਪਲ ਕਰੋ ਉਡੀਕ।

ਭਾਰਤ ਨੇ ਕਿਹਾ ਹੈ ਕਿ ਨੇਪਾਲ ਅਤੇ ਭਾਰਤ ਦੇ ਦੁਵੱਲੇ ਸੰਬੰਧਾਂ ਵਿੱਚ ਕਿਸੇ ਵੀ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਤਾਕਤ, ਉਮੀਦ ਅਤੇ ਉਜਵਲ ਭਵਿੱਖ ਦੀ ਨੁਮਾਇੰਦਗੀ ਕਰਦੇ ਨੇ। ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਿਹਤ ਸਮੇਤ ਹੋਰ ਖੇਤਰਾਂ ਵਿੱਚ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਦਾ ਮਾਫ ਕਰਨਾ ਦਿੱਲੀ ਦੀ ਇੱਕ ਅਦਾਲਤ ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ ਪੰਜ ਮੁਲਜ਼ਮਾਂ ਦੀ ਨਿਆਇਕ ਹਿਰਾਸਤ 15 ਤਰੀਕ ਤੱਕ ਵਧਾ ਦਿੱਤੀ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ ਨੇ ਪਿਛਲੇ ਮਹੀਨੇ ਰਿਕਾਰਡ 23 ਅਰਬ 20 ਕਰੋੜ ਲੈਣ ਦੇਣ ਕੀਤੇ ਨੇ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1 ਜੁਲਾਈ ਤੋਂ ਪੰਜਾਬ ਦੀਆਂ 52 ਲੱਖ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਔਰਤਾਂ ਨੂੰ 1,500 ਰੁਪਏ ਦੀ ਹਰ ਮਹੀਨੇ ਦੀ ਮਾਲੀ ਸਹਾਇਤਾ ਮਿਲੇਗੀ। ਪੰਜਾਬ ਦੇ ਨਵੀਂ ਤੇ ਨਿਵਿਆਣਯੋਗ ਊਰਜਾ ਸਰੋਤ ਮੰਤਰੀ ਵੱਲੋਂ ਸੂਬੇ ਦੀਆਂ ਮੁੱਖ ਇਮਾਰਤਾਂ ਦੇ ਤੇ 2 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਲਾਉਣ ਦਾ ਐਲਾਨ। ਹੜ੍ਹਾਂ ਦੀ ਮਾਰ ਕਰਕੇ ਪਿਛਲੇ 4 ਸਾਲਾਂ ਤੋਂ ਬੰਦ ਇਤਿਹਾਸਕ ਪਠਾਨਕੋਟ ਜੋਗਿੰਦਰ ਨਗਰ ਰੇਲ ਸੇਵਾ ਅੱਜ ਤੋਂ ਮੁੜ ਸ਼ੁਰੂ।

0: ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਮਹੱਤਵਪੂਰਨ ਪ੍ਰੋਜੈਕਟ ਵਜੋਂ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ 6.5 ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ ਸਿਰਫ awards.government.in ਤੇ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ 31 ਜੁਲਾਈ ਤੱਕ ਭੇਜੀਆਂ ਜਾ ਸਕਦੀਆਂ ਨੇ। ਅਤੇ ਮੌਸਮ ਵਿਭਾਗ ਵੱਲੋਂ 3 ਤੋਂ 4 ਜੂਨ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਤੇਜ਼ ਹਵਾਵਾਂ ਚੱਲਣ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਹ ਸਨ ਇਸ ਵੇਲੇ ਦੀਆਂ ਕੁਛ ਚੋਣਵੀਆਂ ਖਬਰਾਂ। ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਰਾਤ ਦੇ 10:00 ਲਗਭਗ 3 ਮਿੰਟ ਹੋ ਰਹੇ ਨੇ। ਸਾਡੇ ਸਰੋਤਿਆਂ ਦਾ ਖਾਸ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹਾਂ। ਸਰੋਤਿਆਂ ਨੂੰ ਦੱਸ ਦਈਏ ਕਿ ਆਪਣੇ ਮਨਪਸੰਦ ਗੀਤ ਸੁਣਨ ਲਈ ਤੁਸੀਂ ਸਾਡੇ ਵਟਸਐਪ ਨੰਬਰ 9465050268 ਨੰਬਰ 'ਤੇ ਆਪਣੇ ਮਨਪਸੰਦ ਗੀਤ ਦੇ ਮੈਸੇਜ ਭੇਜ ਸਕਦੇ ਹੋ। ਅਤੇ ਆਓ ਸੁਣਦੇ ਹਾਂ ਪਹਿਲਾ ਗੀਤ।
1: Diamond.

ਜੀ ਸਾਨੂੰ ਪਹਿਲਾ ਮੈਸੇਜ ਆਇਆ ਹੈ ਪਿੰਡ ਮੌਲਣਵਾਲ ਤੋਂ ਮਾਸਟਰ ਮਨਸਬ ਅਲੀ ਨੰਬਰਦਾਰ ਚੌਧਰੀ ਅਲੀ ਸ਼ੇਰ ਅਹਿਮਦ ਬਿਲਾਲ ਉਸਮਾਨ ਅਤੇ ਇਹਨਾਂ ਦਾ ਪਰਿਵਾਰ ਨਾਗਜੁਨ ਰੋਡ ਸੰਜੇ ਕਲੋਨੀ ਖੰਡਵਾ ਤੋਂ ਅਬਦੁਲ ਗਫਾਰ ਅਬਦੁਲ ਹੱਕ ਡਾਵਰ ਜਿਓਲਾਲ ਅਤੇ ਇਹਨਾਂ ਦਾ ਪਰਿਵਾਰ ਪਿੰਡ ਕੁਮਾਰ ਖੇੜਾ ਤੋਂ ਸਹਾਰਨਪੁਰ ਤੋਂ ਸੈਯਦ ਮਸਰੂਰ ਸ਼ਾਇਨਾ ਨਾਜ਼ੀਆ ਆਫੀਆ ਇਬਰਾਹਿਮ ਅਤੇ ਇਹਨਾਂ ਦਾ ਪਰਿਵਾਰ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬਾਟਾ ਨੀਲਮ ਨਿਤਿਨ ਪਲਕ ਅਤੇ ਇਹਨਾਂ ਦਾ ਪਰਿਵਾਰ ਫੈਜ਼ਲ ਇਮਾਮ ਮੁਹੰਮਦ ਅਫਜ਼ਲ ਮੁਹੰਮਦ ਨਫੀਸਾ ਜੌਹਾਨੂਲ ਹਯਾਤ ਕਲੋਨੀ ਅਰੀਅਰ ਬਿਹਾਰ ਤੋਂ ਬਿਹਾਰ ਤੋਂ ਰਾਜ ਐਸ ਡੀ ਅੰਸਾਰੀ ਨਸਰੀਨ ਅਤੇ ਇਹਨਾਂ ਦਾ ਪਰਿਵਾਰ ਐਸ ਐਮ ਜਾਵੇਦ ਗੁਮਲਾ ਝਾਰਖੰਡ ਤੋਂ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ ਕਪਿਲ ਪੂਜਾ ਪਰਿਹਾਰ ਬਲਕਰਨ ਵਰਮਾ ਅੰਜਨੀ ਜੋਤੀ ਪ੍ਰਹਲਾਦ ਰਜਿੰਦਰ ਵਰਮਾ ਗ੍ਰਾਮ ਪੰਚਾਇਤ ਬਠਿੰਡਾ ਪਾਟਨ ਜ਼ਿਲ੍ਹਾ ਦੁਰਗ ਛੱਤੀਸਗੜ੍ਹ ਤੋਂ ਪਿੰਡ ਝੰਝੇੜੀ ਤਹਿਸੀਲ ਖਰੜ ਜ਼ਿਲ੍ਹਾ ਐਸ ਏ ਐਸ ਨਗਰ ਤੋਂ ਲਿਆਕਤ ਅਲੀ ਨੀਸ਼ਾ ਸ਼ਾਹੀਨ ਯਾਸਮਿਨ ਅਤੇ ਇਹਨਾਂ ਦਾ ਪਰਿਵਾਰ ਪਿੰਡ ਜਾਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ ਵਿਮਲਾ ਦੇਵੀ ਅਮਰਜੀਤ ਸੁੰਦਰ ਲਾਲ ਯੋਗੇਸ਼ ਕੁਮਾਰ ਦੀਪਕ ਕੁਮਾਰ ਕੁਮਾਰੀ ਪੂਜਾ ਖੱਟਕ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।

ਅਗਲਾ ਮੈਸੇਜ ਸਾਨੂੰ ਆਇਆ ਹੈ ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ, ਸੋਨੂੰ ਅਤੇ ਪੱਪੀ ਭਾਟੀਆ। ਜ਼ਿਲ੍ਹਾ ਨਾਂਦੇੜ, ਇਤਾਲਾ, ਮਹਾਰਾਸ਼ਟਰ ਤੋਂ ਸ਼ੰਕਰ ਲਾਲ ਜੈਸਵਾਲ, ਗਣੇਸ਼ ਲਾਲ, ਸ਼ੁਭਮ ਪ੍ਰਸਾਦ ਅਤੇ ਦੁਰਗੇਸ਼ਵਰੀ ਜੈਸਵਾਲ। ਪਿੰਡ ਢੁੰਗੇੜੀਆਂ ਤੋਂ ਵੀਰ ਸਿਕੰਦਰ ਸਿੰਘ ਬਿਲਿੰਗ। ਕੋਟਵਾ ਨਾਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਅਤੇ ਹੈਪੀ ਰਾਏ ਅਤੇ ਇਹਨਾਂ ਦਾ ਪਰਿਵਾਰ। ਛੱਤੀਸਗੜ੍ਹ ਤੋਂ ਰਮੇਸ਼ ਕੁਮਾਰ ਸਾਹੂ, ਮੀਰਾ ਦੇਵੀ, ਗੰਗਾ ਦੇਵੀ ਅਤੇ ਮਿਸ਼ਰੀ ਦੇਵੀ। ਕਿਸ਼ੋਰ ਨਗਰ ਅਮਰਾਵਤੀ ਤੋਂ ਹੀਰਾਮਨ ਸ਼ੇਂਡੇ, ਸ਼ਿਲਾ ਦੇਵੀ ਅਤੇ ਇਹਨਾਂ ਦਾ ਪਰਿਵਾਰ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਅਤੇ ਇਹਨਾਂ ਦਾ ਪਰਿਵਾਰ। ਪਦਮਾ ਟਾਕੀਜ਼ ਨਿਪਾਨਗਰ, ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪਲਵੀ, ਪ੍ਰਖਰ, ਨੀਤੀ, ਸੁਰਭੀ, ਅਸ਼ਵਨੀ, ਮੰਗਲਾ ਬੈਨ ਸ਼ਾਹ, ਰਜਿੰਦਰ ਸ਼ਾਹ ਅਤੇ ਇਹਨਾਂ ਦਾ ਪਰਿਵਾਰ। ਸੁਰਿੰਦਰ ਸਿੰਘ ਲਾਡੀ, ਪਿੰਡ ਪਟਿਆਲੇ ਤੋਂ, ਲਾਡੀ ਧਾਲੀਵਾਲ, ਸਮਾਣਾ ਮੰਡੀ ਤੋਂ। ਸਦੂਲ ਸ਼ਹਿਰ, ਰਾਜਵਿੰਦਰ ਕੌਰ, ਮਨਪ੍ਰੀਤ, ਕੁਲਵਿੰਦਰ, ਮੰਨੂ, ਸੰਦੀਪ, ਅਮਨਦੀਪ, ਕੁਲਵੰਤ ਮਾਨ। ਮੰਡੀ ਡੱਬ ਵਾਲੀ, ਹਰਿਆਣਾ ਤੋਂ ਆਸ਼ਾ ਵਾਲਮੀਕੀ, ਵੇਦ ਚੰਡਾਲੀਆ, ਜੀਆ, ਸਪਨਾ, ਵਿਜੇ, ਵਿਜੇਤਾ, ਵਿਕਰਾਂਤ, ਆਰਵ, ਔਜਸ ਅਤੇ ਇਹਨਾਂ ਦਾ ਪਰਿਵਾਰ। ਗਾਂਧੀਨਗਰ ਗੁਜਰਾਤ ਤੋਂ ਸੁਰੇਸ਼ ਰਾਠੌੜ, ਮੰਜੁਲਾ, ਵਿਸ਼ਾਲ, ਨਿਸ਼ਾ, ਮਨਦੀਪ ਸਿੰਘ, ਦੀਪਾ, ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣੇ ਤੋਂ। ਅਤੇ ਇਹਨਾਂ ਦੀ ਫਰਮਾਇਸ਼ 'ਤੇ ਜੀ ਸੁਣਦੇ ਹਾਂ ਅਗਲਾ ਗੀਤ।

ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਪਿੰਡ ਮੁੜ ਖੁਰੜ ਤੋਂ, ਜ਼ਿਲ੍ਹਾ ਬਠਿੰਡਾ ਤੋਂ, ਜਗਜੀਤ ਮੱਟੂ, ਰਣਜੀਤ ਕੌਰ, ਜਿੰਮੀ ਫੌਜੀ, ਤਪੂਰਾ ਮੱਲ, ਸੋਨੂੰ ਅਤੇ ਇਹਨਾਂ ਦਾ ਪਰਿਵਾਰ। ਖੰਡਵਾ ਤੋਂ ਰਾਧਿਕਾ, ਨੀਤਾ, ਸਪਨਾ ਅਤੇ ਰਾਕੇਸ਼। ਰਾਏਗੜ੍ਹ ਬਿਹਾਰ ਤੋਂ ਉਮਾ ਰਾਜ, ਪਵਨ, ਉਮਾ, ਸੰਜੇ, ਦੀਪਕ ਅਤੇ ਇਹਨਾਂ ਦਾ ਪਰਿਵਾਰ। ਚੰਦਰਨਗਰ ਸਹਾਰਨਪੁਰ ਤੋਂ ਦੇਵ ਸ਼ੰਕਰ ਯਾਦਵ, ਪ੍ਰਭਾ ਰਾਣੀ, ਸੁਰੇਸ਼ ਯਾਦਵ ਅਤੇ ਇਹਨਾਂ ਦਾ ਪਰਿਵਾਰ। ਬਠਿੰਡਾ ਰੋਡ, ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨੀਆ। ਚੌਂਕ ਬੱਤੀਆਂ ਵਾਲਾ ਜ਼ਿਲ੍ਹਾ, ਸ਼੍ਰੀ ਫਤਿਹਗੜ੍ਹ ਸਾਹਿਬ, ਬਲਵਿੰਦਰ ਸਿੰਘ, ਮਾਧੋਪੁਰੀ, ਰਾਜ ਕੌਰ, ਜੋਤੀ ਅਤੇ ਇਹਨਾਂ ਦਾ ਪਰਿਵਾਰ। ਕੀਰਤੀ ਵਰਮਾ, ਪ੍ਰਿਆਂਸ਼ੀ, ਵਿਸ਼ੂ, ਸਿੱਧਕ ਵਰਮਾ, ਰਾਣੀ ਵਰਮਾ ਅਤੇ ਇਹਨਾਂ ਦਾ ਪਰਿਵਾਰ। ਕ੍ਰਿਸ਼ਨਾ ਪਾਰਕ, ਦਿੱਲੀ ਤੋਂ ਸੁਖਵਿੰਦਰ ਸਿੰਘ, ਸੀਟੀ ਦੀਵਾਣਾ। ਪੁਰਾਣਾ ਤਲਾਬ, ਡੁਮਰਾ ਤੋਂ ਵਲੀਉੱਲਾ ਅੰਸਾਰੀ, ਅਸਮਾਨਾਜ਼ ਅੰਸਾਰੀ ਅਤੇ ਸ਼ਬਨਮ ਬਾਨੋ। ਜੇਲ੍ਹ ਰੋਡ, ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਫਾਤਮਾ ਨਾਜ਼। ਚਮਨ ਪਾਰਕ, ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਅਦੀਬਾ। ਪਿੰਡ ਅਤੇ ਡਾਕਖਾਨਾ ਲੋਹਗੜ੍ਹ, ਠਾਕੁਰਾਂ ਵਾਲਾ ਜ਼ਿਲ੍ਹਾ, ਫਿਰੋਜ਼ਪੁਰ ਤੋਂ ਸਰਵਨ ਸਿੰਘ, ਦਿਲਜੀਤ, ਗੁਰਨੂਰ, ਡਾਕਟਰ ਰਾਮ ਕੁਮਾਰ ਨਾਰੰਗ ਅਤੇ ਇਹਨਾਂ ਦਾ ਪਰਿਵਾਰ। ਪਿੰਡ ਹੀਰਾਵਾਲੀ, ਫਾਜ਼ਿਲਕਾ ਤੋਂ ਸੁਭਾਸ਼, ਗੁਦਾਰਾ, ਬਿਮਲਾ, ਇੰਦੂ ਅਤੇ ਇਹਨਾਂ ਦਾ ਪਰਿਵਾਰ। ਝੱਜਰ ਤੋਂ ਬਿੱਟੂ, ਰੀਟਾ ਅਤੇ ਇਹਨਾਂ ਦਾ ਪਰਿਵਾਰ। ਰੋਹਿਦਾਸ ਚੌਂਕ, ਪੰਡਰਪੁਰ ਸਿਟੀ ਤੋਂ ਪ੍ਰਸ਼ਾਂਤ, ਸੁਨੀਤਾ, ਯਸ਼ਰਾਜ, ਰਿਸ਼ੀ ਅਤੇ ਕ੍ਰਿਸ਼ਨਾ ਘੋੜਕੇ। ਇਹਨਾਂ ਦੀ ਰਲੀ ਵਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅਗਲਾ ਗੀਤ।

ਅਗਲਾ ਮੈਸੇਜ ਸਾਨੂੰ ਭੇਜਿਆ ਹੈ ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ ਕਮਲ, ਦੀਪਿਕਾ ਮਲਹੋਤਰਾ, ਗਾਵਿਆ ਅਤੇ ਇਹਨਾਂ ਦਾ ਪਰਿਵਾਰ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਅਤੇ ਇਹਨਾਂ ਦਾ ਪਰਿਵਾਰ। ਤਖਤਪੁਰ ਛੱਤੀਸਗੜ੍ਹ ਤੋਂ ਮਿਸ਼ਰੀ ਲਾਲ, ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ ਅਤੇ ਇਹਨਾਂ ਦਾ ਪਰਿਵਾਰ। ਝੱਜਰ ਹਰਿਆਣਾ ਤੋਂ ਬਿੱਟੂ ਅਤੇ ਰੀਟਾ। ਹਨੂਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ ਅਤੇ ਇਹਨਾਂ ਦਾ ਪਰਿਵਾਰ। ਗਾਂਧੀ ਚੌਂਕ ਬਾੜਮੇਰ ਤੋਂ ਬਬਲੇਸ਼ ਪਵਾਰ, ਡੈਨੀ, ਮਨੀਸ਼। ਰਾਮਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜੈਪਾਲ, ਖਲੀਫੋ ਦੀ ਬਾਵੜੀ ਤੋਂ ਖੁਦਾ ਬਖਸ਼ ਖਲੀਫਾ ਅਤੇ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅਗਲਾ ਗੀਤ।

ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਅਤੇ ਮੈਨੂੰ ਸਿਮਰਨ ਨੂੰ ਦਿਓ ਪ੍ਰੋਗਰਾਮ ਰਜਨੀਗੰਧਾ ਖਤਮ ਕਰਨ ਦੀ ਇਜਾਜ਼ਤ।

ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਅਤੇ ਸਮਾਂ ਹੋ ਗਿਆ ਹੈ 10:30 ਰਾਤ ਦੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਰਜਨੀਗੰਧਾ। ਇਸ ਪ੍ਰੋਗਰਾਮ ਵਿੱਚ ਤੁਹਾਨੂੰ ਹਿੰਦੀ ਪੁਰਾਣੇ ਫਿਲਮੀ ਗੀਤ ਸੁਣਵਾਏ ਜਾਣਗੇ। ਪਹਿਲਾ ਗੀਤ ਸੁਣਨ ਜਾ ਰਹੇ ਹਾਂ ਅਸੀਂ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਫਿਲਮ ਅਭਿਨੇਤਰੀ ਤੋਂ।